0: ਪੌੜੀ ਤੁਰੇ ਬਲਾਣੀ ਪਾਉਣ ਵੇ ਘਰ ਗਿਰਮ ਸਵਾਰਿਆ ਕੋਟੇ ਮੰਡ ਮਾਣਿਆ ਲਾ ਬੇਟੇ ਕਰ ਪਸਾਰਿਆ
1: ਚੀਜ਼ ਘਰ ਮਨ ਭਾਉਂਦੇ ਹਾਰਿਆ ਕਰਪੁਰ ਮਾਸ ਖਾਇਆ ਵੇਖ ਮਹਿਲਤ ਨੂੰ ਨਿਸਾਰਿਆ

ਕੋੜੀ ਚੱਕ ਲੱਗੇ ਚਾਕਰੀ ਚੱਲੇ ਖਸਮੇ ਪਾਏ ਹਰ ਮੁੱਤ ਸੁਣਾ ਗੱਲੇ ਉਹ ਜੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗਹਿਰੇ ਤੰਦਰ ਪਾਏ ਵਜੋ ਬੋਏ ਗੁਲਾਮ ਮੈਂ ਪਾਣਾ ਖਾਏ ਜਿੱਦਾਂ ਜਿੱਦਾਂ ਖਾਵਣਾ ਤੁਸ ਗਈਆਂ ਸਭਾ ਨਾਨਕ।

ਸਾਜੀਆਂ ਨਿਵਾਜੀਆਂ ਸੰਗਤਾਂ ਨੂੰ ਬਖਸ਼ ਕੇ ਨਿਹਾਲ ਕਰਨਾ ਕਾਰਜ ਰਸ ਕਰਨ ਯਾਤਰਾ ਸਫਲੀ ਕਰਨੀ।

ਦੇਵੇ ਵਾਹਿਗੁਰੂ ਮੈਨੂੰ ਸੇ ਪਾਪੇ ਘਨੇਰੇ ਮੈਨੂੰ ਸੇ ਪਾਪੇ ਘਨੇਰੇ ਸੱਚਿਆ ਬਾਦਸ਼ਾਹ ਬਿਨ ਸੇ ਪਾਪੇ ਘਨੇਰੇ ਪੈਸੀ ਮਾਰੇ ਤਾਂ ਮਗਰ ਦੇ ਕੋਈ ਤਾਰੇ ਵਾਹਿਗੁਰੂ ਪੈਸੀ ਮਾਰੇ ਤਾਂ ਮਗਰ ਦੇ ਕੋਈ ਤਾਰੇ

ਭਗਤਾ ਬਖਸ਼ਣੀ ਸਰਦਾਰ ਕੁਲਦੀਪ ਸਿੰਘ ਦੀ ਸ਼ਾਹ ਲੰਗਰ ਵਾਲੀ 1000 ਰੁਪਏ ਆਦਰ ਕਰਦੇ ਜਨਮ ਦਿਨ ਦੇ ਖੁਸ਼ੀਆਂ ਵਜਾਓ ਹੰਸਰਾਜ ਸਿੰਘ ਰਤਨ ਸਿੰਘ ਜੀ ਬਾਂਸਰੀ ਵਾਲੇ 500 ਰੁਪਏ ਆਦਰ ਕਰਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਦੇ ਖੁਸ਼ੀ ਵਿੱਚ ਸ਼ੁਕਰਾਨੇ ਵਜੋਂ ਸਰਦਾਰ ਪ੍ਰਗਟ ਸਿੰਘ ਜੀ 500 ਰੁਪਏ ਆਦਰ ਕਰਦੇ ਪਾਤਸ਼ਾਹ ਕਿਰਪਾ ਕਰਨੀ ਚੜ੍ਹਦੀ ਕਲਾ ਬਖਸ਼ਣੀ ਅੰਗ ਸੰਸਾਯੋ ਨਾ ਜਨਮ ਦਿਨ ਦੇ ਖੁਸ਼ੀਆਂ ਵਜਾਓ ਪ੍ਰਤਪਾਲ ਕਾਰ ਜਸਵੀਰ ਸਿੰਘ ਜੀ ਮਾਇਲ ਲੰਗਰਾਲੀ ਬੇਨਤ ਮਾਇਆ ਆਦਰ ਕਰਦੇ ਦੀਰਘ ਆਯੂ ਦੇ ਅਰੋਗਤਾ ਬਖਸ਼ਣੀ ਤਰਨਜੋਤ ਸਿੰਘ ਰਣਜੀਤ ਸਿੰਘ ਜੀ

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਚ ਬੇਟਾ ਬਹਾਦਰ ਹੋਇਆ ਹਨ, ਉਹਨਾਂ ਸੰਗਤਾਂ ਨੂੰ ਸਿਰੇ ਬਾਪ ਦੀ ਬਖਸ਼ਿਸ਼ ਹੋਵੇਗੀ।

ਗੁਰ ਪੰਥ ਖਾਲਸੇ ਦੀ ਦਿਨਾ ਦੇਣ ਚੜ੍ਹਦੀ ਕਲਾ ਰਖਨੀ ਸੱਚੇ ਪਾਤਸ਼ਾਹ ਜੀ ਮਹਾਰਾਜ।

ਜਿਨ੍ਹਾਂ ਨਾਮ ਨਪਿਆ ਵੰਡ ਸਕਿਆ ਧਰਮ ਹੇਤ ਸੀਸ ਦਿੱਤੇ ਸਿੱਖੀ ਸਿਦਕ ਨਿਆਰਿਆ ਤੇਰਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣਿਆਂ ਦੀ

ਤਰਬਤ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹ ਜਹ ਗੁਰੂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਹਾ ਬਿਰਧ ਕੀ ਪੈਦ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਦੇ ਬੋਲ ਵਾਲੇ ਬੋਲਾ ਰੇ।

ਖਾਲਸੇ ਜੀ ਨੂੰ ਨਾਮ ਦਾਨ, ਸਿੱਖੀ ਦਾਨ, ਗੁਰਮਤਿ ਦਾਨ, ਬਦ ਵਿਵੇਕ ਰਹਿਤ ਰਛਾ ਦਾਨ। ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ।

ਸ੍ਰੀ ਅਕਾਲ ਤਖਤ ਸਾਹਿਬ ਜੀ, ਬਾਬਾ ਟਲ ਦੀ, ਸੰਤੋਖ ਸਰ ਦੀ, ਵਿਵੇਕ ਸਰ ਦੀ, ਰਾਮ ਸਰ ਦੀ, ਕਾਲ ਸਰ ਦੀ, ਤਰਨ ਤਾਰਨ ਦੀ, ਤਾਪਿਆਣੇ ਦੀ, ਖਡੂਰ ਦੀ, ਗੁਰੂਖੀ ਬਾਬਲੀ, ਸ੍ਰੀ ਗੋਬਿੰਦ

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬਾਂ ਸੰਜੁਗਤ ਤਖਤ ਸੱਚ ਖੰਡ ਸ਼੍ਰੀ ਹਜੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀ ਧਾਰ ਮੇਲੇ ਬੁਲਾਰੇ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਵੇ ਬੁਲਾਰੇ ਬੋਲੋ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

कर्ता पुरख निरपौ निर्वैर अकाल मूरत

ਨਿਤ ਧਿਆਈਐ ਹਰ ਪੁਰਖ ਨਿਰੰਜਨਾ ਰਹਾਉ ਜਹ ਹਰ ਸਿਮਰਨ ਭਾਈ।

ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀ ਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਆਪੇ ਗੁਰਚੇਲਾ ਸ਼ਮਸ਼ੇਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਜੇ ਹੋਏ ਦਰਬਾਰ ਦੇ ਅੰਦਰ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਆਪਣੇ ਸਮੇਂ ਅਤੇ ਸਵਾਸਾਂ ਨੂੰ ਸਫਲਿਆ ਕਰਨੇ ਰੂਪੀ ਲਾਹਾ ਪ੍ਰਾਪਤ ਕਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਗਰੀਬ ਨਿਵਾਜ ਸਤਿਗੁਰੂ ਜੀ ਪਰਮ ਦਿਆਲਤਾ ਕਿਰਪਾਲਤਾ ਕਰਕੇ ਸਾਡੀ ਸਰਬਤ ਜੀਆਂ ਦੀ ਕਲਿਆਣ ਵਾਸਤੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਸਾਨੂੰ ਸਤ ਸੰਗਤ ਦੀਆਂ ਹੋਰ ਘੜੀਆਂ ਬਖਸ਼ਿਸ਼ ਕਰਕੇ ਨਿਹਾਲ ਕਿਰਤਾਰਥ ਕਰ ਰਹੇ ਨੇ ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਣਾਂ ਦਾ ਧਿਆਨ ਧਰਦਿਆਂ ਹੋਇਆਂ ਹਰ ਜਸ ਦੁਆਰਾ ਆਤਮਿਕ ਲਾਭ ਪ੍ਰਾਪਤ ਕਰਨੇ ਦਾ ਯਤਨ ਕਰੀਏ ਮਨ ਦੀ ਪਵਿੱਤਰਤਾ ਅਤੇ ਬਾਣੀ ਦੀ ਪਵਿੱਤਰਤਾ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਅੰਮ੍ਰਿਤ ਨਾਮ ਪਿਆਰ ਦੇ ਨਾਲ

0: ਦੇ ਤਾਰਨਹਾਰ ਅੰਮ੍ਰਿਤਮਈ ਪ੍ਰਵਚਨਾਂ ਦੇ ਨਾਲ ਉਪਦੇਸ਼ ਦੇ ਕਰਕੇ ਲੋਕ ਪਰਲੋਕ ਨੂੰ ਸਵਾਰਨ ਵਾਲੇ, ਭੋਜਨ ਅਤੇ ਭਜਨ ਦੇ ਲੰਗਰ ਚਲਾਉਣ ਵਾਲੇ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਪਰਮ ਦਇਆਲੂ ਕਿਰਪਾਲੂ ਜੀਆਂ ਦੇ ਸਨਮੁਖ ਜਗਿਆਸੂ ਜਨਾਂ ਨੇ ਬੇਨਤੀ ਕੀਤੀ ਹੈ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਇਹ ਜਿਹੜੇ ਸਾਡੇ ਨੇਤਰ ਸਾਡੀਆਂ ਅੱਖਾਂ ਨੇ ਨਾ, ਇਹ ਦੁਨੀਆਂ ਦੇ ਰੰਗ ਤਮਾਸ਼ੇ ਦੇਖਣ ਦੇ ਵਿੱਚ ਲੱਗੀਆਂ ਹੋਈਆਂ ਨੇ, ਰਤੀਆਂ ਹੋਈਆਂ ਨੇ, ਰੰਗੀਆਂ ਹੋਈਆਂ ਨੇ। ਮਹਾਰਾਜ, ਇਹਨਾਂ ਅੱਖਾਂ ਨੂੰ ਦੁਨੀਆਂ ਦੇ ਚੋਜ, ਦੁਨੀਆਂ ਦੇ ਰੰਗ ਤਮਾਸ਼ੇ ਦੇਖਣ ਦਾ ਐਸਾ ਰਸ ਲੱਗ ਰਿਹਾ ਹੈ। ਮਹਾਰਾਜ, ਇਹ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਕਦੇ ਤਾਂਘ ਹੀ ਨਹੀਂ ਧਰਦੀਆਂ। ਗਰੀਬ ਨਿਵਾਜ, ਕਿਰਪਾਲਤਾ ਕਰਕੇ ਦੱਸੋ, ਕੋਈ ਐਸੇ ਵੀ ਗੁਰਮੁਖਾਂ ਦੇ ਨੇਤਰ ਹੈਨ ਜਿਹੜੇ ਹਰੀ ਪਰਮੇਸ਼ਰ ਵਾਹਿਗੁਰੂ ਜੀ ਦੇ ਪਿਆਰ ਦੇ ਅੰਦਰ ਰੰਗੇ ਹੋਣ, ਕੇਵਲ ਤਾਂ ਕੇਵਲ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਚਾਹਤ ਕਰਦੇ ਹੋਣ? ਤਾਂ ਗਰੀਬ ਨਿਵਾਜ, ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਸਲੋਕ ਮਹੱਲਾ ਚੌਥਾ ਦੁਆਰਾ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ ਜੀਓ।
1: ਪ੍ਰਭ ਰਤੇ ਲੋਇਣਾ,
0: ਹਜ਼ੂਰ ਫਰਮਾਉਂਦੇ ਹਨ, ਹੇ ਭਾਈ ਗੁਰਮੁਖ ਜਨਾਂ ਦੇ ਹਰੀ ਪ੍ਰਭੂ ਪਰਮੇਸ਼ਰ ਵਾਹਿਗੁਰੂ ਜੀ ਦੇ ਦਰਸ਼ਨਾਂ ਦੇ ਪਿਆਰ ਦੇ ਵਾਸਤੇ ਜਿਹੜੇ ਇਹ ਨੇਤਰ ਨੇ, ਜਿਹੜੀਆਂ ਇਹ ਅੱਖਾਂ ਨੇ, ਜਿਹੜੇ ਇਹ ਦੀਦਨੇ ਨੇ, ਇਹ ਰੰਗੇ ਹੋਏ ਨੇ, ਦਰਸ਼ਨਾਂ ਦੇ ਪਿਆਰ ਵਿੱਚ ਹੀ ਲੱਗੇ ਰਹਿੰਦੇ ਹਨ।
1: ਗਿਆਨ ਅੰਜਨ ਗੁਰਦੇ,
0: ਮਹਾਰਾਜ ਦੁਨੀਆਂ ਦੇ ਰੰਗ ਤਮਾਸ਼ੇ ਦੇਖ ਕਰਕੇ ਵਾਹਿਗੁਰੂ ਜੀ ਦੇ ਦੀਦਾਰਿਆਂ ਦਾ ਪਿਆਰ ਉਹਨਾਂ ਨੇਤਰਾਂ ਨੂੰ ਕਿਵੇਂ ਲੱਗ ਗਿਆ ਹੈ? ਹਜ਼ੂਰ ਫਰਮਾਉਂਦੇ ਨੇ, ਕਿਉਂਕਿ ਪੂਰਿਆਂ ਸਤਿਗੁਰਾਂ ਨੇ ਕਿਰਪਾ ਕਰਕੇ ਉਹਨਾਂ ਦੇ ਨੇਤਰਾਂ ਦੇ ਅੰਦਰ ਗਿਆਨ ਰੂਪੀ ਸੁਰਮਾ ਪਾ ਦਿੱਤਾ ਹੈ। ਅੱਖਾਂ ਦੇ ਅੰਦਰ ਕੋਈ ਰੋਗ ਹੋਵੇ ਨਾ, ਕਹਿੰਦੇ ਜੀ ਨਜ਼ਰ ਪਾਟਦੀ ਆ, ਇੱਕ ਦੇ ਦੋ ਦੋ ਦਿਸਦੇ ਨੇ, ਅਤੇ ਜਿਸ ਵੇਲੇ ਸਿਆਣਾ ਵੈਦ ਅੱਖਾਂ ਦੇ ਵਿੱਚ ਸੁਰਮਾ ਪਾ ਦਿੰਦਾ, ਦਵਾਈ ਪਾ ਦਿੰਦਾ, ਦੇ ਦਿੰਦਾ ਭਾਈ ਇਸ ਦਵਾਈ ਦਾ ਇਸਤੇਮਾਲ ਕਰੋ, ਅੱਖਾਂ ਠੀਕ ਹੋ ਜਾਣਗੀਆਂ। ਅੱਖਾਂ ਠੀਕ ਹੋ ਜਾਂਦੀਆਂ ਨੇ, ਫਿਰ ਜਿਹੜੀ ਨਜ਼ਰ ਪਾਟਦੀ, ਇੱਕ ਦੇ ਦੋ ਦੋ ਨਜ਼ਰ ਆਉਂਦੇ ਨੇ, ਫਿਰ ਇੱਕ ਨਜ਼ਰ ਆਉਣ ਲੱਗਦਾ। ਇਸੇ ਪ੍ਰਕਾਰ ਗਿਆਨ ਸੁਲਾਕਾ ਦੈ ਗੁਰ ਲੋਚਨ, ਪੂਰੇ ਸਤਿਗੁਰੂ ਜੀ ਕਿਰਪਾ ਕਰਦੇ ਨੇ, ਨੇਤਰਾਂ ਵਿੱਚ ਗਿਆਨ ਰੂਪੀ ਸੁਰਮਾ ਪਾ ਦਿੰਦੇ ਨੇ, ਜਿਸ ਦੇ ਨਾਲ ਇਹ ਪ੍ਰਤੱਖ ਨੇਤਰ ਕੇਵਲ ਤਾਂ ਕੇਵਲ ਇੱਕ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰਸ਼ਨ ਕਰਨਾ ਲੋੜਦੇ ਨੇ, ਫਿਰ ਦਵੈਤ ਵਾਲੇ, ਦੁੰਦਵਾਦ ਵਾਲੇ, ਸੰਸਾਰ ਦੇ ਰੰਗ ਤਮਾਸ਼ੇ ਤੱਕਣੇ ਤੋਂ ਉਹ ਉਪਰਾਮ ਹੋ ਜਾਂਦੇ ਹਨ। ਸੋ ਇਸੇ ਪ੍ਰਕਾਰ ਸਤਿਗੁਰੂ ਜੀ ਬਚਨ ਕਰਦੇ ਹਨ,
1: ਗਿਆਨ ਅੰਜਨ ਗੁਰਦੇ।
0: ਸੋ ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਪੂਰੇ ਸਤਿਗੁਰੂ ਜੀ ਕਿਰਪਾ ਕਰਦੇ ਨੇ, ਜਿੱਥੇ ਪ੍ਰਤੱਖ ਨੇਤਰਾਂ ਨੂੰ ਵਾਹਿਗੁਰੂ ਜੀ ਦੇ ਦਰਸ਼ਨਾਂ ਦਾ ਪਿਆਰ ਲਾ ਦਿੰਦੇ ਨੇ ਨਾ, ਫਿਰ ਗੁਰਮੁਖ ਜਨ ਬੇਨਤੀਆਂ ਕਰਦੇ ਨੇ, ਦੀਦਨੇ ਦੀਦਾਰ ਸਾਹਿਬ ਕਛ ਨਹੀਂ ਇਸ ਕਾ ਮੂਲ, ਪਾਕ ਪਰਵਦਗਾਰ ਤੂੰ ਖੁਦ ਖਸਮ ਵੱਡਾ ਅਤੋਲ। ਜਿਵੇਂ ਬਾਬਾ ਫਰੀਦ ਸਾਹਿਬ ਜੀ ਬਚਨ ਕਰਦੇ ਨੇ, ਕਾਗਾ ਕਰੰਗ ਟੰਡੋਲਿਆ ਸਗਲਾ ਖਾਇਆ ਮਾਸ, ਇਹ ਦੋਏ ਨੈਨਾ ਮਤ ਛੂਹਉ ਫਿਰ ਦੇਖਣ ਕੀ ਆਸ। ਭਾਈ ਦੁਨੀਆਂ ਦੇ ਰੰਗ ਤਮਾਸ਼ੇ ਦੇਖਣ ਦੀ ਇੱਛਾ ਨਹੀਂ ਰਹਿ ਜਾਂਦੀ, ਕੇਵਲ ਤਾਂ ਕੇਵਲ ਨੇਤਰਾਂ ਦੇ ਨਾਲ ਵਾਹਿਗੁਰੂ ਜੀ ਦੇ ਦੀਦਾਰ ਕਰਨਾ ਲੋਚਦੇ ਨੇ, ਜਿਨ੍ਹਾਂ ਦਿਆਂ ਨੇਤਰਾਂ ਦੇ ਅੰਦਰ ਸਤਿਗੁਰੂ ਜੀ ਨੇ ਗਿਆਨ ਰੂਪੀ ਸੁਰਮਾ ਪਾ ਦਿੱਤਾ। ਗਿਆਨ ਰੂਪੀ ਸੁਰਮਾ ਪਾ ਕਰਕੇ ਪ੍ਰਤੱਖ ਦਿਖਾ ਦਿੱਤਾ, ਭਾਈ ਇਹ ਸੰਸਾਰ ਅਸਤ ਜੜ ਰੂਪ ਹੈ, ਵਾਹਿਗੁਰੂ ਜੀ ਸਤ ਚੇਤਨ ਸਰੂਪ ਨੇ। ਇਹ ਸੰਸਾਰ ਅਸਾਰ ਹੈ, ਵਾਹਿਗੁਰੂ ਜੀ ਹੀ ਸਾਰ ਨੇ। ਤਤ ਸਿਧਾਂਤ ਰੂਪ ਵਾਹਿਗੁਰੂ ਜੀ ਨੇ ਮਿਥਿਆ ਸੰਸਾਰ ਦਾ ਵਿਚਾਰ ਦ੍ਰਿਸ਼ਟੀ ਦੁਆਰਾ ਤਿਆਗ ਕਰਨਾ ਕਰੋ। ਇਵੇਂ ਜਿਨ੍ਹਾਂ ਦੇ ਨੇਤਰਾਂ ਵਿੱਚ ਸਤਿਗੁਰੂ ਜੀ ਨੇ ਗਿਆਨ ਦਾ ਸੁਰਮਾ ਪਾ ਦਿੱਤਾ ਹੈ, ਭਾਈ ਉਹ ਵਾਹਿਗੁਰੂ ਜੀ ਦੇ ਹੀ ਦੀਦਾਰ ਕਰਨਾ ਲੋੜਦੇ ਨੇ। ਇਸੇ ਪ੍ਰਕਾਰ
1: ਅੰਜਨ ਗੁਰਦੇ,
0: ਭਾਈ ਜਿਨ੍ਹਾਂ ਦੇ ਮਨ ਅਤੇ ਬੁੱਧੀ ਰੂਪੀ ਨੇਤਰਾਂ ਦੇ ਅੰਦਰ ਸਤਿਗੁਰੂ ਜੀ ਗਿਆਨ ਰੂਪੀ ਸੁਰਮਾ ਪਾ ਦਿੰਦੇ ਨੇ ਨਾ, ਉਹਨਾਂ ਦੇ ਮਨ ਅਤੇ ਬੁੱਧੀ ਰੂਪੀ ਨੇਤਰ ਵੀ ਹਰੀ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਦੀਦਾਰਿਆਂ ਦੇ ਅੰਦਰ ਹੀ ਰੱਗੇ ਰਹਿੰਦੇ ਨੇ। ਇਸੇ ਪ੍ਰਕਾਰ ਮਨ ਦੇ ਅੰਦਰ ਫਿਰ ਚਾਹਤ ਕੇਵਲ ਤਾਂ ਕੇਵਲ ਦੀਦਾਰਿਆਂ ਦੀ ਹੁੰਦੀ ਹੈ। ਮਿਲ ਮੇਰੇ ਪ੍ਰੀਤਮਾ ਜੀਓ, ਤੁਧ ਬਿਨ ਖਰੀ ਨਿਮਾਣੀ, ਮੈਂ ਨੈਣੀ ਨੀਂਦ ਨਾ ਆਵੈ ਜੀਓ, ਭਾਵੈ ਅੰਨ ਨਾ ਪਾਣੀ। ਮਨ ਦੇ ਅੰਦਰ ਇੱਛਾ ਕੇਵਲ ਤਾਂ ਕੇਵਲ ਦੀਦਾਰਿਆਂ ਦੀ ਰਹਿੰਦੀ ਹੈ, ਅਤੇ ਬੁੱਧੀ ਦੇ ਅੰਦਰ ਵੀ ਕੇਵਲ ਤਾਂ ਕੇਵਲ ਵਾਹਿਗੁਰੂ ਜੀ ਦੇ ਨਾਮ ਦਾ ਚਿੰਤਨ ਹੀ ਰਹਿੰਦਾ ਹੈ। ਬੁੱਧੀ ਦੇ ਵਿੱਚੋਂ ਕਦੇ ਵੀ ਵਾਹਿਗੁਰੂ ਜੀ ਦੇ ਨਾਮ ਨੂੰ ਉਹ ਨਹੀਂ ਵਿਸਾਰਦੇ। ਇਸ ਪ੍ਰਕਾਰ ਪੂਰਿਆ ਸਤਿਗੁਰਾਂ ਦੇ ਗਿਆਨ ਰੂਪੀ ਸੁਰਮਾ ਮਨ ਅਤੇ ਬੁੱਧ ਰੂਪੀ ਨੇਤਰਾਂ ਵਿੱਚ ਪਾਉਣੇ ਕਰਕੇ ਮਨ ਅਤੇ ਬੁੱਧੀ ਕਰਕੇ ਉਹ ਗੁਰਮੁਖ ਜਨ ਵਾਹਿਗੁਰੂ ਜੀ ਦੇ ਅੰਦਰ ਤਦਾਕਾਰ ਹੋਏ ਰਹਿੰਦੇ ਨੇ ਅਤੇ ਵਾਹਿਗੁਰੂ ਜੀ ਦੇ ਹੀ ਦੀਦਾਰਿਆਂ ਨੂੰ ਕਰਨਾ ਲੋੜਦੇ ਹਨ ਜੀਓ।
1: ਪ੍ਰਭ ਸੱਜਣ ਪਾਇਆ
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਭਾਈ ਅਸੀਂ ਐਵੇਂ ਅਨੁਭਵ ਕਰਦੇ ਹਾਂ ਉਹਨਾਂ ਗੁਰਮੁਖ ਪਿਆਰਿਆਂ ਨੇ ਸੱਜਣ ਸਰੂਪ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਪ੍ਰਾਪਤ ਕਰ ਲਿਆ ਹੈ ਅਥਵਾ ਮੈਂ ਦਾ ਅਰਥ ਹੈ ਮੇਰੇ ਪ੍ਰਭੂ ਪਰਮੇਸ਼ਰ ਜੀ ਨੂੰ ਲੋਕ ਪਰਲੋਕ ਦੇ ਸੱਜਣ ਸਰੂਪ ਵਾਹਿਗੁਰੂ ਜੀ ਨੂੰ ਤਿੰਨਾਂ ਗੁਰਮੁਖਾਂ ਨੇ ਪ੍ਰਾਪਤ ਕੀਤਾ ਹੈ।
1: ਜਨ ਨਾਨਕ ਸਹਿਜ ਮਿਲੇ
0: ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ ਭਾਈ ਉਹ ਜਿਹੜੇ ਵਾਹਿਗੁਰੂ ਜੀ ਦੇ ਜਨ ਨੇ ਨਾ ਜਿਹੜੇ ਪਿਆਰੇ ਨੇ ਜਿਹੜੇ ਜਗਿਆਸੂ ਜਨ ਸੰਤ ਜਨ ਭਗਤ ਜਨ ਨੇ ਸਹਿਜੇ ਹੀ ਸੁਭਾਵਕ ਹੀ ਮਨ ਦੇ ਪਿਆਰ ਕਰਕੇ ਮਨ ਦੀ ਸੁਰਤੀ ਕਰਕੇ ਮਨ ਦੀ ਲਿਵ ਕਰਕੇ ਵਾਹਿਗੁਰੂ ਜੀ ਦੇ ਅੰਦਰ ਮਿਲੇ ਹੀ ਰਹਿੰਦੇ ਨੇ ਤੇ ਜਿਸ ਵੇਲੇ ਵਾਹਿਗੁਰੂ ਜੀ ਦੀ ਬਖਸ਼ਿਸ਼ ਹੋ ਜਾਂਦੀ ਹੈ ਆਪਣੇ ਸਰੂਪ ਰੂਪ ਵਿੱਚ ਮੇਲ ਕਰਕੇ ਮੁਕੰਮਲ ਰੂਪ ਵਿੱਚ ਆਪਣਾ ਸਰੂਪ ਹੀ ਤਿੰਨਾਂ ਦੇ ਤਾਂ ਬਣਾ ਲੈਣਾ ਕਰਦੇ ਹਨ ਜੀਓ।
1: ਮਹੱਲਾ ਚੌਥਾ
0: ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਬਖਸ਼ਿਸ਼ਾਂ ਕਰ ਰਹੇ ਹਨ।
1: ਗੁਰਮੁਖ ਅੰਤਰ ਸ਼ਾਂਤ ਹੈ
0: ਇਹ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੀ ਬੁੱਧੀ ਇਵੇਂ ਨਾਮ ਦਾ ਚਿੰਤਨ ਕਰਨ ਵਿੱਚ ਲੱਗੀ ਰਹਿੰਦੀ ਹਿਰਦੇ ਵਿੱਚ ਚਾਹਤ ਦੀਦਾਰਿਆਂ ਦੀ ਹੈ ਮਹਾਰਾਜ ਉਹਨਾਂ ਦੇ ਹਿਰਦੇ ਦੀ ਭਾਵਨਾ ਕੈਸੀ ਹੁੰਦੀ ਏ ਹਿਰਦੇ ਦੀ ਦਸ਼ਾ ਕੈਸੀ ਹੁੰਦੀ ਏ ਤਾਂ ਹਜ਼ੂਰ ਸਤਿਗੁਰੂ ਜੀ ਫਰਮਾਉਂਦੇ ਨੇ ਗੁਰਮੁਖ ਭਾਈ ਐਸੇ ਜਿਹੜੇ ਗੁਰਮੁਖ ਨੇ ਨਾ ਸਤਿਗੁਰੂ ਜੀ ਨੂੰ ਮੁਖੀ ਬਣਾ ਲਿਆ ਸਤਿਗੁਰੂ ਜੀ ਦੇ ਪਦ ਚਿੰਨ੍ਹਾਂ 'ਤੇ ਸਦਾ ਚੱਲਦੇ ਨੇ ਮਨ ਦੀ ਮਤ ਨੂੰ ਤਿਆਗ ਦਿੱਤਾ ਹੋਇਆ ਹੈ ਉਹਨਾਂ ਗੁਰਮੁਖਾਂ ਦੇ ਅੰਦਰ ਸਦਾ ਸਦਾ ਵਾਸਤੇ ਸ਼ਾਂਤੀ ਸੁਖ ਸਮਾਇਆ ਰਹਿੰਦਾ ਹੈ ਉਹਨਾਂ ਦੇ ਮਨ ਦਾ ਪਿਆਰ ਐਸਾ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਵਿੱਚ ਹੁੰਦਾ ਹੈ ਉਹ ਮਨ ਕਰਕੇ ਅਤੇ ਤਨ ਕਰਕੇ ਨਾਮੀ ਪਰਮੇਸ਼ਰ ਜੀ ਦੇ ਸਿਮਰਨ ਵਿੱਚ ਹੀ ਸਮਾਏ ਰਹਿੰਦੇ ਨੇ ਅਰਥਾਤ ਮਨ ਕਰਕੇ ਵੀ ਮਨ ਮਹਿ ਚਿਤਵਾਉ ਚਿਤਵਨੀ ਉਦਮ ਕਰੋ ਉੱਠ ਨੀਤ ਮਨ ਦੇ ਅੰਦਰ ਵੀ ਚਿਤਵਨੀ ਨਾਮ ਦੀ ਹੀ ਰੱਖਦੇ ਨੇ ਤੇ ਤਨ ਕਰਕੇ ਵੀ ਰੋਮ ਰੋਮ ਕਰਕੇ ਗੁਰਮੁਖ ਰੋਮ ਰੋਮ ਹਰ ਧਿਆਵੈ ਰੋਮ ਰੋਮ ਕਰਕੇ ਜਾਪ ਕਰਨੇ ਦੇ ਸਦਕਾ ਨਾਮੀ ਪਰਮੇਸ਼ਰ ਜੀ ਦੇ ਅੰਦਰ ਹੀ ਸਮਾਏ ਰਹਿੰਦੇ ਹਨ ਜੀਓ।
1: ਨਾਮ ਚਿਤਵੈ ਨਾਮੋ ਪੜਾ
0: ਭਾਈ ਉਹ ਚਲਤ ਬੈ ਸਤ ਸੋਵਤ ਜਾਗਤ ਗੁਰਮੰਤਰ ਹਿਰਦੈ ਚਿਤਾਰ ਇਸ ਪ੍ਰਕਾਰ ਗੁਰਮੰਤਰ ਚਿਤਾਰਨੇ ਦੀ ਚਿਤਵਨੀ ਸਦਾ ਮਨ 'ਚ ਹੀ ਰੱਖਦੇ ਨੇ ਅਰਥਾਤ ਮਨ ਦੇ ਵਿੱਚੋਂ ਗੁਰਮੰਤਰ ਨੂੰ ਕਦੇ ਭੁਲਾਉਂਦੇ ਨਹੀਂ ਮਨ ਦੇ ਅੰਦਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਸਦਾ ਕਰਦੇ ਰਹਿੰਦੇ ਨੇ ਨਾਮੋ ਪੜ੍ਹੈ ਅਤੇ ਨਾਮ ਰੂਪੀ ਸਤਿਗੁਰੂ ਜੀ ਦੇ ਬਚਨਾਂ ਨੂੰ ਪੜ੍ਹਦੇ ਨੇ ਨਾਮ ਰੂਪੀ ਬਚਨ ਸਤਿਗੁਰੂ ਜੀ ਦੀ ਗੁਰਬਾਣੀ ਨਾਮ ਰੂਪੀ ਗੁਰਬਾਣੀ ਨੂੰ ਹੀ ਸਦਾ ਉਹ ਪੜ੍ਹਨਾ ਕਰਦੇ ਹਨ ਨਾਮ ਦੇ ਰਸੀਏ ਹੋ ਕਰਕੇ
1: ਨਾਮ ਰਹਾ ਲੈ ਬਲਾ
0: ਤੇ ਜੇ ਕਿਧਰੇ ਇਕਾਂਤ ਦੇ ਵਿੱਚ ਵਿਹਲਾ ਸਮਾਂ ਪ੍ਰਾਪਤ ਹੋ ਜਾਵੇ ਤਾਂ ਵੀ ਨਾਮੀ ਪਰਮੇਸ਼ਰ ਅਕਾਲ ਪੁਰਖ ਜੀਆਂ ਦੇ ਅੰਮ੍ਰਿਤ ਨਾਮ ਦੇ ਵਿੱਚ ਹੀ ਲਿਵ ਲਗਾ ਕਰਕੇ ਜੁੜੇ ਰਹਿੰਦੇ ਹਨ ਤਦਾਕਾਰ ਹੋਏ ਰਹਿੰਦੇ ਹਨ ਜੀਓ।
1: ਨਾਮ ਪਦਾਰਥ ਪਾਈਆ
0: ਹੇ ਭਾਈ ਉਹਨਾਂ ਨੇ ਪੂਰਿਆਂ ਸਤਿਗੁਰਾਂ ਦੇ ਪਾਸੋਂ ਇਸ ਜਨਮ ਨੂੰ ਸਫਲਿਆ ਕਰ ਦੇਣ ਵਾਲਾ ਅੰਮ੍ਰਿਤ ਨਾਮ ਰੂਪੀ ਪਦਾਰਥ ਸਾਰੀਆਂ ਨਿਧੀਆਂ ਰਿਧੀਆਂ ਤੇ ਸਿੱਧੀਆਂ ਦਾ ਖਜ਼ਾਨਾ ਪਾ ਲਿਆ
1: ਹੈ
0: ਫਿਰ ਐਸੀ ਉਹਨਾਂ ਦੇ ਮਨ ਦੀ ਦਸ਼ਾ ਹੁੰਦੀ ਹੈ ਸਾਰੀ ਜਿਹੜੀ ਚਿੰਤਾ ਸੀ ਨਾ ਉਹਨਾਂ ਦੀ ਬਿਲਾਹੇ ਨਾਸ਼ ਹੋ ਗਈ ਹੈ ਕਿਸੇ ਪ੍ਰਕਾਰ ਦੀ ਚਿੰਤਾ ਨਹੀਂ ਰਹਿ ਜਾਂਦੀ ਖਾਣ ਪਾਣ ਪਹਿਰਾਣ ਦੀ ਕਿਸੇ ਪ੍ਰਕਾਰ ਦੀ ਚਿੰਤਾ ਨਹੀਂ ਰਹਿ ਜਾਂਦੀ ਕੋਈ ਸ਼ਤਰੂਆਂ ਦੀ ਕੋਈ ਦੁਸ਼ਮਣਾਂ ਦੀ ਨਾ ਪ੍ਰਤੱਖ ਦੁਸ਼ਮਣਾਂ ਦੀ ਨਾ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਰੂਪੀ ਦੁਸ਼ਮਣਾਂ ਦੀ ਨਿਸ਼ਚਾ ਐਸਾ ਪ੍ਰਪੱਕ ਹੋ ਜਾਂਦਾ ਹੈ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਹੀ ਜਲ ਮਹਿ ਜੰਤ ਉਪਾਇਨ ਤਿੰਨਾ ਪੇਰੋ ਜੀ ਦੀ ਇਸ ਪ੍ਰਕਾਰ ਨਿਸ਼ਚਾ ਰੱਖਦੇ ਨੇ ਤੇ ਸਾਰੀਆਂ ਚਿੰਤਾਵਾਂ ਉਹਨਾਂ ਦੀਆਂ ਲੋਕ ਪਰਲੋਕ ਦੀਆਂ ਮਿਟ ਗਈਆਂ ਹਨ।
1: ਸਤਿਗੁਰ ਮਿਲਿਆ ਨਾਮ ਉਪਜਾ
0: ਮਹਾਰਾਜ ਉਹਨਾਂ ਗੁਰਮੁਖਾਂ ਦੇ ਹਿਰਦੇ ਦੇ ਅੰਦਰ ਨਾਮ ਦਾ ਇੰਨਾ ਪਿਆਰ ਕਿਵੇਂ ਲੱਗ ਰਿਹਾ ਹੈ ਹਜ਼ੂਰ ਫਰਮਾਉਂਦੇ ਨੇ ਸਤਿਗੁਰੇ ਮਿਲਿਆ ਸਤਿਗੁਰੂ ਸਾਹਿਬ ਜੀ ਨੂੰ ਮਿਲਣੇ ਕਰਕੇ ਸਤਿਗੁਰਾਂ ਦੇ ਮਿਲਾਪ ਕਰਕੇ ਉਹਨਾਂ ਦੇ ਹਿਰਦੇ ਦੇ ਅੰਦਰ ਨਾਮ ਦਾ ਪਿਆਰ ਉਪਜਾ ਉਤਪੰਨ ਹੋ ਰਿਹਾ ਹੈ ਇਹ ਪੂਰਿਆ ਸਤਿਗੁਰਾਂ ਦੀ ਬਖਸ਼ਿਸ਼ ਹੈ ਜੋ ਗੁਰਸਿੱਖਾਂ ਦੇ ਹਿਰਦੇ ਦੇ ਅੰਦਰ ਨਾਮ ਦੀ ਜਾਗ ਲਾ ਦੇਣਾ ਕੀਤੀ ਏ ਸਾਧ ਸੰਗਤ ਜੀ ਟਨਾਂ ਦੇ ਟਨ ਦੁੱਧ ਪਿਆ ਰਵੇ ਨਾ, ਜਦ ਤੱਕ ਜਾਗਨਾ ਲਈ ਜਾਵੇ ਉਦੋਂ ਤੱਕ ਦਹੀਂ ਨਹੀਂ ਬਣਦਾ, ਉਦੋਂ ਤੱਕ ਰਿੜਕ ਕਰਕੇ ਮੱਖਣ ਨਹੀਂ ਕੱਢਿਆ ਜਾ ਸਕਦਾ, ਨਾ ਲੱਸੀ ਬਣਦੀ ਹੈ ਤੇ ਨਾ ਹੀ ਸਾਧ ਸੰਗਤ ਜੀ ਫਿਰ ਮੱਖਣ ਬਣਾਏ ਤੋਂ ਬਿਨਾਂ ਘਿਓ ਬਣਦਾ। ਜਿਸ ਵੇਲੇ ਦਹੀਂ ਨੂੰ ਜਾਗ ਲਾ ਦਿੱਤੀ ਜਾਂਦੀ ਫਿਰ ਉਹ ਜੰਮ ਜਾਂਦਾ, ਜਦੋਂ ਜੰਮ ਜਾਂਦਾ ਫਿਰ ਇਸ ਨੂੰ ਰਿੜਕਿਆ ਜਾਂਦਾ ਤੇ ਰਿੜਕਣੇ ਤੋਂ ਉਪਰੰਤ ਲੱਸੀ ਅਲੱਗ ਹੋ ਜਾਂਦੀ ਹੈ, ਮੱਖਣ ਅਲੱਗ ਹੋ ਜਾਂਦਾ ਹੈ। ਫਿਰ ਮੱਖਣ ਨੂੰ ਤਾਵ ਦੇ ਕਰਕੇ ਸੇਕ ਦੇ ਕਰਕੇ ਨਾ ਅੱਗ ਤੇ ਰੱਖ ਕੇ ਕਾਢ ਕੇ ਉਸ ਦਾ ਘਿਓ ਬਣਾ ਲਿਆ ਜਾਂਦਾ। ਜਿਹੜਾ ਦੁੱਧ ਇਹ ਇੱਕ ਦੋ ਦਿਨਾਂ 'ਚ ਖਰਾਬ ਹੋ ਜਾਂਦਾ ਪਰ ਜਿਹੜਾ ਘਿਓ ਬਣਾ ਲਿਆ ਗਿਆ ਉਹ ਸਾਲਾਂ ਦੇ ਸਾਲ ਸਾਧ ਸੰਗਤ ਜੀ ਫਿਰ ਖਰਾਬ ਨਹੀਂ ਹੁੰਦਾ। ਇਸੇ ਪ੍ਰਕਾਰ ਸਤਿਗੁਰੂ ਜੀ ਕਿਰਪਾਲਤਾ ਕਰਦੇ ਨੇ, ਨਾਮ ਗੁਰਸਿੱਖਾਂ ਦੇ ਹਿਰਦਿਆਂ ਦੇ ਅੰਦਰ ਵਸਾ ਕਰਕੇ ਨਾ ਫਿਰ ਅੰਮ੍ਰਿਤਮਈ ਨਾਮ ਦਾ ਜਾਪ ਕਰਨੇ ਦੀ, ਰਾਤ ਦਿਨ ਸਿਮਰਨ ਕਰਨੇ ਦੀ ਜਾਗ ਲਾ ਦਿੰਦੇ ਨੇ। ਫਿਰ ਸਾਧ ਸੰਗਤ ਜੀ ਹਿਰਦਾ ਵਿਸ਼ਿਸ਼ਟ ਹੋਣੇ ਕਰਕੇ ਨਾ ਗੁਰਸਿੱਖਾਂ ਦੇ ਹਿਰਦੇ ਦੇ ਅੰਦਰ ਜਿਹੜਾ ਇਹ ਅੰਮ੍ਰਿਤ ਰੂਪੀ ਦੁੱਧ ਦੀ ਨਿਆਈ ਪਵਿੱਤਰ ਨਾਮ ਇਹ ਜੰਮ ਜਾਂਦਾ ਅਰਥਾਤ ਟਿਕ ਜਾਂਦਾ, ਫਿਰ ਟਿਕੇ ਹੋਏ ਮਨ ਦੇ ਨਾਲ ਮਨ ਦੇ ਅੰਦਰ ਵਸੇ ਹੋਏ ਨਾਮ ਨੂੰ ਵਿਚਾਰਦੇ ਨੇ। ਜਿਸ ਵੇਲੇ ਵਿਚਾਰ ਰੂਪੀ ਰਿੜਕਣਾ ਕਰਦੇ ਨੇ ਨਾ ਸਾਧ ਸੰਗਤ ਜੀ ਫਿਰ ਪਦਾਰਥਾ ਰੂਪੀ ਲੱਸੀ ਇਸੇ ਪ੍ਰਕਾਰ ਗਿਆਨ ਰੂਪੀ ਮੱਖਣ ਪ੍ਰਾਪਤ ਹੁੰਦਾ, ਜਿਸ ਨੂੰ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਚਨ ਕਰਦੇ ਨੇ, ਸੰਤੋ ਮਾਖਣ ਖਾਇਆ ਸ਼ਾਸ਼ ਪੀਐ ਸੰਸਾਰ। ਜਿਹੜੇ ਸੰਤ ਜਨ ਨੇ ਨਾ ਉਹ ਤੇ ਗਿਆਨ ਰੂਪੀ ਮੱਖਣ ਨੂੰ ਛਕਦੇ ਨੇ ਤੇ ਜਿਹੜੇ ਦੁਨੀਆਂ ਦੇ ਲੋਕ ਨੇ ਉਹ ਆ ਕੇ ਬੇਨਤੀਆਂ ਕਰਦੇ ਨੇ, ਸੰਤ ਜੀ ਘਰ ਦੇ ਵਿੱਚ ਪੁੱਤਰ ਦੇ ਦਿਓ, ਪੋਤਰਾ ਦੇ ਦਿਓ, ਪਦਾਰਥ ਦੇ ਦਿਓ, ਇਹ ਪਦਾਰਥਾਂ ਰੂਪੀ ਲੱਸੀ ਸੰਸਾਰ ਦੇ ਲੋਕ ਆ ਕੇ ਛਕ ਜਾਂਦੇ ਨੇ। ਇਸੇ ਪ੍ਰਕਾਰ ਸਾਧ ਸੰਗਤ ਜੀ ਜਿਸ ਵੇਲੇ ਮੱਖਣ ਨੂੰ ਅਗਨੀ ਦਾ ਤਾਵ ਦੇ ਕਰਕੇ ਕਾੜਿਆ ਜਾਂਦਾ ਫਿਰ ਸ਼ੁੱਧ ਘਿਓ ਬਣ ਜਾਂਦਾ, ਖੁਸ਼ਬੂਦਾਰ, ਜਿਹੜਾ ਖਰਾਬ ਨਹੀਂ ਹੁੰਦਾ। ਜਿਸ ਵੇਲੇ ਗਿਆਨ ਪ੍ਰਾਪਤ ਹੋ ਗਿਆ ਨਾ ਤੇ ਸਾਧ ਸੰਗਤ ਜੀ ਉਸ ਗਿਆਨ ਦੇ ਅੰਦਰ ਬਿਰਤੀ ਨੂੰ ਟਿਕਾ ਕਰਕੇ ਬ੍ਰਹਮਾਨੰਦ ਦੀ ਪ੍ਰਾਪਤੀ ਦਾ ਸੁੱਖ ਉਹ ਗੁਰਮੁਖ ਜਨ ਮਾਣਦੇ ਨੇ। ਜਿਵੇਂ ਘਿਓ ਦੀ ਖੁਸ਼ਬੂ ਆਉਂਦੀ ਏ ਉਹਨਾਂ ਦਾ ਜੀਵਨ ਭਗਤੀ ਰੂਪੀ ਸੁਗੰਧੀ ਦੇ ਸਹਿਤ ਹੋ ਜਾਂਦਾ, ਸਭਨਾਂ ਨੂੰ ਪ੍ਰਫੁੱਲਿਤ ਕਰਦਾ। ਜਿਵੇਂ ਘਿਓ ਖਰਾਬ ਨਹੀਂ ਨਾ ਹੁੰਦਾ, ਇਵੇਂ ਫਿਰ ਬ੍ਰਹਮਾਨੰਦ ਦੇ ਆਨੰਦ ਨੂੰ ਮਾਨਣ ਵਾਲੇ, ਰਸ ਨੂੰ ਮਾਨਣ ਵਾਲੇ ਗੁਰਮੁਖ ਜਨ ਕਦੇ ਵੀ 84 ਲੱਖ ਜੂਨੀਆਂ ਦੇ ਅੰਦਰ ਆ ਕਰਕੇ ਖਰਾਬ ਨਹੀਂ ਹੁੰਦੇ, ਸਦਾ ਚੜ੍ਹਦੀ ਕਲਾ ਵਿੱਚ ਹੀ ਰਹਿੰਦੇ ਨੇ ਤੇ ਪਰਮੇਸ਼ਰ ਜੀ ਦੇ ਨਾਲ ਮਿਲੇ ਰਹਿੰਦੇ ਨੇ। ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਹਜ਼ੂਰ ਬਚਨ ਕਰਨਾ ਕਰਦੇ ਨੇ, ਭਾਈ ਇਹ ਪੂਰਿਆਂ ਸਤਿਗੁਰਾਂ ਦੇ ਮਿਲਾਪ ਕਰਕੇ ਦਾਤਾਂ ਮਿਲਦੀਆਂ ਨੇ, ਉਹਨਾਂ ਦੇ ਹਿਰਦੇ ਦੇ ਅੰਦਰ ਨਾਮੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਅਤਿਅੰਤ ਪਿਆਰ ਸਦਾ ਲੱਗਿਆ ਰਹਿੰਦਾ ਹੈ ਜੀਓ।
1: ਜਿਸਨਾ ਭੁੱਖ ਸਭ ਜਾਏ,
0: ਮਹਾਰਾਜ ਇਸ ਗਿਆਨ ਅਤੇ ਬ੍ਰਹਮਾਨੰਦ ਦੀ ਪ੍ਰਾਪਤੀ ਦੇ ਸਦਕਾ ਤਿੰਨਾਂ ਨੂੰ ਪ੍ਰਤੱਖ ਫਲ ਕੀ ਪ੍ਰਤੀਤ ਹੁੰਦਾ ਹੈ ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਜਿੱਥੇ ਸਾਰੇ ਸੰਸਾਰ ਨੂੰ ਦੁਨੀਆਂ ਦੇ ਪਦਾਰਥਾਂ ਦੀ ਤ੍ਰਿਸ਼ਨਾ ਲੱਗੀ ਹੈ ਕਿ ਪਦਾਰਥ ਇਕੱਠੇ ਕਰ ਲਈਏ, ਸਾਧ ਸੰਗਤ ਜੀ ਮਨੁੱਖ ਦੀ ਉਮਰ ਵਿਹਾਈ ਜਾਵੇ, ਬਤੀਤ ਹੋ ਜਾਵੇ, ਬਜ਼ੁਰਗੀ ਆ ਜਾਵੇ, ਹੱਥ ਕੰਬਦੇ ਹੋਣ, ਪੈਰ ਕੰਬਦੇ ਹੋਣ, ਪਾਣੀ ਦਾ ਗਲਾਸ ਭਾਵੇਂ ਹੱਥ ਵਿੱਚ ਨਾ ਫੜਿਆ ਹੋਵੇ, ਅਰਥਾਤ ਨਾ ਫੜਿਆ ਜਾਂਦਾ ਹੋਵੇ, ਜੇ ਫੜਨ ਦਾ ਯਤਨ ਕਰੇ ਤੇ ਹੱਥ ਕੰਬਦੇ ਕਰਕੇ ਭਾਵੇਂ ਗਲਾਸ ਵੀ ਡੁੱਲਦਾ ਹੋਵੇ, ਪਰ ਸਾਧ ਸੰਗਤ ਜੀ ਤਾਂ ਵੀ ਮਨ ਦੇ ਅੰਦਰ ਤ੍ਰਿਸ਼ਨਾ ਹੁੰਦੀ ਏ, ਸਾਰੀ ਦੁਨੀਆਂ ਦੇ ਪਦਾਰਥ ਮੈਂ ਹੀ ਇਕੱਠੇ ਕਰ ਲਵਾਂ। ਪਦਾਰਥਾਂ ਦੀ ਤ੍ਰਿਸ਼ਨਾ ਤਾਂ ਵੀ ਨਹੀਂ ਜਾਂਦੀ, ਦੁਨੀਆਂ ਦੇ ਅੰਦਰ ਭਾਵੇਂ ਕੋਈ ਪੁੰਨੀ ਹੋਵੇ ਭਾਵੇਂ ਪਾਪੀ ਹੋਵੇ ਤੇ ਸਵਰਗਾਂ ਦੇ ਪਦਾਰਥਾਂ ਦੀ ਭੁੱਖ ਲੱਗੀ ਰਹਿੰਦੀ ਏ, ਸਵਰਗਾਂ ਵਿੱਚ ਜਾਵਾਂ ਤੇ ਜਾ ਕਰਕੇ ਦਿਵ ਭੋਗਾਂ ਨੂੰ ਮਾਣਾ। ਸਾਧ ਸੰਗਤ ਜੀ ਇਸੇ ਪ੍ਰਕਾਰ ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ ਨਾ ਤੇ ਜਿਹੜਾ ਉਸਦੇ ਨਾਮ ਤੋਂ ਵੀ ਪਹਿਲਾਂ ਇੱਕ ਸ਼ਬਦ ਲਿਖਿਆ ਜਾਂਦਾ ਉਹ ਸ਼ਬਦ ਹੈ ਸਵਰਗਵਾਸੀ, ਘਰਦਿਆਂ ਨੂੰ ਵੀ ਬੜਾ ਇਸ ਗੱਲ ਦਾ ਸੋ ਮਨ ਦੇ ਅੰਦਰ ਚਾਅ ਹੁੰਦਾ ਕਿ ਜਿਹੜਾ ਸਾਡਾ ਘਰ ਦੇ ਵਿੱਚੋਂ ਕੋਈ ਪ੍ਰਾਣੀ ਚੱਲਿਆ ਗਿਆ ਉਹ ਸਵਰਗਾਂ 'ਚ ਹੀ ਜਾਵੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਜਿਨ੍ਹਾਂ ਨੇ ਬ੍ਰਹਮਾਨੰਦ ਦੀ ਪ੍ਰਾਪਤੀ ਦਾ ਰਸ ਮਾਣ ਲਿਆ ਨਾ ਦੁਨੀਆਂ ਦੇ ਸਾਰੇ ਪਦਾਰਥਾਂ ਦੀ ਤ੍ਰਿਸ਼ਨਾ ਉਹਨਾਂ ਦੀ ਜਾਏ ਮਿਟ ਜਾਂਦੀ ਏ, ਭੁੱਖ ਸਭ ਜਾਏ ਤੇ ਸਵਰਗ ਲੋਕ ਬ੍ਰਹਮ ਲੋਕ ਤੱਕ ਦੇ ਭੋਗਾਂ ਦੀ ਦਿਵ ਭੋਗਾਂ ਦੀ ਸਾਰੀ ਭੁੱਖ ਉਹਨਾਂ ਦੀ ਚਲੀ ਜਾਂਦੀ ਏ। ਅੰਮ੍ਰਿਤ ਨਾਮ ਨੂੰ ਜਪ ਕਰਕੇ ਲੋਕ ਅਤੇ ਪਰਲੋਕ ਦੇ ਪਦਾਰਥਾਂ ਵੱਲੋਂ ਉਹ ਰੱਜ ਜਾਂਦੇ ਨੇ, ਤ੍ਰਿਪਤ ਹੋ ਜਾਂਦੇ ਹਨ ਜੀਓ। ਐਸੀ ਭਾਈ ਉਹਨਾਂ ਦੇ ਮਨ ਦੀ ਸੁਖਦ ਅਵਸਥਾ ਹੁੰਦੀ ਹੈ।
1: ਨਾਨਕ ਨਾਮੇ ਰਤਿਆ,
0: ਹਜ਼ੂਰ ਬਚਨ ਕਰਨਾ ਕਰਦੇ ਨੇ ਭਾਈ, ਜਿਨ੍ਹਾਂ ਦੇ ਮਨ ਨਾਮੀ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਸਿਮਰਨ ਦੇ ਅੰਦਰ ਹਰ ਵੇਲੇ ਰੰਗੇ ਹੋਏ ਹਨ, ਉਹਨਾਂ ਦੀ ਬੁੱਧੀ ਰੂਪੀ ਪੱਲੇ ਦੇ ਅੰਦਰ ਵੀ ਪਰਮੇਸ਼ਰ ਜੀ ਦਾ ਨਾਮ ਪੂਰਿਆ ਸਤਿਗੁਰਾਂ ਨੇ ਕਿਰਪਾ ਕਰਕੇ ਪਾ ਦਿੱਤਾ, ਫਿਰ ਬੁੱਧੀ ਵੀ ਨਾਮ ਨੂੰ ਹੀ ਨਿਸ਼ਚੇ ਕਰਦੀ ਏ, ਪਦਾਰਥਾਂ ਨੂੰ ਨਿਸ਼ਚੇ ਨਹੀਂ ਕਰਦੀ। ਪਦਾਰਥਾਂ ਨੂੰ ਅਣਹੋਇਆ ਜਾਣ ਕੇ ਤਿਆਗ ਦਈਏ ਤੇ ਨਾਮ ਨੂੰ ਨਿਸ਼ਚੇ ਕਰ ਦਈਏ। ਪੂਰੇ ਸਤਿਗੁਰੂ ਜੀ ਕਿਰਪਾ ਕਰਕੇ ਬੁੱਧੀ ਰੂਪੀ ਪੱਲੇ ਪਾਏ, ਪੱਲੇ ਦੇ ਵਿੱਚ ਅੰਮ੍ਰਿਤ ਨਾਮ ਨੂੰ ਹੀ ਪਾ ਦਿੰਦੇ ਹਨ ਜੀਓ। ਪੌੜੀ ਦੁਆਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਰ ਜਸ ਉਚਾਰਦੇ ਨੇ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਸ ਵਾਹਿਗੁਰੂ ਜੀ ਦੇ ਨਾਮ ਦੀ ਇੰਨੀ ਮਹਿਮਾ ਆਪ ਜੀ ਕਥਨ ਕਰਦੇ ਹੋ, ਉਹ ਵਾਹਿਗੁਰੂ ਜੀ ਕੈਸੇ ਨੇ ਤੇ ਵਾਹਿਗੁਰੂ ਜੀ ਦਾ ਪਸਾਰਾ ਕਿਹੋ ਜਿਹਾ ਹੈ? ਤਾਂ ਹਜ਼ੂਰ ਪੌੜੀ ਦੁਆਰਾ ਹਰ ਜਸ ਕਥਨ ਕਰਦੇ ਹਨ ਜੀਓ।
1: ਦੁਧ ਆਪੇ ਜਗਤ ਉਪਾਏਗਾ,
0: ਭਾਈ ਵਾਹਿਗੁਰੂ ਜੀ ਦਾ ਬੇਅੰਤ ਬੇਅੰਤ ਬੇਅੰਤ ਜਸ ਹੈ ਤੇ ਬੇਅੰਤ ਪ੍ਰਕਾਰ ਦੀ ਰਚਨਾ ਹੈ ਤੇ ਇਸ ਵਾਹਿਗੁਰੂ ਜੀ ਦੇ ਸਨਮੁਖ ਇਵੇਂ ਜਸ ਕਹਿੰਦੇ ਰਹੀਏ, ਵਾਹਿਗੁਰੂ ਜੀ ਤੁਸਾਂ ਨੇ ਸਾਰੇ ਜਗਤ ਨੂੰ ਆਪ ਹੀ ਆਪਣੇ ਸਵੈ ਸਰੂਪ ਤੋਂ ਉਤਪੰਨ ਕੀਤਾ ਹੈ ਜੀਓ।
1: ਆਪੇ ਵਸਗਤ ਕੀਤਾ
0: ਤੇ ਸੰਸਾਰ ਨੂੰ ਉਤਪੰਨ ਕਰਕੇ ਤੇ ਸੰਸਾਰ ਨੂੰ ਆਪਣੇ ਵਸੀਕਾਰ ਵੀ ਆਪ ਹੀ ਕਰ ਰੱਖਿਆ ਹੈ, ਆਪਣੇ ਅਧੀਨ ਵੀ ਆਪ ਹੀ ਕਰ ਰੱਖਿਆ ਮਹਾਰਾਜ। ਆਪਣੇ ਹੁਕਮ ਦੇ ਅੰਦਰ ਵੀ ਸਾਰੇ ਜਗਤ ਨੂੰ ਤੁਸਾਂ ਨੇ ਆਪ ਹੀ ਚਲਾਇਆ ਹੈ ਜੀ।
1: ਇੱਕ ਮਨਮੁਖ ਕਰ ਹਾਰਾਏ,
0: ਜਿਨ੍ਹਾਂ ਨੇ ਪੂਰਬਲੇ ਜਨਮਾਂ ਦੇ ਅੰਦਰ ਮੰਦ ਕਰਮ ਕੀਤੇ ਨੇ ਨਾ, ਇਸ ਜਨਮ ਦੇ ਅੰਦਰ ਉਹਨਾਂ ਨੂੰ ਮਨਮੁਖ ਬਣਾ ਕਰਕੇ ਉਹਨਾਂ ਦੇ ਮਨੁੱਖੀ ਜਨਮ ਰੂਪੀ ਬਾਜੀ ਨੂੰ ਤੁਸਾਂ ਨੇ ਆਪ ਹੀ ਹਰਾ ਦਿੱਤਾ ਹੈ ਜੀਓ।
1: ਨਾ ਮੇਲ ਗੁਰੂ ਤਿਨਾ ਜੀਤਾ,
0: ਤੇ ਮਹਾਰਾਜ ਜਿਨ੍ਹਾਂ ਨੇ ਪੂਰਬਲੇ ਕਰਮਾਂ ਦੇ ਪੂਰਬਲੇ ਜਨਮਾਂ ਦੇ ਅੰਦਰ ਨਿਸ਼ਕਾਮ ਕਰਮ ਕੀਤੇ ਨੇ ਨਾ, ਉਹਨਾਂ ਇੱਕ ਨਾ ਗੁਰਮੁਖਾਂ ਨੂੰ ਆਪੇ ਹੀ ਪੂਰਿਆਂ ਸਤਿਗੁਰਾਂ ਦੇ ਨਾਲ ਆਪ ਜੀ ਨੇ ਮੇਲ ਦੇਣਾ ਕੀਤਾ ਹੈ, ਤੇ ਜਿਨ੍ਹਾਂ ਨੂੰ ਵਾਹਿਗੁਰੂ ਜੀ ਆਪ ਜੀ ਨੇ ਪੂਰਿਆਂ ਸਤਿਗੁਰਾਂ ਨਾਲ ਮੇਲਿਆ ਨਾ, ਉਹਨਾਂ ਨੇ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਅੰਮ੍ਰਿਤ ਨਾਮ ਨੂੰ ਜਪ ਕਰਕੇ ਇਸ ਮਨੁੱਖਾ ਜਨਮ ਨੂੰ ਜਿੱਤ ਲਿਆ ਹੈ, ਸਫਲਿਆ ਕਰ ਲਿਆ ਹੈ ਜੀਓ।
1: ਹਰ ਉਤਮ ਹਰ ਪ੍ਰਭ ਨਾਮ ਹੈ,
0: ਮਹਾਰਾਜ ਦੁਨੀਆਂ ਦੇ ਅੰਦਰ ਸਭ ਤੋਂ ਉੱਤਮ ਸ੍ਰੇਸ਼ਟ ਕੀ ਹੈ? ਤੇ ਸਤਿਗੁਰੂ ਜੀ ਬਚਨ ਕਰਦੇ ਨੇ ਹਰ ਹਰ ਇੱਕ ਉੱਤਮ ਪਦਾਰਥਾਂ ਦੇ ਵਿੱਚੋਂ, ਜਿਵੇਂ ਦੁਨੀਆਂ ਦੇ ਅੰਦਰ ਸਰੀਰ ਦੇ ਸੁੱਖ ਉੱਤਮ ਮੰਨੇ ਨੇ, ਵਿਸ਼ਈਆਂ ਨੇ ਇਸੇ ਪ੍ਰਕਾਰ ਵਿਸ਼ੇ ਭੋਗ ਉੱਤਮ ਮੰਨੇ ਨੇ, ਮਾਇਆ ਧਾਰੀਆਂ ਨੇ ਮਾਇਆ ਉੱਤਮ ਮੰਨੀ ਹੈ, ਸਾਧ ਸੰਗਤ ਜੀ ਮੋਹ ਵਾਲਿਆਂ ਨੇ ਸੰਤਾਨ ਉੱਤਮ ਮੰਨੀ ਹੈ, ਇਸੇ ਪ੍ਰਕਾਰ ਸੋਨੇ ਨੂੰ ਉੱਤਮ ਮੰਨਿਆ ਜਾਂਦਾ ਹੈ, ਚਾਂਦੀ ਨੂੰ ਉੱਤਮ ਮੰਨਿਆ ਜਾਂਦਾ ਹੈ, ਜੌਹਰੀਆਂ ਨੇ ਹੀਰੇ ਜਵਾਹਰਾਤ ਪੰਨਿਆਂ ਪੁਖਰਾਜ ਲਸਣੀਆਂ ਨੂੰ ਉੱਤਮ ਮੰਨੇ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਭਾਈ ਦੁਨੀਆਂ ਦੇ ਅੰਦਰ ਜਿੰਨੀਆਂ ਵੀ ਉੱਤਮ ਵਸਤੂਆਂ ਨੇ ਨਾ, ਹਰ ਪ੍ਰਕਾਰ ਦੀਆਂ ਉੱਤਮ ਵਸਤੂਆਂ ਦੇ ਵਿੱਚੋਂ ਹਰੀ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਸਭ ਤੋਂ ਉੱਤਮ ਹੈ ਜੀਓ।
1: ਗੁਰ ਬਚਨ ਸੁਭਾਗਾ ਲੀਤਾ,
0: ਮਹਾਰਾਜ ਫਿਰ ਇਹ ਅੰਮ੍ਰਿਤ ਨਾਮ ਮਿਲਦਾ ਕਿਹਨਾਂ ਨੂੰ ਹੈ? ਤੇ ਸਤਿਗੁਰੂ ਜੀ ਬਚਨ ਕਰਦੇ ਨੇ ਗੁਰ ਬਚਨ ਨੰਨੇ ਨੂੰ ਸਿਹਾਰੀ ਹੈ, ਅਰਥ ਬਣੇਗਾ ਗੁਰ ਬਚਨੀਆਂ ਨੇ, ਜਿਨ੍ਹਾਂ ਨੇ ਸਤਿਗੁਰੂ ਜੀ ਦੇ ਬਚਨ ਮੰਨੇ ਨੇ, ਹੁਕਮ ਮੰਨੇ ਨੇ, ਆਗਿਆ ਤੇ ਮੁੱਖ ਨਹੀਂ ਮੋੜਿਆ, ਸਦਾ ਆਗਿਆ ਨੂੰ ਪਿਆਰਾ ਕਰਕੇ ਮੰਨਦੇ ਨੇ, ਭਾਣੇ ਵਿੱਚ ਰਹਿੰਦੇ ਨੇ। ਸਤਿਗੁਰੂ ਜੀ ਬਚਨ ਕਰਦੇ ਨੇ ਸੁਭਾਗਾ ਲੀਤਾ, ਉਹਨਾਂ ਸ੍ਰੇਸ਼ਟ ਭਾਗਾਂ ਵਾਲਿਆਂ ਨੇ ਸਤਿਗੁਰੂ ਜੀ ਦੇ ਪਾਸੋਂ ਸਵਾਸ ਸਵਾਸ ਨਾਮ ਜਪਣੇ ਦੀ ਦਾਤ ਨੂੰ ਲੈ ਲੈਣਾ ਕੀਤਾ ਹੈ ਜੀਓ।
1: ਦੁੱਖ ਦਾਲਦ ਸਭੋ ਲਹਿ ਗਿਆ,
0: ਮਹਾਰਾਜ ਫਿਰ ਉਹਨਾਂ ਨੂੰ ਇੰਨਾ ਨਾਮ ਜਪ ਕਰਕੇ ਪ੍ਰਾਪਤ ਕੀ ਹੋਇਆ? ਤੇ ਹਜ਼ੂਰ ਫਰਮਾਉਂਦੇ ਨੇ ਭਾਈ ਉਹਨਾਂ ਦਾ ਸਾਰਾ ਦੁੱਖ ਲੱਥ ਗਿਆ, ਇਸ ਦੁਨੀਆਂ ਦੇ ਲੋਕ ਦੇ ਸਰੀਰ ਦੇ ਤ੍ਰੈਗੁਣ ਆਤਮਿਕ ਮਾਇਆ ਦੇ ਅਤੇ ਵਿਕਾਰਾਂ ਦੇ ਦੁੱਖ ਜਿੱਥੇ ਲੱਥ ਗਏ ਨੇ ਨਾ, ਅਗਿਆਨ ਅਵਿਦਿਆ ਦੇ ਦੁੱਖ ਜਿੱਥੇ ਲੱਥ ਗਏ ਨੇ ਨਾ, ਦੁੱਖਾਂ ਸਿਰ ਦੁੱਖ ਸਭ ਤੋਂ ਵੱਡਾ ਦੁੱਖ ਹੈ ਜਨਮ ਮਰਨ ਦਾ, ਉਹਨਾਂ ਦਾ ਜਨਮ ਮਰਨ ਦਾ ਦੁੱਖ ਵੀ ਸਭੋ ਸਾਰਾ ਦਾ ਸਾਰਾ ਲੱਥ ਗਿਆ ਹੈ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਦਾਲਦ ਸਭੋ ਲਹਿ ਗਿਆ, ਤੇ ਸਰਬਤ ਪ੍ਰਕਾਰ ਦਾ ਜਨਮਾਂ ਜਨਮਾਂਤਰਾਂ ਦਾ ਦਲਿੱਦਰ ਵੀ ਉਹਨਾਂ ਦਾ ਲੱਥ ਗਿਆ। ਪ੍ਰਤੱਖ ਸਰੀਰ ਨੂੰ ਦਲਿੱਦਰ ਨਹੀਂ ਹੁੰਦਾ, ਭਾਵੇਂ ਰਾਤਰੀ ਨੂੰ ਕਿੰਨੀ ਵੀ ਲੇਟ ਕਿਉਂ ਨਾ ਸੌਣ, ਅੰਮ੍ਰਿਤ ਵੇਲੇ ਉੱਠ ਕੇ ਚੌਕੜਾ ਮਾਰ ਹੀ ਲੈਂਦੇ ਨੇ, ਇਸ਼ਨਾਨ ਕਰਕੇ ਸਿਮਰਨ ਵਿੱਚ ਜੁੜੀ ਜਾਂਦੇ ਨੇ, ਭਾਈ ਉਹਨਾਂ ਨੂੰ ਨਾਮ ਜਪਣੇ ਤੋਂ ਕਦੇ ਆਲਸ ਨਹੀਂ ਆਉਂਦਾ, ਕਿਉਂਕਿ ਉਹਨਾਂ ਦਾ ਦਲਿੱਦਰ ਲੈ ਗਿਆ ਹੈ। ਇਸੇ ਪ੍ਰਕਾਰ ਗਰੀਬੀ ਰੂਪੀ ਦਾਲਦ, ਗਰੀਬੀ ਰੂਪੀ ਦਲਿੱਦਰ ਉਹਨਾਂ ਦਾ ਸਾਰਾ ਲੱਥ ਗਿਆ। ਜਿਨ੍ਹਾਂ ਤੋਂ ਇਹ ਧਿਆਇਓ ਤੇ ਨੈ ਪੂਰਨ ਪ੍ਰਤਾਪ ਪਾਇਓ, ਸਰਬ ਧਨ ਧਾਮ ਫਲ ਫੂਲ ਸੋ ਫਲਤ ਹੈ, ਉਹਨਾਂ ਦਾ ਘਰ ਪਰਿਵਾਰ ਇਸੇ ਪ੍ਰਕਾਰ ਸਾਧ ਸੰਗਤ ਜੀ ਦੁਨਿਆਵੀ ਸੁੱਖਾਂ ਦੇ ਨਾਲ ਤੇ ਨਾਮ ਰੂਪੀ ਸੁੱਖ ਦੇ ਨਾਲ ਫਲਦਾ ਫੁੱਲਦਾ ਮੌਲਦਾ ਹੈ, ਜਿਨ੍ਹਾਂ ਦੇ ਉੱਪਰ ਸਤਿਗੁਰੂ ਜੀ ਨੇ ਕਿਰਪਾ ਕਰਕੇ ਨਾਮ ਦੀ ਦਾਤ ਦੇ ਦਿੱਤੀ, ਤੇ ਜਿਨ੍ਹਾਂ ਨੇ ਗੁਰ ਸਦਕਾ ਗੁਰ ਕਿਰਪਾ ਸਦਕਾ ਨਾਮ ਜਪਿਆ, ਜਨਮ ਮਰਨ ਦਾ ਦੁੱਖ ਤੇ ਸਾਰੇ ਦਲਿੱਦਰ ਉਹਨਾਂ ਦੇ ਲੱਥ ਗਏ ਹਨ ਜੀਓ।
1: ਜਾਣਾਉ ਗੁਰੂ ਹਰਿ ਦੀਤਾ,
0: ਭਾਈ ਇਹ ਦਾਤਾ ਉਹਨਾਂ ਦੇ ਤਾਂ ਹੀ ਮਿਲਦੀਆਂ ਨੇ ਜਿਨ੍ਹਾਂ ਗੁਰਮੁਖਾਂ ਨੂੰ ਪੂਰਿਆ ਸਤਿਗੁਰਾਂ ਨੇ ਅੰਮ੍ਰਿਤ ਨਾਮ ਜਪਣੇ ਦਾ ਵੱਲ ਸਵਾਸ ਸਵਾਸ ਦੇ ਦਿੱਤਾ ਹੈ, ਅੰਮ੍ਰਿਤ ਨਾਮ ਜਪਣੇ ਦਾ ਪਿਆਰ ਜਿਨ੍ਹਾਂ ਨੂੰ ਦੇ ਦਿੱਤਾ ਹੈ ਜੀਓ।
1: ਸੇਵਹੋ ਮੋਹਨੋ ਮਨ ਮੋਹਨੋ ਜਗ ਮੋਹਨੋ।
0: ਮਹਾਰਾਜ ਗਰੀਬ ਨਿਵਾਜ, ਫਿਰ ਸਾਡੇ ਵਾਸਤੇ ਕਰਨਾ ਉੱਤਮ ਸ੍ਰੇਸ਼ਟ ਕਰਮ ਕਿਹੜਾ ਹੈ ਜਿਹੜਾ ਕਰਦੇ ਰਹੀਏ ਤੇ ਤਰ ਜਾਈਏ? ਹਜ਼ੂਰ ਫਰਮਾਉਂਦੇ ਨੇ ਭਾਈ ਸਭ ਸੇਵਹੋ, ਸਾਰੇ ਗੁਰਸਿੱਖ, ਸਾਰੀਆਂ ਮਾਈਆਂ, ਸਾਰੇ ਭਾਈ, ਸਾਰੇ ਬਜ਼ੁਰਗ, ਸਾਰੇ ਬੱਚੇ, ਸਾਰੇ ਜਗਿਆਸੂ, ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਸੇਵਨ ਕਰੋ। ਮੋਹਨੋ, ਜੋ ਪਰਮੇਸ਼ਰ ਜੀ ਮਨ ਨੂੰ ਮੋਹ ਲੈਣ ਵਾਲੇ ਨੇ। ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਮੋਹਨ ਨਾਮ ਤੇ ਕ੍ਰਿਸ਼ਨ ਜੀ ਦਾ ਵੀ ਆ, ਉਹਨਾਂ ਨੂੰ ਵੀ ਕਿਹਾ ਜਾਂਦਾ ਹੈ। ਹਜ਼ੂਰ ਬਚਨ ਕਰਦੇ ਨਹੀਂ ਭਾਈ ਮਨ ਮੋਹਨੋ, ਕ੍ਰਿਸ਼ਨ ਨੇ ਤਾਂ ਕੇਵਲ ਗੋਪੀਆਂ ਦੇ ਮਨ ਨੂੰ ਮੋਹਿਆ, ਇਸੇ ਪ੍ਰਕਾਰ ਚੰਦ ਕੁ ਗਵਾਲਿਆਂ ਦੇ ਮਨ ਨੂੰ ਮੋਹਿਆ, ਪਰ ਜਿਹੜੇ ਪਰਮੇਸ਼ਰ ਜੀ ਮਨਾਂ ਨੂੰ ਮੋਹ ਲੈਣ ਵਾਲੇ, ਸਾਰਿਆਂ ਦੇ ਮਨਾਂ ਨੂੰ ਮੋਹ ਲੈਣ ਵਾਲੇ। ਫਿਰ ਬੇਨਤੀ ਕੀਤੀ, ਮਹਾਰਾਜ ਸਾਰਿਆਂ ਦੇ ਮਨਾਂ ਨੂੰ ਤੇ ਮਾਇਆ ਵੀ ਮੋਹ ਲੈਂਦੀ ਹੈ, ਕੀ ਮਾਇਆ ਦਾ ਚਿੰਤਨ ਕਰਨਾ ਹੈ? ਹਜ਼ੂਰ ਫਰਮਾਉਂਦੇ ਨੇ ਜਗ ਮੋਹਨੋ। ਨਹੀਂ ਭਾਈ, ਜਿਸ ਪਰਮੇਸ਼ਰ ਜੀ ਨੇ ਜਗਤ ਆਪਣੇ ਸਵੈ ਸਰੂਪ ਤੋਂ ਪੈਦਾ ਕੀਤਾ ਹੈ ਤੇ ਸਾਰੇ ਜਗਤ ਦੇ ਜੀਵਾਂ ਦੇ ਮਨਾਂ ਨੂੰ ਮੋਹ ਲੈਣ ਵਾਲੇ ਨੇ, ਤਿਸ ਪਰਮੇਸ਼ਰ ਜੀ ਦੇ ਨਾਮ ਦਾ ਜਪ ਕਰੋ। ਇਸੇ ਪ੍ਰਕਾਰ
1: ਮੋਹਨੋ ਮਨ ਮੋਹਨੋ ਜਗ ਮੋਹਨੋ।
0: ਮਹਾਰਾਜ ਜੀ, ਨਾਮ ਕਿਸਦਾ ਜਪਣਾ, ਸਿਮਰਨ ਕਿਸਦਾ ਕਰਨਾ ਹੈ? ਸਭ ਸੇਵਾ ਮੋਹਨੋ, ਭਾਈ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਜਿਹੜੇ ਆਪਣੇ ਪਿਆਰਿਆਂ ਦੇ ਮਨਾਂ ਦੇ ਵਿੱਚੋਂ ਮੋਹ ਦਾ ਹਨਨ ਕਰਨ ਵਾਲੇ ਨੇ ਤੇ ਐਸੇ ਸੁੰਦਰ ਸਰੂਪ ਵਾਲੇ ਨੇ, ਸਾਰਿਆਂ ਦੇ ਮਨਾਂ ਨੂੰ ਮੋਹ ਲੈਣ ਵਾਲੇ ਨੇ। ਜਗਤ ਦੇ ਸਾਰੇ ਜੀਵ ਜਿਸ ਦੇ ਦੀਦਾਰ ਨੂੰ ਪਾ ਕਰਕੇ ਮੋਹੇ ਜਾਂਦੇ ਨੇ, ਤਿਸ ਪਰਮੇਸ਼ਰ ਜੀ ਦੇ ਨਾਮ ਦਾ ਜਪ ਕਰੋ। ਮਹਾਰਾਜ, ਉਸ ਦੇ ਨਾਮ ਦਾ ਜਪ ਕਿਤਨਾ ਕੁ ਸਮਾਂ ਕਰਨਾ ਹੈ?

0: ਜਗ ਮੋਹਨੋ।
1: ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਸਾਰੇ ਮਨ ਕਰਕੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਜੋ ਮਨ ਨੂੰ ਮੋਹ ਲੈਣ ਵਾਲੇ ਨੇ ਨਾ, ਮਨ ਕਰਕੇ ਤਿਸ ਦੇ ਨਾਮ ਦਾ ਸਿਮਰਨ ਕਰੋ। ਤਨ ਕਰਕੇ ਵੀ ਮਨ ਮੋਹ ਨੂੰ, ਮਨ ਨੂੰ ਮੋਹ ਲੈਣ ਵਾਲੇ ਪਰਮੇਸ਼ਰ ਜੀ ਦੇ ਨਾਮ ਦਾ ਸਿਮਰਨ ਸਵਾਸ ਸਵਾਸ ਕਰੋ। ਬਾਣੀ ਕਰਕੇ ਵੀ ਜਗਤ ਨੂੰ ਮੋਹ ਲੈਣ ਵਾਲੇ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦਾ ਸਿਮਰਨ ਕਰਦੇ ਰਹੋ।
0: ਜਗਤ ਉਪਾਏ ਸਭੋ ਵਸ ਕੀਤਾ।
1: ਜਿਸ ਪਰਮੇਸ਼ਰ ਜੀ ਨੇ ਆਪਣੇ ਸਵੈ ਸਰੂਪ ਤੋਂ ਸਾਰੇ ਜਗਤ ਨੂੰ ਪੈਦਾ ਕੀਤਾ, ਉਤਪੰਨ ਕੀਤਾ ਤੇ ਫਿਰ ਸਾਰੇ ਸੰਸਾਰ ਨੂੰ ਆਪਣੇ ਵਸ ਦੇ ਵਿੱਚ ਕਰਕੇ ਰੱਖਿਆ, ਭਾਈ ਐਸੇ ਪਰਮੇਸ਼ਰ ਜੀਆਂ ਦਾ ਅੰਮ੍ਰਿਤ ਨਾਮ ਮਨ ਬਾਣੀ ਸਰੀਰ ਕਰਕੇ ਜਪਦੇ ਰਹੋ।
0: ਮਹੱਲਾ ਚੌਥਾ।
1: ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਚਰਨਾਂ ਦੇ ਵਿੱਚ ਜਗਿਆਸੂ ਜਨਾਂ ਨੇ ਬੇਨਤੀ ਕੀਤੀ ਹੈ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਜਦੋਂ ਸਾਰਿਆਂ ਜੀਵਾਂ ਨੂੰ ਪਰਮੇਸ਼ਰ ਜੀ ਨੇ ਆਪਣੇ ਸਵੈ ਸਰੂਪ ਤੋਂ ਹੀ ਪੈਦਾ ਕੀਤਾ ਹੈ ਤੇ ਮਹਾਰਾਜ ਫਿਰ ਸਾਰੇ ਨਾਮ ਕਿਉਂ ਨਹੀਂ ਜਪਦੇ? ਮਹਾਰਾਜ ਫਿਰ ਸਾਰੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਅਧੀਨ ਨਜ਼ਰ ਕਿਉਂ ਆਉਂਦੇ ਨੇ? ਤਾਂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਸਲੋਕ ਮਹੱਲਾ ਚੌਥਾ ਦੁਆਰਾ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ।
0: ਮਨ ਅੰਤਰ ਹਮਾ ਰੋਗ ਹੈ,
1: ਕਿਉਂਕਿ ਭਾਈ ਇਹ ਜਿਹੜੇ ਜੀਵ ਨੇ ਨਾ ਪੂਰਬਲੇ ਜਨਮਾਂ ਤੋਂ ਹੀ ਐਸੇ ਕਰਮ ਕਰਦੇ ਆਉਂਦੇ ਨੇ, ਹਉਮੈ ਦੇ ਰੋਗ ਨੂੰ ਤਿਆਗਦੇ ਨਹੀਂ। ਮਨਮੁਖ ਜੀਵਾਂ ਦਿਆਂ ਹਿਰਦਿਆਂ ਦੇ ਅੰਦਰ, ਮਨਾਂ ਦੇ ਅੰਦਰ ਹਉਮੈ ਦਾ ਵੱਡਾ ਭਾਰੀ ਰੋਗ ਲੱਗਾ ਹੋਇਆ ਹੈ। ਹਉਮੈ ਧੀਰਗ ਰੋਗ ਹੈ, ਇਹ ਵੱਡਾ ਰੋਗ ਜਨਮਾਂ ਜਨਮਾਂਤਰਾਂ ਤੋਂ ਮਨਾਂ ਨੂੰ ਲੱਗ ਰਿਹਾ ਹੈ।
0: ਰਾਮਾ ਭੂਲੇ ਮਨਮੁਖ ਦੁਰਜਨਾ।
1: ਭਾਈ ਇਸ ਕਰਕੇ ਹਉਮੈ ਦੇ ਸਹਿਤ ਹੋਣੇ ਕਰਕੇ ਇਹ ਜਿਹੜੇ ਜੀਵ ਨੇ ਨਾ, ਇਹ ਮਨਮੁਖ ਹੋ ਰਹੇ ਨੇ, ਇਹ ਖੋਟੇ ਜਨ ਹੋ ਰਹੇ ਨੇ, ਇਹ ਦੁਸ਼ਟ ਸੁਭਾਅ ਵਾਲੇ ਹੋ ਰਹੇ ਨੇ, ਇਸ ਕਰਕੇ ਭਰਮਾਂ ਵਿੱਚ ਪੈ ਕਰਕੇ ਭੁੱਲੇ ਹੋਏ ਨੇ। ਦੁਸ਼ਟ ਸੁਭਾਅ ਵਾਲੇ ਕਿਉਂ ਆਖਿਆ ਜੀ? ਕਿਉਂਕਿ ਸੰਤਾਂ ਨਾਲ ਵੈਰ ਕਮਾਵਦੇ, ਦੁਸ਼ਟਾਂ ਨਾਲ ਮੋਹ ਪਿਆਰ। ਇਸ ਕਰਕੇ ਭਾਈ ਇਹਨਾਂ ਨੂੰ ਦੁਰਜਨ ਖੋਟੇ ਸੁਭਾਅ ਵਾਲੇ, ਦੁਸ਼ਟ ਸੁਭਾਅ ਵਾਲੇ ਕਹਿਣਾ ਕੀਤਾ, ਭਰਮਾਂ ਦੇ ਵਿੱਚ ਪੈ ਕਰਕੇ ਕਿ ਸਾਨੂੰ ਸੰਸਾਰ ਤੋਂ ਸੁੱਖ ਮਿਲੇਗਾ। ਇਸ ਪ੍ਰਕਾਰ ਸੰਸਾਰ ਦੇ ਨਾਲ ਹਿਰਦੇ ਦਾ ਸਨੇਹ ਲਗਾ ਲਿਆ ਹੋਇਆ ਮਨਮੁਖ, ਇਸ ਕਰਕੇ ਭਾਈ ਭਰਮਾਂ ਵਿੱਚ ਪੈ ਕਰਕੇ ਭੁੱਲੇ ਹੋਏ ਨੇ, ਇਸ ਕਰਕੇ ਸਾਰੇ ਨਾਮ ਨਹੀਂ ਜਪਦੇ, ਇਸ ਕਰਕੇ ਸਾਰੇ ਵਾਸ਼ਨਾਵਾਂ ਤੇ ਵਿਸ਼ਿਆਂ ਦੇ ਅਧੀਨ ਨਜ਼ਰ ਆਉਂਦੇ ਹਨ।
0: ਨਾਨਕ ਰੋਗ ਵੰਜਾਏ।
1: ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਜਿਹੜੇ ਈਰਖਾ ਦਾ ਰੋਗ ਹੈ, ਇਸੇ ਪ੍ਰਕਾਰ ਹਉਮੈ ਦਾ ਰੋਗ ਹੈ, ਇਹ ਮਨਮੁਖਤਾਈ ਦਾ ਰੋਗ ਹੈ, ਇਹ ਦੁਰਜਨਤਾਈ ਦਾ ਰੋਗ ਹੈ, ਇਹ ਰੋਗ ਕਿਸੇ ਦੇ ਮਿਟਦੇ ਵੀ ਨੇ। ਤੇ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ, ਜਿਨ੍ਹਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਆਸਰਾ ਲਿਆ, ਰੋਗ ਵੰਜਾਏ, ਪੂਰਿਆਂ ਸਤਿਗੁਰਾਂ ਨੇ ਉਹਨਾਂ ਦੇ ਸਾਰੇ ਰੋਗਾਂ ਨੂੰ, ਦੁੱਖਾਂ ਨੂੰ ਮੇਟ ਦਿੱਤਾ ਹੈ।
0: ਸਤਿਗੁਰ ਸਾਧੂ ਸਜਣਾ।
1: ਜਿਹੜੇ ਗੁਰਮੁਖ ਜਨ ਸਾਧੂ ਕਹੀਏ, ਸ੍ਰੇਸ਼ਟ ਸ੍ਰੇਸ਼ਟ ਸਤਿਗੁਰੂ, ਗੁਰੂਆਂ ਦੇ ਗੁਰੂ, ਪੀਰਾਂ ਦੇ ਪੀਰ, ਮੀਰਾਂ ਦੇ ਮੀਰ, ਸ਼ਾਹਾਂ ਦੇ ਸ਼ਾਹ, ਪਾਤਸ਼ਾਹਾਂ ਦੇ ਪਾਤਸ਼ਾਹ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ ਮਿਲ ਸਤਿਗੁਰ ਸਾਧੂ। ਜਿਹੜੇ ਸਤਿਗੁਰੂ ਸਾਧੂ, ਸ੍ਰੇਸ਼ਟ ਸਾਧੂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਲ ਮਿਲੇ ਨੇ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀਆਂ ਦੇ ਮੇਲ ਦੇ ਨਾਲ ਮਿਲੇ ਨੇ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀਆਂ ਦੀ ਸੰਗਤ ਰੂਪੀ ਮੇਲ ਦੇ ਨਾਲ ਮਿਲੇ ਨੇ, ਸੱਜਣਾ ਉਹ ਸੱਜਣ ਸਰੂਪ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪਦੇ ਨੇ, ਤੇ ਜਿਹੜੇ ਅੰਮ੍ਰਿਤ ਨਾਮ ਨੂੰ ਜਪਦੇ ਨੇ ਉਹ ਸਾਧੂ ਜਨ ਹੋ ਗਏ। ਉਹਨਾਂ ਸਾਧੂ ਜਨਾਂ ਦੇ, ਸ੍ਰੇਸ਼ਟ ਜਨਾਂ ਦੇ ਸਾਰੇ ਰੋਗ ਅੰਮ੍ਰਿਤ ਨਾਮ ਪਰਮੇਸ਼ਰ ਜੀ ਦਾ ਜਪਾ ਕਰਕੇ ਸਤਿਗੁਰਾਂ ਨੇ ਕੱਟ ਦਿੱਤੇ ਹਨ ਜੀਓ।
0: ਮਹੱਲਾ ਚੌਥਾ।
1: ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਮਹੱਲਾ ਦੁਆਰਾ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ।
0: ਤਨ ਤਾਮ ਸਗਾਰਵਾ।
1: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਦੁਨੀਆਂ ਦੇ ਅੰਦਰ ਗੌਰਵ ਕਿਸ ਨੂੰ ਮਿਲਦਾ, ਵਡਿਆਈ ਕਿਸ ਨੂੰ ਮਿਲਦੀ ਹੈ, ਮਾਣ ਕਿਸ ਨੂੰ ਮਿਲਦਾ, ਸਨਮਾਨ ਕਿਸ ਨੂੰ ਮਿਲਦਾ, ਉੱਚਾ ਸਿਰ ਕਿੰਨਾ ਦਾ ਹੁੰਦਾ? ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਭਾਈ, ਮਨ ਤਨ ਨਾਮ ਸਗਾਰਵਾ। ਉਹ ਮਨ ਕਰਕੇ ਅਤੇ ਤਨ ਕਰਕੇ, ਤਾਮ ਉਹ ਜਿਹੜੇ ਪ੍ਰਾਣੀ ਨੇ, ਸਹਿਤ ਗੌਰਵ ਦੇ, ਸਹਿਤ ਮਾਣ ਦੇ, ਸਹਿਤ ਸਨਮਾਨ ਦੇ ਦੁਨੀਆਂ ਦੇ ਅੰਦਰ ਹੁੰਦੇ ਹਨ।
0: ਤਨ ਤਾਮਸ ਗਾਰਵਾ।
1: ਇਸੇ ਪ੍ਰਕਾਰ ਸਾਧ ਸੰਗਤ ਜੀ, ਪਹਿਲਾ ਤੇ ਮੁਖੀ ਪਾਠ ਹੈ ਤਾਮ ਸਗਾਰਵਾ। ਤਾਮ ਦਾ ਅਰਥ ਹੈ ਉਹ, ਤਾਮ ਦਾ ਅਰਥ ਹੈ ਤਿਸ, ਤਿਸ ਪਰਮੇਸ਼ਰ ਜੀ ਦੇ ਨਾਮ ਨੂੰ ਜਪ ਕਰਕੇ ਉਹ ਪੁਰਖ ਸਗਾਰਵਾ, ਗੌਰਵ ਦੇ ਸਹਿਤ ਹੁੰਦੇ ਨੇ। ਇਸੇ ਪ੍ਰਕਾਰ ਜਿਹੜਾ ਦੂਸਰਾ ਪਾਠ ਕੇਵਲ ਤਾਂ ਕੇਵਲ ਅਰਥ ਵਾਸਤੇ ਹੈ, ਤਾਮਸ ਗਾਰਵਾ, ਉਹਨਾਂ ਦੇ ਮਨ ਦਾ ਸਾਰਾ ਤਮੋਗੁਣ ਤੇ ਤਨ ਦਾ ਸਾਰਾ ਤਮੋਗੁਣ ਹੋਮੈ ਦੇ ਸਹਿਤ ਗਾਰਵਾ ਪਰਮੇਸ਼ਰ ਜੀ ਨੇ ਗਾਲ ਦਿੱਤਾ ਹੈ, ਮੇਟ ਦਿੱਤਾ ਹੈ।
0: ਦੇਖਾ ਹਰ ਨੈਣੇ,
1: ਜਿਨ੍ਹਾਂ ਨੇ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਅੰਮ੍ਰਿਤਮੈ ਦਰਸ਼ਨਾਂ ਨੂੰ ਪ੍ਰਤੱਖ ਨੇਤਰਾਂ ਦੇ ਨਾਲ ਡਿੱਠਾ ਤੇ ਜਿਨ੍ਹਾਂ ਦੇ ਮਨ ਅਤੇ ਬੁੱਧ ਰੂਪੀ ਨੇਤਰ ਅੰਤਰਮੁਖੀ ਬਿਰਤੀ ਵਾਲੇ ਹੋਏ ਤੇ ਅੰਦਰ ਨੂੰ ਖੁੱਲੇ ਨੇ, ਭਾਈ ਉਹਨਾਂ ਨੇ ਆਪਣੇ ਮਨ ਅਤੇ ਬੁੱਧ ਰੂਪੀ ਨੇਤਰਾਂ ਦੇ ਨਾਲ ਹਰੀ ਪਰਮੇਸ਼ਰ ਜੀ ਨੂੰ ਅੰਤਸ਼ਕਰਨ ਰੂਪੀ ਸਹਿਜਾ ਤੇ ਡਿੱਠਾ ਹੈ।
0: ਨਾਨਕ ਸੋ ਪ੍ਰਭ ਮੈਂ ਮਿਲਾ,
1: ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਪ੍ਰਭ ਮੈਂ ਮਿਲਾ, ਮੇਰਾ ਪ੍ਰਭੂ ਪਰਮੇਸ਼ਰ ਤਿੰਨਾਂ ਗੁਰਮੁਖਾਂ ਦੇ ਤਾਂ ਹੀ ਮਿਲਦਾ ਹੈ, ਤਿੰਨਾਂ ਗੁਰਮੁਖਾਂ ਨੂੰ ਪਰਮੇਸ਼ਰ ਜੀ ਦੀ ਪ੍ਰਾਪਤੀ ਹੁੰਦੀ ਹੈ। ਜਿਨ੍ਹਾਂ ਨੇ ਹਉਮੈ ਦਾ ਤਿਆਗ ਕੀਤਾ ਹੋਇਆ, ਹਉ ਹਉਮੈ ਵਿਸਾਰ ਦਿੱਤੀ ਏ ਤੇ ਸਦਾ ਜਸ ਸੁਣ ਸੁਣ ਕਰਕੇ ਹੀ ਜਿਉਂਦੇ ਨੇ। ਸਦ ਨਾਮ ਜਸ ਦਾ, ਜਿਵੇਂ ਬਾਬਾ ਸੁੰਦਰ ਸਾਹਿਬ ਜੀ ਨੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਜਸ ਲਿਖਿਆ ਨਾ, ਤੇ ਬਾਣੀ ਦਾ ਨਾਮ ਹੀ ਸਦ ਹੈ, ਰਾਮ ਕਲੀ ਸਦ। ਭਾਵੇਂ ਸੱਦ ਦਾ ਨਾਮ ਸਦੜਾ ਵੀ ਹੈ, ਪਰ ਸਾਧ ਸੰਗਤ ਜੀ ਇੱਥੇ ਸੱਦ ਦਾ ਨਾਮ ਜਸ ਹੈ। ਸੋ ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਉਹਨਾਂ ਗੁਰਮੁਖਾਂ ਨੇ ਹਉਮੈ ਨੂੰ ਵਿਸਾਰਿਆ ਤੇ ਵਾਹਿਗੁਰੂ ਜੀ ਦੇ ਜਸ ਨੂੰ ਹੀ ਸੁਣ ਸੁਣ ਕਰਕੇ ਜਿਉਂਦੇ ਨੇ। ਇਸੇ ਪ੍ਰਕਾਰ
0: ਨਾਨਕ ਸੋ ਪ੍ਰਭ ਮੈਂ ਮਿਲਾ,
1: ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਅਸੀਂ ਪੂਰਿਆਂ ਸਤਿਗੁਰਾਂ ਦੇ ਮੇਲ ਦੇ ਨਾਲ ਮਿਲੇ ਹਾਂ ਤੇ ਕਿਰਪਾ ਕਰਕੇ ਪੂਰਿਆਂ ਸਤਿਗੁਰਾਂ ਨੇ ਮੈਨੂੰ ਪ੍ਰਭੂ ਪਰਮੇਸ਼ਰ ਜੀ ਦੇ ਨਾਲ ਮੇਲ ਦਿੱਤਾ ਹੈ।
0: ਜੀਵਾ ਸਦ ਸੁਣੇ,
1: ਭਾਈ ਇਸ ਕਰਕੇ ਸਾਡੇ ਹਿਰਦੇ ਵਿੱਚ ਵੀ ਵਾਹਿਗੁਰੂ ਜੀ ਦਾ ਐਸਾ ਪਿਆਰ ਲੱਗ ਰਿਹਾ ਹੈ, ਵਾਹਿਗੁਰੂ ਜੀ ਦੇ ਜਸ ਨੂੰ ਵਡਿਆਈਆਂ ਨੂੰ ਹੀ ਸੁਣ ਸੁਣ ਕਰਕੇ ਜਿਉਂਦੇ ਹਾਂ। ਸੁਣ ਸੁਣ ਜੀਵਾ ਤੇਰੀ ਬਾਣੀ, ਐਸਾ ਪਿਆਰ ਹਿਰਦੇ ਨੂੰ ਲੱਗ ਰਿਹਾ ਹੈ ਜੀਓ। ਪੌੜੀ ਦੁਆਰਾ ਹਰ ਜਸ ਪਰਮੇਸ਼ਰ ਜੀ ਦਾ ਸਤਿਗੁਰੂ ਜੀ ਕਥਨ ਕਰਦੇ ਹਨ ਜੀਓ।
0: ਜਗਨਨਾਥ ਜਗਦੀਸ਼ਰ ਕਰਤੇ,
1: ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਪਰਮੇਸ਼ਰ ਜੀ ਦੀ ਵਡਿਆਈ ਕਿਵੇਂ ਕਰੀਏ, ਜਸ ਕਿਵੇਂ ਕਰੀਏ, ਮਹਾਰਾਜ ਸਾਨੂੰ ਵਡਿਆਈਆਂ ਕਰਨੇ ਦਾ ਵੱਲ ਵੀ ਤੇ ਦੱਸੋ ਨਾ, ਸਾਨੂੰ ਜਸ ਕਰਨੇ ਦੀ ਯੁਗਤੀ ਵੀ ਤੇ ਦੱਸੋ ਨਾ, ਸਾਨੂੰ ਉਪਮਾ ਕਰਨੇ ਦੀ ਮਹਿਮਾ ਕਰਨੇ ਦੀ ਬਾਣੀ ਵੀ ਤੇ ਮਹਾਰਾਜ ਫਰਮਾ ਕਰਕੇ ਬਖਸ਼ੋ ਨਾ। ਜਿਨ੍ਹਾਂ ਬਚਨਾਂ ਦੇ ਨਾਲ, ਬੋਲਾਂ ਦੇ ਨਾਲ, ਅੰਮ੍ਰਿਤਮਈ ਬਾਣੀ ਦੇ ਨਾਲ ਵਾਹਿਗੁਰੂ ਜੀ ਦਾ ਜਸ ਕਰਦੇ ਰਹੀਏ, ਤਾਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਾਣੀ ਵੀ ਆਪ ਬਖਸ਼ਦੇ ਨੇ ਤੇ ਫਰਮਾਉਂਦੇ ਨੇ ਇਵੇਂ ਜਸ ਕਰਦੇ ਰਹੋ। ਜਗੰਨਾਥ ਹੀ ਵਾਹਿਗੁਰੂ ਜੀ, ਆਪ ਜੀ ਸਾਰੇ ਜਗਤ ਦੇ ਨਾਥ ਰੂਪ ਹੋ। ਜਗਤ ਦਾ ਅਰਥ ਹੁੰਦਾ ਜਿਹੜਾ ਜੰਮੇ ਤੇ ਮਰ ਜਾਵੇ, ਜ ਗਤ, ਜ ਜੰਮਣ ਵਾਲਾ ਤੇ ਗਤ ਨਾਸ ਹੋ ਜਾਣ ਵਾਲਾ। ਇਸੇ ਪ੍ਰਕਾਰ ਜੇ ਕਹੀਏ ਜਗ ਤੇ ਜਗ ਦਾ ਅਰਥ ਵੀ ਇਹੀ ਹੋਈ ਹੈ, ਜ ਜੰਮਣ ਵਾਲਾ ਤੇ ਗ ਗਤ ਹੋਣ ਵਾਲਾ, ਨਾਸ ਹੋ ਜਾਣ ਵਾਲਾ। ਜੀਵ ਜੰਮਦੇ ਨੇ ਤੇ ਨਾਸ ਹੋਈ ਜਾਂਦੇ ਨੇ, ਜਨਮ ਲਈ ਜਾਂਦੇ ਨੇ, ਮਰੀ ਜਾਂਦੇ ਨੇ, ਇਸੇ ਦਾ ਨਾਮ ਜਗ ਹੈ। ਇਸ ਸਾਰੇ ਜਨਮ ਮਰਨ ਵਾਲੇ ਸੰਸਾਰ ਦਾ ਨਾਥ ਕੌਣ ਹੈ, ਮਾਲਕ ਕੌਣ ਹੈ? ਪਰਮੇਸ਼ਰ। ਇਸ ਕਰਕੇ ਸਤਿਗੁਰੂ ਜੀ ਬਚਨ ਕਰਦੇ ਨੇ, ਜਗੰਨਾਥ ਹੇ ਸਾਰੇ ਜਗਤ ਦੇ ਮਾਲਕ ਜੀ, ਨਾਥ ਪਰਮੇਸ਼ਰ ਜੀ ਜਗਦੀਸ਼ਰ, ਆਪ ਜੀ ਸਾਰੇ ਜਗਤ ਦੇ ਈਸ਼ਵਰ ਰੂਪ ਹੋ। ਜਗਤ ਦੇ ਇਸ ਪੈਦਾ ਕੀਤੇ ਹੋਏ ਆਪਣੇ ਸੰਸਾਰ ਦੇ ਮਾਲਕ ਵੀ ਆਪ ਹੋ, ਅਨਾਥਾਂ ਦੇ ਨਾਥ ਵੀ ਆਪ ਹੋ, ਜਗਤ ਦੇ ਮਾਲਕ ਵੀ ਕਰਤੇ ਪੁਰਖ ਜੀ ਆਪ ਹੀ ਹੋ। ਕਰਤੇ ਮਹਾਰਾਜ ਕਰਤਾ ਰੂਪ ਹੋ ਕਰਕੇ ਨਾ, ਜਲਾਂ ਨੂੰ, ਥਲਾਂ ਨੂੰ, ਪਰਬਤਾਂ ਨੂੰ, ਪਹਾੜਾਂ ਨੂੰ, ਪ੍ਰਿਥਵੀ ਨੂੰ, ਆਕਾਸ਼ ਨੂੰ, ਪਾਤਾਲਾਂ ਨੂੰ, ਚੰਦ ਨੂੰ, ਸੂਰਜ ਨੂੰ, ਤਾਰਿਆਂ ਨੂੰ, ਇਤਿਆਦਿਕ ਸਾਰਿਆਂ ਗ੍ਰਹਿ ਉਪਗ੍ਰਹਿਆਂ ਨੂੰ, ਦਿਸ਼ਾ ਉਪਦਿਸ਼ਾ ਨੂੰ ਤੇ ਕਰੋੜਾਂ ਬ੍ਰਹਿਮੰਡਾਂ ਨੂੰ ਬਣਾਉਣ ਵਾਲੇ ਆਪ ਹੋ। ਹੇ ਐਸੇ ਜਗਤ ਦੇ ਮਾਲਕ, ਜਗਤ ਦੇ ਈਸ਼ਵਰ, ਕਰਤੇ ਪੁਰਖ ਜੀਓ।
0: ਅਪਰੰਪਰ ਪੁਰਖ ਅਤੁਲ
1: ਮਹਾਰਾਜ ਸੱਚੇ।

0: ਅਈਆਂ ਦੇ ਅੰਦਰ ਇਸਤਰੀਆਂ ਪੁਰਸ਼ਾਂ ਤੇ ਇਸੇ ਪ੍ਰਕਾਰ ਪਸ਼ੂਆਂ ਪੰਛੀਆਂ ਜਾਨਵਰਾਂ ਦੇ ਅੰਦਰ ਆਪ ਹੀ ਵਿਆਪਕ ਰੂਪ ਹੋ ਰਹੇ ਹੋ, ਫਿਰ ਪੁਰਖ ਸਰੂਪ ਹੋ। ਇਸ ਜਗ ਮਹਿਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ, ਸੱਚ ਸਭਨਾ ਕਾ ਖਸਮ ਹੈ, ਸਭਨਾ ਦੇ ਮਾਲਕ ਰੂਪ ਪੁਰਖ ਰੂਪ ਹੈ ਅਤੋਲ। ਮਹਾਰਾਜ ਆਪ ਜੀ ਵੱਡੇ ਭਾਰੀ ਅਤੋਲ ਹੋ, ਆਪ ਜੀ ਦੇ ਪ੍ਰਤੱਖ ਸਰੂਪ ਨੂੰ ਵੀ ਤੋਲਿਆ ਨਹੀਂ ਜਾ ਸਕਦਾ, ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੀਆਂ ਵਡਿਆਈਆਂ ਨੂੰ ਵੀ ਸ਼ਾਸਤਰ ਪ੍ਰਮਾਣ ਰੂਪੀ ਵੱਟੇ ਪਾ ਕਰਕੇ ਤੱਕੜੀ ਰੂਪੀ ਬੁੱਧੀ ਦੇ ਵਿੱਚ ਤੋਲਿਆ ਨਹੀਂ ਜਾ ਸਕਦਾ, ਅਰਥਾਤ ਮੁਕੰਮਲ ਰੂਪ ਵਿੱਚ ਆਪ ਜੀ ਨੂੰ ਵਿਚਾਰਿਆ ਨਹੀਂ ਜਾ ਸਕਦਾ, ਨਾ ਆਪ ਜੀਆਂ ਦੇ ਪਾਵਨ ਸਰੂਪ ਨੂੰ ਮੁਕੰਮਲ ਰੂਪ ਵਿੱਚ ਵਿਚਾਰਿਆ ਜਾ ਸਕਦਾ, ਨਾ ਆਪ ਜੀ ਦੇ ਗੁਣਾਂ ਨੂੰ, ਨਾ ਵਡਿਆਈਆਂ ਨੂੰ, ਨਾ ਬਖਸ਼ਿਸ਼ਾਂ ਨੂੰ, ਨਾ ਰਹਿਮਤਾਂ ਨੂੰ, ਨਾ ਜੁਗਤੀਆਂ ਨੂੰ, ਕਿਸੇ ਪ੍ਰਕਾਰ ਵੀ ਮਹਾਰਾਜ ਆਪ ਜੀ ਨੂੰ ਤੋਲਿਆ ਵਿਚਾਰਿਆ ਨਹੀਂ ਜਾ ਸਕਦਾ ਹੈ।
1: ਹਰ ਨਾਮ ਧਿਆਵਾ ਹੋ ਮੇਰੇ ਗੁਰਸਿੱਖ ਹੋ।
0: ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਬੜੇ ਪਿਆਰ ਦੇ ਨਾਲ ਬਚਨ ਕਰਦੇ ਨੇ, ਜਿਵੇਂ ਤੀਜੇ ਜਾਮੇ ਵਿੱਚ ਬਚਨ ਕੀਤਾ ਨਾ, ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਹ ਸੱਚੀ ਬਾਣੀ, ਤੇ ਇੱਥੇ ਵੀ ਸਤਿਗੁਰੂ ਜੀ ਬਚਨ ਕਰਦੇ ਨੇ ਮੇਰੇ ਗੁਰਸਿੱਖ ਹੋ, ਹੇ ਮੇਰੇ ਪਿਆਰੇ, ਮੇਰੇ ਪਰਮ ਪੂਜਨੀਕ ਇਸ਼ਟ ਦੇਵ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਉਹਦੇ ਸਿੱਖੋ, ਹਰ ਨਾਮ ਧਿਆਵਹੋ, ਹੇ ਗੁਰਸਿੱਖ ਪਿਆਰਿਓ ਸਾਰੇ ਆਵੋ, ਤਿਆ ਕਰਕੇ ਪਿਆਰ ਦੇ ਨਾਲ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਧਿਆਵਣਾ ਕਰੋ।
1: ਹਰ ਉਤਮ ਹਰ ਨਾਮ ਅਮੋਲ।
0: ਮਹਾਰਾਜ ਆ ਕਰਕੇ ਨਾਮ ਹੀ ਕਿਉਂ ਧਿਆਉਣਾ, ਕੋਈ ਹੋਰ ਸਾਧਨ ਕਿਉਂ ਨਹੀਂ ਕਰਨਾ? ਹਜ਼ੂਰ ਫਰਮਾਉਂਦੇ ਨੇ ਹਰੀ ਪਰਮੇਸ਼ਰ ਜੀ ਦਾ ਨਾਮ ਸਾਰਿਆਂ ਸਾਧਨਾ ਚੋਂ ਉੱਤਮ ਹੈ, ਪੁੰਨ ਦਾਨ ਜਪ ਤਪ ਜੇਤੇ ਸਭ ਉਪਰ ਨਾਮ, ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ। ਨਾਮ ਹੀ ਸਾਰਿਆਂ ਦੇ ਵਿੱਚ ਉੱਤਮ ਹੈ, ਇਸ ਕਰਕੇ ਨਾਮ ਨੂੰ ਜਪਣਾ ਕਰੋ। ਮਹਾਰਾਜ ਕਿੰਨਾ ਕੁ ਉੱਤਮ ਹੈ, ਹਜ਼ੂਰ ਫਰਮਾਉਂਦੇ ਨੇ ਹਰ ਨਾਮ ਅਮੋਲ, ਹਰੀ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਅਮੁੱਲਕ ਹੈ। ਮਹਾਰਾਜ ਦੁਨੀਆਂ ਨੇ ਤੇ ਸਵਰਗ ਦੇ ਸੁੱਖ ਵੀ ਅਮੁੱਲਕ ਮੰਨੇ ਨੇ ਭਾਈ, ਜਿਹੜੇ ਸਵਰਗ ਦੇ ਸੁੱਖ ਨੇ ਨਾ, ਇਹ ਜੱਗ ਕਰਨੇ ਕਰਕੇ, ਤਪ ਕਰਨੇ ਕਰਕੇ ਤੇ ਪੁੰਨ ਕਰਨੇ ਕਰਕੇ ਵੀ ਮਿਲ ਜਾਂਦੇ ਨੇ, ਪਰ ਜਿਹੜੀ ਮੁਕਤੀ ਕੇਵਲ ਮੋਕਸ਼ ਦੀ ਦਾਤ ਹੈ, ਵਾਹਿਗੁਰੂ ਜੀ ਦੀ ਅਭੇਦਤਾ ਦੀ ਦਾਤ ਹੈ, ਇਹ ਕੇਵਲ ਤਾਂ ਕੇਵਲ ਨਾਮ ਕਰਕੇ ਮਿਲਦੀ ਹੈ। ਜਿਨ੍ਹਾਂ ਨੇ 100 ਜੱਗ ਕੀਤਾ ਨਾ, 100 ਜੱਗ ਦਾ ਵੀ ਜ਼ਿਕਰ ਆਉਂਦਾ ਤੇ 101 ਜੱਗ ਦਾ ਵੀ ਜ਼ਿਕਰ ਆਉਂਦਾ। ਜਿਨ੍ਹਾਂ ਨੇ 100 ਅਥਵਾ 101 ਅਸ਼ਵਮੇਧ ਜੱਗ ਕਰ ਲਏ, ਉਹ ਸਵਰਗ ਦੇ ਰਾਜੇ ਬਣ ਜਾਂਦੇ ਨੇ। ਇਸ ਪ੍ਰਕਾਰ ਸਵਰਗ ਦਾ ਵੀ ਇੱਕ ਮੁੱਲ ਇੱਕ ਕੀਮਤ ਹੈ ਕਿ ਇੰਨੇ ਕੁ ਪੁੰਨ ਹੋਣ ਤੇ ਸਵਰਗ ਦੇ ਸੁੱਖ ਮਾਣ ਲਈਦੇ ਹੈ, ਇੰਨੇ ਕੁ ਜੱਗ ਕੀਤੇ ਹੋਣ ਤੇ ਸਵਰਗ ਦਾ ਰਾਜ ਮਿਲ ਜਾਂਦਾ ਹੈ, ਉਹਦਾ ਤੇ ਇੱਕ ਮੁੱਲ ਤੈਅ ਆ ਨਾ, ਇੱਕ ਸਾਧਨ ਦੀ ਸੀਮਾ ਤੈਅ ਆ ਨਾ, ਪਰ ਨਾਮ ਜਪ ਕਰਕੇ ਇੰਨੇ ਕੁ ਸੁੱਖ ਮਿਲਦੇ ਨੇ ਜਿਨ੍ਹਾਂ ਦੀ ਕੋਈ ਸੀਮਾ ਹੀ ਨਹੀਂ। ਤੇ ਜਿਵੇਂ ਸਵਰਗਾਂ ਦੇ ਸੁੱਖਾਂ ਵਾਸਤੇ ਪੁੰਨ ਕੀਤੇ ਜਾਂਦੇ ਨੇ, ਜੱਗ ਕੀਤੇ ਜਾਂਦੇ ਨੇ, ਨਾਮ ਐਸਾ ਮੁੱਲਕ ਹੈ ਜਿਹੜਾ ਸਤਿਗੁਰੂ ਜੀ ਦੀ ਦਇਆ ਦੇ ਨਾਲ, ਕਿਰਪਾਲਤਾ ਦੇ ਨਾਲ, ਮਿਹਰਮਤ ਦੇ ਨਾਲ ਮਿਲਦਾ ਹੈ, ਕਿਸੇ ਕੀਮਤ ਦੇ ਨਾਲ ਨਹੀਂ, ਕਿਸੇ ਮੁੱਲ ਦੇ ਨਾਲ ਨਹੀਂ। ਕੰਚਨ ਸਿਉ ਪਾਈਐ ਨਹੀਂ ਤੂਲ, ਨਾ ਸੋਨੇ ਦੇ ਨਾਲ, ਨਾ ਹੀਰਿਆਂ ਦੇ ਨਾਲ, ਨਾ ਜਵਾਹਰਾਤਾਂ ਦੇ ਨਾਲ, ਨਾ ਪੁਖਰਾਜਾਂ ਦੇ ਨਾਲ, ਨਾ ਪੰਨਿਆਂ ਦੇ ਨਾਲ, ਨਾ ਪਾਰਸ ਦੀਆਂ ਵੱਟੀਆਂ ਦੇ ਨਾਲ, ਨਾ ਜਵਾਹਰਾਤਾਂ ਦੇ ਨਾਲ, ਦੁਨੀਆਂ ਦੀ ਕਿਸੇ ਵੀ ਦੌਲਤ, ਕਿਸੇ ਵੀ ਕਰੰਸੀ ਦੇ ਨਾਲ ਇਹ ਤੋਲ ਕੇ ਨਹੀਂ ਲਿਆ ਜਾ ਸਕਦਾ। ਐਸਾ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਅਤਿਅੰਤ ਅਮੁੱਲਕ ਹੈ। ਭਾਈ ਜਿਹੜਾ ਅਮੁੱਲਕ ਨਾਮ ਹੈ, ਜਿਹੜਾ ਉੱਤਮ ਨਾਮ ਹੈ, ਮੇਰੇ ਸਤਿਗੁਰੂ ਜੀ ਦੇ ਪਿਆਰੇ ਗੁਰਸਿੱਖੋ, ਮਿਲ ਕਰਕੇ ਇਸ ਨਾਮ ਨੂੰ ਜਪਣਾ ਕਰੋ। ਸਦਾ ਜਪਦੇ ਜਪਾਉਂਦੇ ਪੜ੍ਹਦੇ ਪੜ੍ਹਾਉਂਦੇ ਰਹੋ ਸਤਨਾਮ ਸ੍ਰੀ ਵਾਹਿਗੁਰੂ। ਇਹ ਅੰਮ੍ਰਿਤ ਨਾਮ ਦਾ ਜਾਪ ਹੀ ਸਭਨਾ ਤੋਂ ਸ੍ਰੇਸ਼ਟ ਹੈ ਜੀਓ।
1: ਜਿਨ ਧਿਆਇਆ ਹਿਰਦਾ ਦਿਨ ਸਰਾਤ।
0: ਭਾਈ ਜਿਨ੍ਹਾਂ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਰਾਤ ਦਿਨ ਆਪਣੇ ਹਿਰਦੇ ਦੇ ਅੰਦਰ ਧਿਆਇਆ ਹੈ,
1: ਤੇ ਮਿਲੇ ਨਹੀਂ ਹਰ ਰੋਲ।
0: ਭਾਈ ਉਹ ਹਰੀ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਹੀ ਸਰੂਪ ਰੂਪ ਵਿੱਚ ਜਾ ਕਰਕੇ ਮਿਲੇ ਨੇ, ਉਹਨਾਂ ਨੂੰ ਵਾਹਿਗੁਰੂ ਜੀ ਦੇ ਮਿਲਾਪ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਰੋਲ ਰੌਲਾ ਨਹੀਂ ਹੈ, ਕਿਸੇ ਪ੍ਰਕਾਰ ਦੀ ਕੋਈ ਕਾਣ ਕਨੌੜ ਨਹੀਂ ਹੈ, ਕਿਸੇ ਪ੍ਰਕਾਰ ਦੀ ਕੋਈ ਆਸ਼ੰਕਾ ਨਹੀਂ ਹੈ, ਕਿਸੇ ਪ੍ਰਕਾਰ ਦਾ ਕੋਈ ਸ਼ੱਕ ਨਹੀਂ ਹੈ। ਬੇਸ਼ੱਕ ਬੇਝਿਜਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਰੂਪ ਵਿੱਚ ਜਾ ਮਿਲੇ ਨੇ, ਅਚਿੰਤੇ ਹੀ ਵਾਹਿਗੁਰੂ ਜੀ ਦੇ ਸਰੂਪ ਵਿੱਚ ਜਾ ਮਿਲੇ ਨੇ। ਤੇ ਜਿਨ੍ਹਾਂ ਨੇ ਨਾਮ ਜਪਿਆ ਨਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਹਨ,
1: ਮਿਲੇ ਨਹੀਂ ਹਰ ਰੋਲ।
0: ਭਾਈ ਹਰੀ ਪਰਮੇਸ਼ਰ ਜੀ ਦੇ ਸਰੂਪ ਰੂਪ ਵਿੱਚ ਹੀ ਜਾ ਮਿਲੇ ਨੇ, ਨਹੀਂ ਰੋਲ। 84 ਲੱਖ ਜੂਨੀਆਂ ਵਿੱਚ ਪਾ ਕਰਕੇ ਤਿੰਨਾਂ ਨੂੰ ਰੋਲਿਆ ਨਹੀਂ ਜਾਂਦਾ, ਤਿੰਨਾਂ ਨੂੰ ਮਧੋਲਿਆ ਨਹੀਂ ਜਾਂਦਾ। 84 ਲੱਖ ਜੂਨੀਆਂ ਦਾ ਰੌਲਾ ਰੱਪਾ ਹੀ ਉਹਨਾਂ ਦਾ।

0: ਅੱਜ ਫਿਰ ਐਸੇ ਪੂਰਿਆ ਸਤਿਗੁਰਾਂ ਦੀ ਸੰਗਤ ਕਿੰਨਾ ਨੂੰ ਮਿਲਦੀ ਹੈ? ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਜਿਹੜੇ ਵੱਡਿਆ ਭਾਗਾਂ ਵਾਲੇ ਨੇ ਤੇ ਜਿਨ੍ਹਾਂ ਦੇ ਮਨ ਦੇ ਵਿੱਚੋਂ ਵੱਢ ਪੁਣੇ ਦੀ ਖਵਾਹਿਸ਼ ਭੱਜ ਗਈ ਹੈ ਨਾ, ਉਹਨਾਂ ਨਿਮਰਤਾ ਵਾਲਿਆਂ ਨੂੰ ਪੂਰਿਆ ਸਤਿਗੁਰਾਂ ਦੀ ਸੰਗਤ ਮਿਲਦੀ ਹੈ।
1: ਸਤਿਗੁਰ ਪੂਰਾ ਬੋਲ,
0: ਤੇ ਫਿਰ ਗੁਰ ਪੂਜਨੀਕ ਸਤਿਗੁਰੂ ਜੀ ਪੂਰੇ ਪਰਮੇਸ਼ਰ ਜੀ ਦੇ ਨਾਲ ਮੇਲ ਦੇਣ ਵਾਲੇ ਜਗਿਆਸੂਆਂ ਦੇ ਤਾਂ ਹੀ ਬੋਲ ਫਰਮਾਉਂਦੇ ਨੇ, ਅੰਮ੍ਰਿਤ ਬੋਲਾਂ ਦੇ ਨਾਲ, ਅੰਮ੍ਰਿਤ ਬਾਣੀ ਦੇ ਨਾਲ, ਇਸੇ ਪ੍ਰਕਾਰ ਅੰਮ੍ਰਿਤਮਈ ਉਪਦੇਸ਼ਾਂ ਦੇ ਨਾਲ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਗੁਰਸਿੱਖਾਂ ਨੂੰ ਸਿੱਖਿਅਤ ਕਰਕੇ, ਮਨਮੁਖਤਾਈ ਨੂੰ ਛਡਾ ਕਰਕੇ, ਗੁਰਮੁਖ ਬਣਾ ਕਰਕੇ ਪਰਮੇਸ਼ਰ ਜੀ ਦੇ ਨਾਲ ਮਿਲਾਉਂਦੇ ਹਨ ਜੀਓ।
1: ਧਿਆਵਹੁ ਨਰ ਨਾਰਾਇਣੋ ਨਾਰਾਇਣੋ।
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਪਿਆਰਿਓ ਗੁਰਸਿੱਖੋ, ਇਸ ਕਰਕੇ ਸਾਰੇ ਜੋ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨਰ ਨਾਰਾਇਣ ਇਤਿਆਦਿਕਾਂ ਦੇ ਸਰਗੁਣ ਸਰੂਪ ਵਿੱਚ ਆਉਣ ਵਾਲੇ ਨੇ, ਨਰ ਨਾਰਾਇਣ ਉਹ ਜਿਹੜੇ ਪਰਮੇਸ਼ਰ ਜੀ ਨਰਾਂ ਨਰਾਂ ਦੇ ਵਿੱਚ ਆਏ ਹੋਏ ਨੇ, ਹੇ ਨਰ, ਹੇ ਪੁਰਖ, ਹੇ ਉੱਤਮ ਜਗਿਆਸੂਓ ਨਾਰਾਇਣ ਉਹ, ਇਸ ਨਰ ਸਰੂਪ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਹਿਰਦੇ ਦੇ ਅੰਦਰ ਵੀ ਧਿਆਵੋ, ਇਸ ਨਾਰਾਇਣ ਪਰਮੇਸ਼ਰ ਜੀ ਦੇ ਨਾਮ ਨੂੰ ਬਾਣੀ ਦੁਆਰਾ ਵੀ ਧਿਆਵੋ, ਇਸ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਸਰੀਰ ਦੁਆਰਾ ਵੀ ਧਿਆਉਂਦੇ ਰਹੋ ਨਾਰਾਇਣ ਜੀ ਨੂੰ।
1: ਜਿਤ ਚੂਕਾ ਜਮ ਝਗੜ ਝਗੋਲ,
0: ਜਿਸ ਨਾਰਾਇਣ ਜੀ ਨੂੰ ਮਨ ਬਾਣੀ ਸਰੀਰ ਕਰਕੇ ਧਿਆਉਣੇ ਕਰਕੇ ਨਾ ਜਮਾ ਦਾ ਸਾਰਾ ਝਗੜਾ ਝੇੜਾ ਹੀ ਮੁੱਕ ਜਾਂਦਾ ਹੈ। ਇਸੇ ਪ੍ਰਕਾਰ ਝਗੋਲ ਕਹੀਏ ਝਗੜਨੇ ਵਾਲਾ, ਜਿਹੜਾ ਝਗੜਨੇ ਵਾਲਾ ਜਮ ਧਰਮ ਰਾਜ ਹੈ ਨਾ ਭਾਈ, ਉਸਦਾ ਝਗੜਾ ਹੀ ਮਿਟ ਜਾਂਦਾ ਹੈ। ਇਸੇ ਪ੍ਰਕਾਰ ਝਗੜ ਝਗੋਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਉਸਦੇ ਜਨਮ ਮਰਨ ਦੇ ਝਗੜੇ ਝੇੜੇ ਸਾਰੇ ਮੁੱਕ ਜਾਂਦੇ ਨੇ ਜਿਹੜੇ ਵਾਹਿਗੁਰੂ ਜੀ ਦੇ ਨਾਮ ਨੂੰ ਧਿਆਉਂਦੇ ਨੇ ਭਾਈ। ਇਸ ਕਰਕੇ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਤੇ ਇਸ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਸਦਾ ਧਿਆਉਂਦੇ ਰਹੋ।
1: ਸਲੋਕ ਮਹੱਲਾ ਚੌਥਾ।
0: ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੇ ਸਨਮੁਖ ਜਗਿਆਸੂ ਜਨਾਂ ਦੀ ਬੇਨਤੀ ਹੈ, ਮਹਾਰਾਜ ਨਾਮ ਜਪਣਾ ਉੱਤਮ ਤੇ ਬਹੁਤ ਹੈ। ਨਾਮ ਜਪਣ ਦੇ ਨਾਲ ਸੁੱਖ ਵੀ ਬੜੇ ਮਿਲਦੇ ਨੇ, ਨਾਮ ਜਪਣ ਦੇ ਨਾਲ ਪ੍ਰਵਾਨ ਵੀ ਹੋ ਜਾਈਦਾ, ਪਰ ਮਹਾਰਾਜ ਇਹ ਵੀ ਤੇ ਸੱਚ ਹੈ ਨਾ ਦੁੱਖ ਵੀ ਨਾਮ ਜਪਣ ਵਾਲਿਆਂ ਨੂੰ ਝੱਲਣੇ ਪੈਂਦੇ ਨੇ। ਜਦੋਂ ਕੋਈ ਗੁਰਮੁਖ ਨਾਮ ਜਪਦਾ ਉਸਦਾ ਤੇਜ ਪ੍ਰਤਾਪ ਹੁੰਦਾ ਨਾ, ਤੇ ਕਿੰਨੇ ਨੀਵੀਂ ਬਿਰਤੀ ਵਾਲੇ ਲੋਕ ਉਸਦੇ ਨਾਲ ਈਰਖਾ ਕਰਨ ਲੱਗਦੇ ਨੇ, ਕਹਿੰਦੇ ਕੱਲ ਸਾਡੇ ਨਾਲ ਪਿਆਲੀ ਇਕੱਠੀ ਪੀਂਦਾ ਸੀ, ਅੱਜ ਵੱਡਾ ਸਾਧੂ ਹੋ ਗਿਆ, ਵੱਡਾ ਇਹ ਸਾਧੂ ਹੋ ਗਿਆ, ਜਾਣਦੇ ਇਸਦੇ ਕਰਮਾਂ ਨੂੰ। ਮਹਾਰਾਜ ਜੇ ਕੋਈ ਪਾਪ ਕਰਮ ਛੱਡ ਕੇ ਬੰਦਗੀ ਕਰਨ ਵੱਲ ਲੱਗ ਜਾਵੇ, ਸਾਧੂ ਹੋ ਜਾਵੇ, ਸੰਤ ਹੋ ਜਾਵੇ, ਮਹਾਤਮਾ ਹੋ ਜਾਵੇ, ਦੁਨੀਆਂ ਤੋਂ ਮੋਹ ਦੀ ਬਿਰਤੀ ਤਿਆਗ ਕਰਕੇ, ਉਪਰਾਮ ਕਰਕੇ ਅੰਤਰਮੁਖੀ ਹੋ ਜਾਵੇ, ਬਾਹਰ ਮੁਖੀ ਦਾ ਬਿਰਤੀ ਦਾ ਤਿਆਗ ਕਰ ਦੇਵੇ, ਤੇ ਸਾਧੂ ਜਨਾਂ ਦੀ ਫਿਰ ਨਿੰਦਿਆ ਵੀ ਤੇ ਕਰਦੇ ਨੇ ਨਾ, ਸਾਧੂ ਜਨਾਂ ਦੇ ਉੱਪਰ ਬੋਲੀਆਂ ਵੀ ਤੇ ਮਾਰਦੇ ਨੇ ਨਾ। ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਬੋਲੀਆਂ ਮਾਰਦੇ ਨੇ, ਤਰਕਾਂ ਮਾਰਦੇ ਨੇ ਸਾਧੂਆਂ ਦੇ ਉੱਪਰ, ਕਿਰਪਾ ਕਰਕੇ ਤਿੰਨਾਂ ਦੇ ਪ੍ਰਥਾ ਵੀ ਦੱਸਣਾ ਕਰੋ ਕਿ ਸਾਧੂ ਜਨ ਮਹਾਤਮਾ ਤਿੰਨਾਂ ਦੀ ਈਰਖਾ ਦਾ ਸ਼ਿਕਾਰ ਹੋ ਜਾਂਦੇ ਨੇ ਜਾਂ ਫਿਰ ਬਚ ਜਾਂਦੇ ਨੇ। ਤਾਂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ,
1: ਹਰ ਜਨ ਹਰ ਹਰ ਚਾਹੁੰਦੇ ਆ।
0: ਭਾਈ ਜਿਹੜੇ ਹਰੀ ਪਰਮੇਸ਼ਰ ਵਾਹਿਗੁਰੂ ਜੀ ਦੇ ਪਿਆਰੇ ਸੰਤ ਜਨ ਭਗਤ ਜਨ ਨੇ ਨਾ, ਹਰ ਹਰ ਚਾਹੁੰਦੇ ਆ, ਜਿਨ੍ਹਾਂ ਨੇ ਹਰ ਵੇਲੇ ਹਰੀ ਪਰਮੇਸ਼ਰ ਜੀ ਦਾ ਨਾਮ ਆਪਣੇ ਮੁਖ ਦੇ ਵਿੱਚ ਉਚਾਉਂਦਿਆ ਉਚਾਰਿਆ ਹੈ, ਜਪਿਆ ਹੈ, ਬੋਲਿਆ ਹੈ ਸਤਨਾਮ ਸ੍ਰੀ ਵਾਹਿਗੁਰੂ ਜੀ।
1: ਸਰ ਸੰਧਿਆ ਗਾਵਾਰ,
0: ਜਿਹੜੇ ਗਾਵਾਰ ਲੋਕ ਨੇ, ਜਿਹੜੇ ਮੂਰਖ ਲੋਕ ਨੇ, ਜਿਹੜੇ ਮਨਮੁਖ ਲੋਕ ਨੇ, ਜਿਹੜੇ ਅਗਿਆਨੀ ਲੋਕ ਨੇ, ਜਿਹੜੇ ਦੁਸ਼ਟ ਲੋਕ ਨੇ, ਸਰ ਸੰਧਿਆ, ਉਹਨਾਂ ਸਾਧੂ ਮਹਾਤਮਾ ਵੱਲ ਨਾ ਫਿਰ ਤਰਕਾਂ ਦੇ ਤੀਰ ਸਦਾ ਕੱਸ ਕੇ ਰੱਖਦੇ ਨੇ, ਤਰਕਾਂ ਦੇ ਤੀਰ, ਬੋਲੀਆਂ ਦੇ ਤੀਰ ਹਰ ਵੇਲੇ ਮਾਰਦੇ ਨੇ, ਈਰਖਾ ਦੇ ਤੀਰ ਮਾਰਦੇ ਹੀ ਰਹਿੰਦੇ ਨੇ। ਉਹਨਾਂ ਦਾ ਜਸ ਘਟਾਉਣ ਵਾਸਤੇ ਆਪਣੇ ਤੌਰ 'ਤੇ ਜਿੰਨਾ ਵੀ ਯਤਨ ਉਹਨਾਂ ਨਿੰਦਕਾਂ ਦੇ ਪਾਸੋਂ ਹੋ ਸਕਦਾ ਉਹ ਕਰਦੇ ਨੇ। ਭਾਈ ਉਹ ਆਪ 'ਤੇ ਨਾਮ ਨਹੀਂ ਜਪਦੇ, ਜੇ ਨਾਮ ਕਿਸੇ ਦੇ ਮੁੱਖ ਵਿੱਚ ਉਚਾਰਿਆ ਉਹਨਾਂ ਦੇ ਕੰਨਾਂ ਵਿੱਚ ਵੀ ਪੈ ਜਾਵੇ ਨਾ, ਤੜਫ ਉੱਠਦੇ ਨੇ ਜਿਵੇਂ ਕਾਲੇ ਬਿਸ਼ੂ ਪਹਾੜੀ ਨੇ ਡੰਗ ਮਾਰ ਦਿੱਤਾ ਹੋਵੇ। ਨਾਮ ਸੁਨਤ ਜਨ ਬਿਸ਼ੂ ਡਸਾਨਾ, ਤੇ ਜੇ ਉਹਨਾਂ ਦੇ ਕੰਨਾਂ ਵਿੱਚ ਉਸਤਤ ਪੈ ਜਾਵੇ ਨਾ, ਫਲਾਣੇ ਸਾਧੂ ਦੀ ਉਸਤ ਹੁੰਦੀ ਹੈ, ਫਲਾਣੇ ਸੰਤ ਦੀ ਉਸਤਤ ਹੁੰਦੀ ਹੈ, ਤੇ ਸੰਤਾਂ ਦੀ ਸਾਧੂਆਂ ਦੀ ਉਸਤਤ ਸੁਣ ਕਰਕੇ ਸੜ ਬਲ ਜਾਂਦੇ ਨੇ। ਨਾਮ ਸੁਨਤ ਜਨ ਬਿਸ਼ੂ ਡਸਾਨਾ, ਉਹ ਸਾਧੂ ਜਨਾਂ ਦਾ ਨਾਮ ਸੁਣ ਕੇ ਵੀ ਸੜ ਜਾਂਦੇ ਨੇ ਈਰਖਾ ਦੀ ਅੱਗ ਦੇ ਵਿੱਚ, ਮਾਨੋ ਕਾਲੇ ਪਹਾੜੂ ਬਿਸ਼ੂ ਨੇ ਉਹਨਾਂ ਨੂੰ ਡੰਗ ਮਾਰ ਦਿੱਤਾ ਹੋਵੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਅੱਗੇ ਬਚਨ ਕਰਦੇ ਹਨ,
1: ਨਾਨਕ ਹਰ ਜਨ ਹਰ ਲਿਓ ਉਬਰੇ।
0: ਮਹਾਰਾਜ, ਇਹਨਾਂ ਤਰਕਾਂ ਦਾ, ਇਸ ਈਰਖਾ ਦਾ ਸੰਤ ਜਨਾਂ ਦੇ ਉੱਪਰ ਕੋਈ ਅਸਰ ਵੀ ਹੁੰਦਾ ਹੈ? ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਜਿਹੜੇ ਹਰੀ ਜੀ ਦੇ ਪਿਆਰੇ ਨੇ, ਪਰਮੇਸ਼ਰ ਜੀ ਦੇ ਸੇਵਕ ਨੇ, ਪਰਮੇਸ਼ਰ ਜੀ ਦੇ ਸੰਤ ਜਨ ਨੇ, ਸਾਧੂ ਜਨ ਨੇ, ਭਗਤ ਜਨ ਨੇ, ਵਾਹਿਗੁਰੂ ਜੀ ਦੇ ਨਾਮ ਦੇ ਅੰਦਰ ਲਿਵ ਲਾ ਕਰਕੇ ਰੱਖਦੇ ਨੇ, ਇਸ ਕਰਕੇ ਉਭਰੇ ਉਹਨਾਂ ਦੀ ਕਲਿਆਣ ਹੋਈ ਹੈ, ਤਰ ਜਾਂਦੇ ਹਨ।
1: ਸੰਧਿਆ ਤਿਸ ਫਿਰ ਮਾਰ,
0: ਉਹ ਕਿਸੇ ਪ੍ਰਕਾਰ ਦੀਆਂ ਤਰਕਾਂ ਨੂੰ ਕੰਨਾਂ ਵਿੱਚ ਸੁਣ ਕਰਕੇ ਵੀ ਸਾਧ ਸੰਗਤ ਜੀ, ਸਤਿਗੁਰੂ ਜੀ ਬਚਨ ਕਰਦੇ ਨੇ, ਆਪਣੇ ਮਨ ਨੂੰ ਮਲੀਨ ਨਹੀਂ ਕਰਦੇ, ਬਲਕਿ ਉਭਰੇ ਉਹ ਤੇ ਆਪਣੀ ਇਸ ਉਸਤਤ ਅਤੇ ਨਿੰਦਾ ਦੋਵੇਂ ਪ੍ਰਕਾਰ ਦੀਆਂ ਵਡਿਆਈਆਂ ਤੋਂ ਅਤੇ ਇਸੇ ਪ੍ਰਕਾਰ ਬੁਰਿਆਈਆਂ ਤੋਂ ਅਸਾਂਗੀ ਹੋ ਜਾਂਦੇ ਨੇ, ਉੱਚੇ ਹੋ ਜਾਂਦੇ ਨੇ। ਮਨ ਦੀ ਸੁਰਤ ਉਹਨਾਂ ਦੀ ਨਾਮ ਵਿੱਚ ਲਿਵ ਲੱਗਣੇ ਕਰਕੇ ਉੱਠੀ ਉੱਚੀ ਉੱਠ ਜਾਂਦੀ ਏ। ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹਿ ਨਹੀਂ ਵਿਯੋਗ, ਤੈਸਾ ਸਵਰਨ ਜੈਸਾ ਸਵਰਨ ਤੈਸੀ ਉਸ ਮਾਟੀ। ਇਸ ਪ੍ਰਕਾਰ ਦੀ ਭਾਈ ਉਹਨਾਂ ਦੇ ਮਨ ਦੀ ਅਵਸਥਾ, ਮਨ ਦੀ ਉੱਚ ਦਸ਼ਾ ਹੁੰਦੀ ਹੈ। ਉਹ ਤਰਕਾਂ ਨੂੰ ਸੁਣ ਕਰਕੇ, ਨਿੰਦਿਆ ਨੂੰ ਸੁਣ ਕਰਕੇ ਮਨ ਨੂੰ ਮੈਲਾ ਮਲੀਨ ਜਾਂ ਢੈਂਡੀ ਕਲਾ ਵਾਲਾ ਨਹੀਂ ਕਰਦੇ। ਭਗਤ ਕਬੀਰ ਸਾਹਿਬ ਜੀਆਂ ਦੀ ਸਾਖੀ ਆਉਂਦੀ ਹੈ ਨਾ, ਆਪ ਸਭ ਸੰਗਤਾਂ ਨੂੰ ਬੋਧ ਹੋਵੇਗਾ, ਭਗਤ ਕਬੀਰ ਸਾਹਿਬ ਜੀ ਦਾ ਵੱਡਾ ਭਾਰੀ ਨਿੰਦਕ ਬੜੀ ਨਿੰਦਿਆ ਕਰਿਆ ਕਰੇ। ਤਾਂ ਸਤਸੰਗੀਆਂ ਨੇ ਆ ਕੇ ਦੱਸਿਆ, ਮਹਾਰਾਜ ਫਲਾਣਾ ਬੰਦਾ ਤੁਹਾਡੀ ਬੜੀ ਨਿੰਦਿਆ ਕਰਦਾ। ਆਪ ਜੀਆਂ ਨੇ ਭੋਜਨ ਪਕਵਾਨ ਤਿਆਰ ਕਰਵਾਏ ਤੇ ਥਾਲ ਸਜਾ ਕਰਕੇ ਨਾ ਆਪਣੇ ਸਪੁੱਤਰ ਕਮਾਲੇ ਨੂੰ ਕਹਿਣ ਲੱਗੇ, ਕਮਾਲਿਆ ਜਾ ਕੇ ਉਸ ਫਲਾਣੇ ਪੁਰਖ ਨੂੰ ਭੋਜਨ ਛਕਾ ਕੇ ਆ। ਭਾਈ ਕਮਾਲਾ ਜੀ ਲੈ ਗਏ, ਜਾ ਕੇ ਉਸ ਨਿੰਦਕ ਨੂੰ ਭੋਜਨ ਛਕਾਇਆ, ਇੱਕ ਦਿਨ ਛਕਾਇਆ, ਦੋ ਦਿਨ ਛਕਾਇਆ, ਚਾਰ ਦਿਨ ਛਕਾਇਆ, ਦਸ ਵੀਹ ਦਿਨ ਛਕਾਇਆ ਨਾ, ਤੇ ਨਿੰਦਕ ਦਾ ਮਨ ਬਦਲ ਗਿਆ। ਨਿੰਦਕ ਮਨ ਵਿੱਚ ਸੋਚਣ ਲੱਗਾ, ਮੈਂ ਐਵੇਂ ਹੀ ਨਿੰਦਿਆ ਕਰੀ ਜਾਂਦਾ, ਇਹ ਤੇ ਮੇਰੇ ਨਾਲ ਇੰਨਾ ਪਿਆਰ ਕਰਦੇ ਨੇ, ਤਰ੍ਹਾਂ ਤਰ੍ਹਾਂ ਦੇ ਪਕਵਾਨ ਮੇਰੇ ਵਾਸਤੇ ਬਣਾ ਬਣਾ ਕੇ ਨਿੱਤ ਭੇਜਦੇ ਨੇ, ਬੈਠੇ ਨੂੰ ਛਕਾਉਂਦੇ ਨੇ, ਮੈਂ ਨਿੰਦਿਆ ਕਿਉਂ ਕਰਨੀ ਹੈ? ਮਨ ਦੇ ਵਿੱਚ ਚੰਗਾ ਭਾਵ ਜਾਗ ਪਿਆ, ਇਹ ਤੇ ਬੜੇ ਭਲੇ ਪੁਰਖ ਨੇ, ਮੈਨੂੰ ਵਿਹਲੇ ਨੂੰ ਨਿੰਦਕ ਨੂੰ ਵੀ ਭੋਜਨ ਦਿੰਦੇ ਨੇ। ਮਨ ਵਿੱਚ ਪਿਆਰ ਜਾਗ ਪਿਆ, ਜਦੋਂ ਪਿਆਰ ਜਾਗ ਪਿਆ ਫਿਰ ਨਿੰਦਿਆ ਕਰਨੀ ਛੱਡ ਦਿੱਤੀ, ਫਿਰ ਭਗਤ ਕਬੀਰ ਸਾਹਿਬ ਜੀ ਦੇ ਨਾਲ ਈਰਖਾ ਕਰਨੀ ਛੱਡ ਦਿੱਤੀ। ਜਦੋਂ ਈਰਖਾ ਛੱਡ ਦਿੱਤੀ ਤੇ ਭਗਤ ਸਾਹਿਬ ਜੀ ਕਹਿੰਦੇ, ਕਮਾਲਿਆ ਰਹਿਣ ਦੇ, ਹੁਣ ਭੋਜਨ ਛਕਾਉਣ ਦੀ ਤੇ ਸਾਨੂੰ ਲੋੜ ਨਹੀਂ। ਜਦੋਂ ਭੋਜਨ ਦਾ ਥਾਲ ਨਹੀਂ ਨਾ ਆਇਆ ਤੇ ਇਸਦੇ ਮਨ ਦੇ ਵਿੱਚ ਸਾਧ ਸੰਗਤ ਜੀ ਇਹ ਸ਼ੰਕਾ ਪੈਦਾ ਹੋ ਗਈ ਕਿ ਜਦੋਂ ਤੇ ਮੈਂ ਨਿੰਦਿਆ ਕਰਦਾ ਸੀ ਬੜੇ ਪਕਵਾਨ ਛਕਾਉਂਦੇ ਸਨ, ਹੁਣ ਮੈਂ ਨਿੰਦਿਆ ਨਹੀਂ ਕਰਦਾ, ਮੈਨੂੰ ਪੁੱਛਦੇ ਵੀ ਨਹੀਂ। ਭਗਤ ਕਬੀਰ ਸਾਹਿਬ ਜੀ ਦੇ ਕੋਲ ਚੱਲ ਕੇ ਆਏ ਤੇ ਪੁੱਛਿਆ, ਭਗਤ ਜੀ ਜਦੋਂ ਮੈਂ ਨਿੰਦਿਆ ਕਰਦਾ ਸੀ ਪਕਵਾਨ ਛਕਾਉਂਦੇ ਸੀ, ਹੁਣ ਮੈਂ ਨਿੰਦਿਆ ਨਹੀਂ ਕਰਦਾ, ਮੈਨੂੰ ਕਦੇ ਕੁਝ ਛਕਾਉਂਦੇ ਹੀ ਨਹੀਂ। ਤੇ ਭਗਤ ਸਾਹਿਬ ਜੀ ਬਚਨ ਕਰਦੇ, ਭਾਈ ਤੂੰ ਮਿਹਨਤ ਕਰਨੀ ਛੱਡ ਦਿੱਤੀ, ਅਸਾਂ ਮਜ਼ਦੂਰੀ ਦੇਣੀ ਛੱਡ ਦਿੱਤੀ, ਤੂੰ ਮਿਹਨਤ ਕਰਦਾ ਸੀ ਅਸੀਂ ਮਜ਼ਦੂਰੀ ਦਿੰਦੇ ਸਨ। ਕਹਿਣ ਲੱਗਾ, ਮਹਾਰਾਜ ਮੈਂ ਕਿਹੜੀ ਮਿਹਨਤ ਕਰਦਾ ਸੀ, ਮੈਂ ਤੇ ਕੋਈ ਕੰਮ ਨਹੀਂ ਕਰਦਾ, ਮੈਂ ਤੇ ਵਿਹਲਾ ਰਹਿੰਦਾ ਸੀ। ਤੇ ਭਗਤ ਸਾਹਿਬ ਜੀ ਨੇ ਬਚਨ ਕੀਤਾ, ਤੂੰ ਮਿਹਨਤ ਕਰਦਾ ਸੀ ਨਿੰਦਿਆ ਕਰਨੇ ਦੀ, ਤੇ ਜਿਹੜਾ ਬੰਦਾ ਆ ਕਰਕੇ ਮਿਹਨਤ ਕਰੇ ਨਾ, ਮਜ਼ਦੂਰੀ ਕਰੇ ਨਾ, ਉਸ ਮਨਜ਼ੂਰੀ ਦੇ ਇਵਜ਼ ਵਜੋਂ ਕੁਛ ਨਾ ਕੁਛ ਦਿੱਤਾ ਜਾਂਦਾ, ਧਨ ਦਿੱਤਾ ਜਾਂਦਾ, ਪਦਾਰਥ ਦਿੱਤੇ ਜਾਂਦੇ ਨੇ, ਦਿਹਾੜੀਦਾਰ ਦਿਹਾੜੀ ਲਾਵੇ ਤੇ ਉਸਦਾ ਮਿਹਨਤਾਨਾ ਤੇ ਦਿੰਦਾ ਹੀ ਹੈ ਨਾ ਮਾਲਕ, ਜਿਸ ਨੇ ਮਿਹਨਤ ਕਰਵਾਈ ਹੋਵੇ। ਕਹਿਣ ਲੱਗੇ, ਤੂੰ ਮਿਹਨਤ ਕਰਦਾ ਸੀ ਮਜ਼ਦੂਰੀ ਕਰਦਾ ਸੀ, ਅਸੀਂ ਮਿਹਨਤਾਨਾ ਦਿੰਦੇ ਸੀ। ਕਹਿਣ ਲੱਗਾ, ਜੀ ਮੈਂ ਤੇ ਕੋਈ ਮਜ਼ਦੂਰੀ ਨਹੀਂ ਸੀ ਕਰਦਾ, ਕਿਹੜੀ ਮਜ਼ਦੂਰੀ ਕਰਦਾ ਸੀ? ਤੇ ਭਗਤ ਜੀ ਕਹਿਣ ਲੱਗੇ, ਤੂੰ ਨਿੰਦਿਆ ਰੂਪੀ ਮਜ਼ਦੂਰੀ ਕਰਦਾ ਸੀ, ਨਿੰਦਿਆ ਹਮਰੇ ਕੱਪੜੇ ਧੋਏ, ਨਿੰਦਕ ਹਮਰੇ ਕੱਪੜੇ ਧੋਏ, ਤੂੰ ਨਿੰਦਕ ਬਣ ਕੇ ਨਿੰਦਿਆ ਕਰ ਕਰਕੇ ਸਾਡੇ ਮਨ ਰੂਪੀ ਕੱਪੜੇ ਨੂੰ ਧੋਂਦਾ ਸੀ, ਸਾਡੇ ਮਨ ਦੀ ਮੈਲ ਧੋਂਦਾ ਸੀ, ਤੂੰ ਸਾਡੀ ਨਿੰਦਿਆ ਕਰਕੇ ਮੈਲ ਧੋਂਦਾ ਸੀ, ਅਸੀਂ ਤੈਨੂੰ ਮਜ਼ਦੂਰੀ ਦਿੰਦੇ ਸੀ, ਤੂੰ ਨਿੰਦਿਆ ਕਰਨੀ ਛੱਡ ਦਿੱਤੀ, ਮਜ਼ਦੂਰੀ ਕਰਨੀ ਛੱਡ ਦਿੱਤੀ, ਅਸੀਂ ਮਿਹਨਤਾਨਾ ਦੇਣਾ ਛੱਡ ਦਿੱਤਾ। ਭਾਈ ਐਸੀ ਅਵਸਥਾ ਹੁੰਦੀ ਹੈ, ਨਿੰਦਿਆ ਕਰਨ ਵਾਲਿਆਂ ਦੇ ਉੱਪਰ ਵੀ ਕ੍ਰੋਧ ਨਹੀਂ ਕਰਦੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਐਸੇ ਅੰਮ੍ਰਿਤ ਬੋਲ ਜੀਵਾਂ ਨੂੰ ਤਾਰ ਦਿੰਦੇ ਨੇ। ਜਦੋਂ ਐਸੇ ਬਚਨ ਭਗਤ ਕਬੀਰ ਸਾਹਿਬ ਜੀ ਦੇ ਸੁਣੇ ਨਾ, ਹੈਰਾਨ ਹੋ ਗਿਆ, ਇਹ ਵੀ ਮਜ਼ਦੂਰੀ ਏ? ਤੇ ਜਦੋਂ ਆਪ ਜੀ ਦੇ ਬਚਨ ਸੁਣੇ, ਨਿੰਦਕ ਡੂਬਾ ਹਮ ਉਤਰੇ ਪਾਰ, ਤੇ ਸਾਧ ਸੰਗਤ ਜੀ ਨਿੰਦਿਆ ਛੱਡ ਕਰਕੇ ਜਗਿਆਸੂ ਤੇ ਨਾਮ ਦਾ ਰਸੀਆ ਬਣ ਗਿਆ, ਇਹ ਸੰਤ ਜਨਾਂ ਦੀਆਂ ਜੁਗਤੀਆਂ ਹੁੰਦੀਆਂ ਜੀਵਾਂ ਨੂੰ ਉਤਾਰਨ ਵਾਲੀਆਂ। ਤੇ ਹਜ਼ੂਰ ਬਚਨ ਕਰਨਾ ਕਰਦੇ ਨੇ, ਜਿਹੜੇ ਹਰੀ ਪਰਮੇਸ਼ਰ ਜੀ ਦੇ ਪਿਆਰੇ ਸੰਤ ਜਨ ਭਗਤ ਜਨ ਨੇ ਨਾ, ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਵਿੱਚ ਲਿਵ ਲਗਾ ਕਰਕੇ ਰੱਖਦੇ ਨੇ, ਉਭਰੇ ਉਹ ਨਿੰਦਿਆ ਉਸਤਤ ਤੋਂ ਉਭਰੇ ਬਚ ਰਹੇ ਨੇ, ਕਿਸੇ ਪ੍ਰਕਾਰ ਦੇ ਨਿੰਦਿਆ ਉਸਤਤ ਦੇ ਝਮੇਲਿਆਂ ਵਿੱਚ ਨਹੀਂ ਉਲਝਦੇ ਹਨ। ਮਹਾਰਾਜ ਜਿਹੜੇ ਸੰਤ ਜਨਾਂ ਦੀ ਉਸਤਤ ਕਰਦੇ ਨੇ, ਫਿਰ ਉਹਨਾਂ ਨੂੰ ਫਲ ਕੀ ਮਿਲਦਾ? ਹਜ਼ੂਰ ਬਚਨ ਕਰਦੇ ਨੇ, ਜਿਨ੍ਹਾਂ ਨੇ ਨਿੰਦਿਆ ਰੂਪੀ, ਜਿਨ੍ਹਾਂ ਨੇ ਇਸੇ ਪ੍ਰਕਾਰ ਈਰਖਾ ਰੂਪੀ ਬਾਣ ਸੰਤ ਜਨਾਂ ਦੇ ਉੱਪਰ ਸੰਧਿਆ ਤਾਣਿਆ ਨਾ, ਤਿਸ ਹੀ ਕਹੋ ਫਿਰ ਮਾਰ, ਉਹ ਬਾਣ ਫਿਰ ਉਹਨਾਂ ਨੂੰ ਆ ਕੇ ਲੱਗਦਾ ਹੈ। ਜਗਤ ਵਿੱਚ ਫਿਰ ਉਹਨਾਂ ਦੀ ਨਿੰਦਿਆ ਹੁੰਦੀ ਹੈ। ਲੋਕ ਕਹਿੰਦੇ ਨਿੰਦਕ ਨੂੰ ਮੂੰਹ ਨਾ ਲਾਓ, ਇਹ ਸੰਤਾਂ ਦਾ ਦੋਖੀ ਹੈ, ਮੂੰਹ ਨਾ ਲਾਓ ਇਸ ਨੂੰ। ਇਸ ਪ੍ਰਕਾਰ ਲਾਂਤਾ ਰੂਪੀ ਸਵਾਹ ਉਸ ਦੇ ਸਿਰ ਦੇ ਉੱਪਰ ਪੈਂਦੀ ਏ। ਸੰਤਾਂ ਤੇ ਚਲਾਇਆ ਈਰਖਾ ਦਾ ਤੀਰ ਆਪਣੇ ਆ ਕੇ ਵੱਜਦਾ ਹੈ। ਸਾਧ ਸੰਗਤ ਜੀ ਜਿਵੇਂ ਮੀਰੀ ਪੀਰੀ ਦੇ ਮਾਲਕ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰ ਉਪਕਾਰੀ, ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਧਰਮ ਦੀ ਧੁਜਾ ਨੂੰ ਪ੍ਰਚੰਡ ਕੀਤਾ ਨਾ, ਤੇ ਮੁਗਲਸ ਖਾਨ 7,000 ਦੀ ਫੌਜ ਲੈ ਕੇ ਸਤਿਗੁਰੂ ਜੀ ਦੇ ਹਮਲਾਵਰ ਹੋ ਕਰਕੇ ਆਇਆ। ਜਿੱਥੇ ਅੱਜ ਕੱਲ੍ਹ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਖਾਲਸਾ ਕਾਲਜ ਹੈ ਨਾ, ਇੱਥੇ ਸਤਿਗੁਰੂ ਜੀ ਦੀ ਵੱਡੀ ਭਾਰੀ ਜੰਗ ਹੋਈ। 7,000 ਫੌਜ ਨੂੰ ਸਤਿਗੁਰੂ ਜੀ ਨੇ 4 ਪਹਿਰਾਂ ਦੇ ਅੰਦਰ ਧਰਤੀ ਦੇ ਉੱਪਰ ਨਿਸਾਰ ਕਰਕੇ, ਨਿਟਾਲ ਕਰਕੇ ਸੁੱਟ ਦਿੱਤਾ ਹੈ। ਦੁਸ਼ਟਾਂ ਨੂੰ, ਦੋਖੀਆਂ ਨੂੰ ਮਾਰ ਮੁਕਾਇਆ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਪੁੱਤਰੀ ਬੀਬੀ ਵੀਰੋ ਜੀ ਦਾ ਆਨੰਦ ਕਾਰਜ ਦਾ ਸਮਾਂ ਸੀ ਨਾ, ਤੇ ਸਾਧ ਸੰਗਤ ਜੀ ਰਾਮਸਰ ਸਾਹਿਬ ਵਾਲੇ ਸਥਾਨ ਤੇ ਪਰਿਵਾਰ ਨੂੰ ਇਕੱਤਰ ਕਰਕੇ ਗੁਰਸਿੱਖਾਂ ਨੂੰ ਨਾਲ ਭੇਜ ਦਿੱਤਾ ਸੀ, ਚਬਾਲ ਜਾ ਕਰਕੇ ਸਪੁੱਤਰੀ ਦੇ ਆਨੰਦ ਕਾਰਜ ਦੀ ਤਿਆਰੀ ਕਰੋ, ਅਸੀਂ ਜੰਗ ਜਿੱਤ ਕੇ ਆਉਂਦੇ ਹਾਂ ਤੇ ਸਪੁੱਤਰੀ ਦਾ ਆਨੰਦ ਕਾਰਜ ਉੱਥੇ ਕਰਾਂਗੇ। ਸਾਧ ਸੰਗਤ ਜੀ ਜਦੋਂ 7,000 ਦੁਸ਼ਟਾਂ ਨੂੰ ਸਤਿਗੁਰੂ ਜੀ ਸੋਧਾ ਲਾ ਕੇ ਮਾਰ ਕੇ ਪੁੱਜੇ ਨੇ ਨਾ, ਤੇ ਜਿਸ ਵੇਲੇ ਆਪਣੀ ਸਪੁੱਤਰੀ ਦਾ ਆਨੰਦ ਕਾਰਜ ਕਰ ਰਹੇ ਨੇ, ਨੇੜੇ ਇੱਕ ਪਠਾਣ ਰਹਿੰਦਾ ਸੀ, ਉਸਨੇ ਸੁਣਿਆ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ 7,000 ਮੁਗਲਾਂ ਨੂੰ ਮਾਰ ਕਰਕੇ ਆਏ ਨੇ। ਮਨ ਦੇ ਵਿੱਚ ਇੰਨੀ ਜ਼ਿਆਦਾ ਈਰਖਾ ਆਈ, ਇਸਨੇ ਸੋਚਿਆ ਮੇਰਾ ਨਿਸ਼ਾਨਾ ਬੜਾ ਪੱਕਾ, ਨੇੜੇ ਜਾ ਕੇ ਤੇ ਮੈਂ ਸਤਿਗੁਰਾਂ ਨੂੰ ਜਿੱਤ ਨਹੀਂ ਸਕਦਾ, ਦੂਰੋਂ ਗੋਲੀ ਮਾਰ ਕੇ ਸਤਿਗੁਰਾਂ ਨੂੰ ਸ਼ਹੀਦ ਕਰ ਦੇਵਾਂ। ਇਵੇਂ ਮਨ ਵਿੱਚ ਵਿਚਾਰ ਕੇ ਆਪਣੇ ਚੁਬਾਰੇ ਵਿੱਚ ਚੜਿਆ, ਬੰਦੂਕ ਦੇ ਵਿੱਚ 2 ਗੋਲੀਆਂ ਭਰੀਆਂ ਨੇ, ਪਹਿਲਾਂ ਬਾਰੂਦ ਭਰਿਆ, ਗੱਜ ਦੇ ਨਾਲ ਠੋਕ ਠੋਕ ਕੇ ਬਾਰੂਦ ਨੂੰ ਗੋਲੀਆਂ ਭਰੀਆਂ ਨੇ, ਠੋਕੀਆਂ ਨੇ, ਫਿਰ ਸਾਧ ਸੰਗਤ ਜੀ ਤੋੜੇ ਨੂੰ ਤੁਖਾ ਕਰਕੇ ਜਦੋਂ ਕਲਾ ਤੇ ਮੋੜਿਆ, ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉੱਪਰ ਗੋਲੀ ਚਲਾਈਏ ਨਾ, ਵਾਹਿਗੁਰੂ ਜੀ ਦੀ ਕਲਾ ਐਸੀ ਵਰਤੀ, ਬੰਦੂਕ ਇਸ ਦੀ ਫਟ ਗਈ, ਉਹ ਗੋਲੀਆਂ ਇਸ ਦੇ ਆਪਣੇ ਵੱਜੀਆਂ ਤੇ ਆਪੇ ਮਰ ਗਿਆ। ਜਦੋਂ ਗੋਲੀਆਂ ਦੀ ਆਵਾਜ਼ ਹੋਈ ਨਾ, ਸਿੱਖਾਂ ਨੇ ਇੱਕਦਮ ਸਾਵਧਾਨਤਾ ਦੇ ਨਾਲ ਸ਼ਸਤਰ ਸੰਭਾਲੇ, ਦੁਸ਼ਮਣ ਆ ਗਿਆ, ਹਮਲਾ ਰੋਕੀਏ, ਤੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੁਸਕਰਾ ਪਏ, ਹੱਸ ਕਰਕੇ ਬਚਨ ਕਰਦੇ ਨੇ, ਸਿੱਖੋ ਚੜ੍ਹਦੀ ਕਲਾ ਦੇ ਵਿੱਚ ਰਹੋ, ਆਪਣੀਆਂ ਆਪਣੀਆਂ ਸੇਵਾਵਾਂ ਨਿਭਾਓ, ਇੱਥੇ ਇਹ ਇੱਕ ਹੀ ਦੁਸ਼ਟ ਸੀ, ਆਪਣੀ ਕਰਨੀ ਦਾ ਫਲ ਉਸਨੇ ਆਪੇ ਹੀ ਪਾ ਲਿਆ, ਬੰਦੂਕ ਉਸ ਦੀ ਫਟ ਗਈ ਏ, ਉਸ ਦੀਆਂ ਗੋਲੀਆਂ ਉਸ ਦੇ ਵੱਜ ਗਈਆਂ, ਉਹ ਮਰ ਗਿਆ ਹੈ। ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਾਡੀ ਚਿੰਤਾ ਹੈ, ਵਾਹਿਗੁਰੂ ਜੀ ਨੇ ਸਾਡਾ ਕਾਰਜ ਆਪੇ ਹੀ ਕਰ ਦਿੱਤਾ ਹੈ, ਤੁਹਾਨੂੰ ਕੋਈ ਉਦਮ ਕਰਨ ਦੀ ਲੋੜ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਗੋਲੀ ਚਲਾਉਣੀ ਚਾਹੀ, ਤੇ ਸਹੀ ਕਹੋ ਫਿਰ ਮਾਰ, ਉਹ ਗੋਲੀ ਉਹਦੇ ਆ ਕਰਕੇ ਵੱਜੀ, ਤੇ ਸਾਧ ਸੰਗਤ ਜੀ ਆਪਣੀ ਗੋਲੀ ਦੇ ਨਾਲ ਆਪੇ ਮਾਰਿਆ ਗਿਆ। ਇਸੇ ਪ੍ਰਕਾਰ ਜਿਹੜੇ ਸੰਤ ਜਨਾਂ ਦੀ ਨਿੰਦਿਆ ਕਰਦੇ ਨੇ ਨਾ, ਅਣਹੋਈ ਝੂਠੇ ਦੋਸ਼ ਆਰੋਪਦੇ ਨੇ, ਉਹ ਨਿੰਦਿਆ ਕਰਨੇ ਦੇ ਗੁਨਾਹ ਕਰਕੇ ਵਿਕਾਰਾਂ ਦੇ ਵਿੱਚ ਹੀ ਗਲ ਕਰਕੇ ਮਰ ਜਾਂਦੇ ਹਨ ਜੀਓ।
1: ਮਹੱਲਾ ਚੌਥਾ।
0: ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ,
1: ਪ੍ਰੇਮ ਕਸਾਈਆ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਆਪ ਜੀ ਗੁਰਮੁਖਾਂ ਦਾ ਜੀਵਨ ਦੱਸਦੇ ਹੋ ਨਾ, ਹਿਰਦੇ ਦੇ ਅੰਦਰ ਬੜਾ ਪਿਆਰ ਉਪਜਦਾ ਹੈ ਕਿ ਸਾਡਾ ਵੀ ਜੀਵਨ ਇਹੋ ਜਿਹਾ ਬਣ ਜਾਵੇ। ਮਹਾਰਾਜ ਗੁਰਸਿੱਖਾਂ ਦਾ ਹੋਰ ਜੀਵਨ ਤੇ ਉਹਨਾਂ ਦਾ ਪਿਆਰ ਕਥਨ ਕਰਨਾ ਕਰੋ। ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਜਿਹੜੇ ਗੁਰਮੁਖ ਜਨ ਨੇ ਨਾ, ਵਾਹਿਗੁਰੂ ਜੀ ਦੀ ਬੰਦਗੀ ਵਾਲੇ ਸੰਤ ਭਗਤ, ਅੱਖੀ ਪ੍ਰੇਮ ਕਸਾਈਆ, ਉਹਨਾਂ ਦੀਆਂ ਅੱਖਾਂ ਵਿੱਚ, ਨੇਤਰਾਂ ਵਿੱਚ ਵਾਹਿਗੁਰੂ ਜੀ ਦੇ ਪਿਆਰ ਦੀ ਕਸਕ ਲੱਗੀ ਹੋਈ ਏ, ਖਿੱਚ ਲੱਗੀ ਹੋਈ ਏ, ਨੇਤਰਾਂ ਦੇ ਨਾਲ ਹਰ ਵੇਲੇ ਵਾਹਿਗੁਰੂ ਜੀ ਦੇ ਦਰਸ਼ਨ ਦੀਦਾਰ ਕਰਨਾ ਲੋੜਦੇ ਹਨ। ਇਸੇ ਪ੍ਰਕਾਰ
1: ਪ੍ਰੇਮ ਕਸਾਈਆ,
0: ਭਾਈ ਉਹਨਾਂ ਗੁਰਮੁਖਾਂ ਦੀਆਂ ਮਨ ਅਤੇ ਬੁੱਧ ਰੂਪੀ ਨੇਤਰਾਂ ਦੇ ਅੰਦਰ ਪਿਆਰ ਦੀ ਕਸਕ, ਪਿਆਰ ਦੀ ਖਿੱਚ ਲੱਗੀ ਹੋਈ ਹੈ। ਬੇਨਤੀਆਂ ਕਰਦੇ ਨੇ, ਤੋਰੀ ਨਾ ਤੂੜੈ, ਤੋਰੀ ਨਾ ਤੂਟੈ, ਛੋਰੀ ਨਾ ਛੂਟੈ, ਐਸੀ ਮਾਧੋ ਖਿੰਚ ਤਨੀ। ਮਹਾਰਾਜ ਇਹ ਮਨ ਅਤੇ ਬੁੱਧ ਰੂਪੀ ਨੇਤਰਾਂ ਵਿੱਚ ਪਿਆਰ ਦੀ ਖਿੱਚ ਐਸੀ ਲੱਗੀ ਏ, ਇਹ ਤੋੜਿਆ ਟੁੱਟਦੀ ਨਹੀਂ, ਤੇ ਜੇ ਛੱਡਣਾ ਚਾਹੀਏ ਤੇ ਛੁੱਟਦੀ ਵੀ ਨਹੀਂ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਐਸੀ ਕਸਕ, ਐਸੀ ਖਿੱਚ ਉਹਨਾਂ ਦੇ ਹਿਰਦੇ ਦੇ ਅੰਦਰ ਹੈ।
1: ਹਰ ਹਰ ਨਾਮ ਬਿਖਨ,
0: ਹਰ ਵੇਲੇ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਜਪਦੇ ਨੇ, ਤੇ ਨਾਮੀ ਪਰਮੇਸ਼ਰ ਜੀ ਨੂੰ ਕਿਣਕੇ ਕਿਣਕੇ ਦੇ ਅੰਦਰ, ਜ਼ਰੇ ਜ਼ਰੇ ਦੇ ਅੰਦਰ ਵਸਿਆ ਹੋਇਆ ਫਿਰ ਸਾਖਿਆਤਕਾਰ ਜੋਤੀ ਰੂਪ ਕਰਕੇ, ਸੋ ਸਾਖੀ ਚੇਤਨ ਹੋ ਕਰਕੇ ਵਸਿਆ ਪ੍ਰਕਾਸ਼ਮੈ ਨੂੰ ਜਾਣਦੇ ਹਨ, ਵੇਖਦੇ ਹਨ।
1: ਜੇਕਰ ਦੂਜਾ ਦੇਖਦੇ,
0: ਮਹਾਰਾਜ ਜਿਹੜੇ ਪਰਮੇਸ਼ਰ ਜੀ ਨੂੰ ਨਹੀਂ ਦੇਖਦੇ, ਦੁਆਇਤ ਭਾਵ ਹੀ ਮਨ ਵਿੱਚ ਲਾ ਕਰਕੇ ਰੱਖਦੇ ਨੇ, ਇਸੇ ਪ੍ਰਕਾਰ ਇੱਕ ਪਰਮੇਸ਼ਰ ਜੀ ਦੇ ਟੇਕ ਨਹੀਂ ਰੱਖਦੇ ਤੇ ਕੋਈ ਦੂਜੇ ਤੀਜੇ ਚੌਥੇ ਪੰਜਵੇਂ ਛੇਵੇਂ ਸੱਤਵੇਂ ਦਾ ਆਸਰਾ ਤੱਕਦੇ ਨੇ, ਤਿੰਨਾਂ ਦੀ ਹਾਲਤ ਕੈਸੀ ਹੁੰਦੀ ਏ? ਤੇ ਹਜ਼ੂਰ ਫਰਮਾਉਂਦੇ ਨੇ, ਜੇ ਕਰ ਦੂਜਾ ਦੇਖਦੇ। ਭਾਈ, ਜਿਹੜੇ ਇੱਕ ਪਰਮੇਸ਼ਰ ਜੀ ਤੋਂ ਆਸ ਛੱਡ ਕਰਕੇ ਨਾ ਦੂਜਾ ਦੁਆਇਤ ਭਾਵਨਾ ਵਿੱਚ ਲੱਗ ਕਰਕੇ ਦੂਜਿਆਂ ਤੀਜਿਆਂ ਨੂੰ ਤੱਕਦੇ ਨੇ ਕਿ ਸ਼ਾਇਦ ਸਾਨੂੰ ਦੂਜੇ ਤੀਜੇ ਚੌਥੇ ਪੰਜਵੇਂ ਛੇਵੇਂ ਸੱਤਵੇਂ ਤੋਂ ਕਿਸੇ ਨੂੰ ਸੁੱਖ ਮਿਲ ਜਾਵੇ, ਇਸ ਪ੍ਰਕਾਰ ਜਿਹੜੇ ਦੁਆਇਤ ਭਾਵਨਾ ਕਰਕੇ ਦੂਜਿਆਂ ਤੋਂ ਸੁੱਖ ਦੀ ਆਸ ਕਰਕੇ ਉਹਨਾਂ ਨੂੰ ਤੱਕਦੇ ਹਨ।
1: ਜੇਕਰ ਦੂਜਾ ਦੇਖਦੇ,
0: ਭਾਈ ਜਿਹੜੇ ਮਨ ਦੀ ਦੁਆਇਤ ਭਾਵਨਾ ਕਰਕੇ ਦੁੰਦਵਾਦ ਕਰਕੇ ਦੂਜਿਆਂ ਨੂੰ ਸੁੱਖਾਂ ਦੀ ਆਸ ਕਰਕੇ ਵੇਖਦੇ ਹਨ,
1: ਨਾਨਕ ਕੱਢ ਦੀ ਚੰਨ।
0: ਤੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ, ਭਾਈ ਉਹਨਾਂ ਨੂੰ ਫਿਰ ਉਹਨਾਂ ਦੇ ਔਗਣਾ ਕਰਕੇ ਪਰਮੇਸ਼ਰ ਜੀ ਦੀ ਦਰਗਾਹ ਦੇ ਵਿੱਚੋਂ ਕੱਢ ਦਿੱਤਾ ਜਾਂਦਾ ਹੈ। ਜਿਹੜੇ ਸਚਿਆਰ ਸਿੱਖ ਨੇ ਉਹ ਤੇ ਸਤਿਗੁਰੂ ਜੀ ਦੇ ਪਾਸ ਬੈਠਦੇ ਨੇ, ਖੋਟੇ ਸਟੀਆ ਹੈ ਬਾਹਰ ਵਾਰ, ਜਿਹੜੇ ਖੋਟੇ ਨੇ ਸਤ ਸੰਗਤ ਦੇ ਵਿੱਚੋਂ ਵੀ ਤੇ ਦਰਗਾਹ ਦੇ ਵਿੱਚੋਂ ਬਾਹਰ ਕੱਢ ਕੇ ਸੁੱਟ ਦਿੱਤੇ ਜਾਂਦੇ ਨੇ 84 ਲੱਖ ਜੂਨੀਆਂ ਦੀ ਉਜਾੜ ਦੇ ਵਿੱਚ, ਜਿਹੜੇ ਇੱਕ ਪਰਮੇਸ਼ਰ ਜੀ ਨੂੰ ਛੱਡ ਕੇ ਦੂਜਿਆਂ ਦੀ ਆਸਾ ਕਰਦੇ ਨੇ। ਭਾਈ ਐਸੀ ਹਾਲਤ ਉਹਨਾਂ ਮਨਮੁਖਾਂ ਦੀ ਹੁੰਦੀ ਹੈ। ਪੌੜੀ ਦੁਆਰਾ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ,
1: ਜਲ ਥਲ ਮਹੀਅਲ ਪੂਰਨੋ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੋਰ ਜਸ ਕਰਕੇ ਸਾਡੇ ਤਾਈਂ ਸਰਵਣ ਕਰਵਾਓ, ਜਿਸ ਦੇ ਨਾਲ ਸਾਡੇ ਮਨ ਅਤੇ ਬੁੱਧ ਰੂਪੀ ਨੇਤਰਾਂ ਨੂੰ ਵੀ ਪਿਆਰ ਲੱਗ ਜਾਵੇ, ਪ੍ਰਤੱਖ ਨੇਤਰਾਂ ਦੇ ਵਿੱਚ ਵੀ ਦਰਸ਼ਨਾਂ ਦੀ ਇੱਛਾ ਜਾਗ ਪਵੇ। ਤੇ ਹਜ਼ੂਰ ਵਾਹਿਗੁਰੂ ਜੀ ਦੇ ਗੁਣਾਂ ਦਾ ਵਰਣਨ ਕਰਦੇ ਨੇ, ਹੇ ਭਾਈ ਉਹ ਜੋ ਹਰੀ ਪਰਮੇਸ਼ਰ ਹੈ ਨਾ, ਜਲ ਜਲ ਸਥਾਨਾਂ ਦੇ ਅੰਦਰ, ਸਰੋਵਰਾਂ ਦੇ ਅੰਦਰ, ਟੋਭਿਆਂ ਦੇ ਅੰਦਰ, ਝੀਲਾਂ ਦੇ ਅੰਦਰ, ਨਦੀਆਂ ਦੇ ਅੰਦਰ, ਦਰਿਆਵਾਂ ਦੇ ਅੰਦਰ, ਸੱਤਾ ਸਮੁੰਦਰਾਂ ਦੇ ਅੰਦਰ ਆਪ ਵਸ ਰਹੇ ਨੇ, ਥਲ ਥਲਾਂ ਦੇ ਅੰਦਰ, ਬਰੇਤੀਆਂ ਦੇ ਅੰਦਰ ਆਪ ਵਸ ਰਹੇ ਨੇ, ਮਹੀ ਧਰਤੀ ਦੇ ਅੰਦਰ ਵੀ ਪਰਿਪੂਰਨ ਨੇ, ਤੇ ਪਰਮੇਸ਼ਰ ਜੀ ਆਕਾਸ਼ ਅਲ ਦੇ ਅੰਦਰ ਵੀ ਪੂਰਨੋ ਪਰਿਪੂਰਨ ਹਨ। ਫਿਰ ਉਹ ਪਰਮੇਸ਼ਰ ਅਸ਼ੁੱਧ ਮਨ ਵਾਲਿਆਂ ਵਾਸਤੇ ਪਰੇ ਤੋਂ ਪਰੇ, ਇਸੇ ਪ੍ਰਕਾਰ ਜਿਨ੍ਹਾਂ ਦੇ ਮਨ ਮਲੀਨ ਨੇ, ਬੁੱਧੀ ਮਲੀਨ ਹੈ, ਮਨ ਅਤੇ ਬੁੱਧ ਰੂਪੀ ਨੇਤਰ ਸਾਫ਼ ਨਹੀਂ, ਉਹਨਾਂ ਦੇ ਪਾਸੋਂ ਪਾਰਾਵਾਰ ਨਹੀਂ ਪਾਇਆ ਜਾਂਦਾ, ਪਰਮੇਸ਼ਰ ਜੀ ਪਰੇ ਤੋਂ ਪਰੇ ਨੇ। ਸਾਧ ਸੰਗਤ ਜੀ, ਪਾਰਾਵਾਰ ਤੇ ਭਾਵੇਂ ਕਿਸੇ ਤੋਂ ਵੀ ਨਹੀਂ ਪਾਇਆ ਜਾਂਦਾ, ਪਰ ਬਾਕੀ ਅਭੇਦ ਹੋ ਕਰਕੇ ਤਿਸ ਦਾ ਰੂਪ ਹੋ ਜਾਂਦੇ ਨੇ। ਪਰ ਜਿਹੜੇ ਨਾਮ ਜਪਦੇ ਹੀ ਨਹੀਂ, ਉਹਨਾਂ ਤੋਂ ਤੇ ਕਿਸੇ ਪ੍ਰਕਾਰ ਦੀ ਅਭੇਦ ਦਾ ਸੁੱਖ ਨਹੀਂ ਲਿਆ ਜਾਂਦਾ ਨਾ, ਇਸ ਕਰਕੇ ਤਿੰਨਾਂ ਤੋਂ ਵਿਸ਼ੇਸ਼ ਕਰਕੇ ਪਾਰਾਵਾਰ ਨਹੀਂ ਪਾਇਆ ਜਾਂਦਾ। ਇਸੇ ਪ੍ਰਕਾਰ ਅਪਰੰਪਰ ਸੋਈ, ਜੋ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਸ਼ਿਵਜੀ ਵਿਸ਼ਨੂੰ ਬ੍ਰਹਮਾ ਨੇ, ਉਹ ਪਰਮੇਸ਼ਰ ਜੀ ਉਹਨਾਂ ਦੇ ਵੀ ਪਾਰਾਵਾਰ ਪਾਏ ਜਾਣ ਤੋਂ ਰਹਿਤ ਨੇ। ਅਰਥਾਤ ਸ਼ਿਵਜੀ ਬ੍ਰਹਮਾ ਵਿਸ਼ਨੂੰ ਵੀ ਪਰਮੇਸ਼ਰ ਜੀ ਦਾ ਪਾਰਾਵਾਰ ਉਰ ਵਾਰ ਪਾਰ ਆਦਿ ਅੰਤ ਨਹੀਂ ਜਾਣ ਸਕਦੇ।
1: ਜੰਤ ਪ੍ਰਤਪਾਲਦਾ,
0: ਪਰਮੇਸ਼ਰ ਜੀ ਛੋਟੇ ਤੋਂ ਲੈ ਕਰਕੇ ਵੱਡੇ ਜੀਵਾਂ ਤੱਕ, ਅਣੂ ਪਰਮਾਣੂ ਤੋਂ ਲੈ ਕਰਕੇ ਬ੍ਰਹਮਾ ਵਿਸ਼ਨੂੰ ਜੀ ਤੱਕ, ਸਾਰਿਆਂ ਜੀਵ ਜੰਤੂਆਂ ਨੂੰ ਆਪਣੀ ਕਲਾ ਸ਼ਕਤੀ ਦੇ ਨਾਲ ਆਪ ਹੀ ਪਾਲਦੇ ਹਨ।
1: ਕਰੇ ਸੋ ਹੋਈ,
0: ਫਿਰ ਸਰਬ ਕਲਾ ਸਮਰੱਥ ਪਰਮੇਸ਼ਰ ਜੀ ਐਸੇ ਨੇ, ਜੋ ਕਿਸ ਵੀ ਕਰਨਾ ਚਾਹੁੰਦੇ ਨੇ ਉਹੀ ਉਹੀ ਹੁੰਦਾ। ਪਰਮੇਸ਼ਰ ਜੀ ਚਾਹੁੰਦੇ ਨੇ ਰਚਨਾ ਹੋ ਜਾਵੇ ਤੇ ਰਚਨਾ ਹੋ ਜਾਂਦੀ ਏ, ਪਰਮੇਸ਼ਰ ਜੀ ਚਾਹੁੰਦੇ ਨੇ ਸਾਰੇ ਜੀਵਾਂ ਦੀ ਪ੍ਰਤ ਪਾਲਣਾ ਹੋਵੇ ਤੇ ਪ੍ਰਤ ਪਾਲਣਾ ਹੁੰਦੀ ਏ, ਪਰਮੇਸ਼ਰ ਜੀ ਚਾਹੁੰਦੇ ਨੇ ਸੰਘਾਰ ਹੋ ਜਾਵੇ ਤੇ ਮਹਾਂਪਰਲਾ ਹੋ ਕੇ ਸਾਰੀ ਸ੍ਰਿਸ਼ਟੀ ਦਾ ਸੰਘਾਰ ਹੋ ਜਾਂਦਾ ਹੈ। ਜੋ ਕਿਸ ਪਰਮੇਸ਼ਰ ਜੀ ਚਾਹੁੰਦੇ ਨੇ ਉਹੀ ਉਹੀ ਹੁੰਦਾ ਹੈ।
1: ਮਾਤਾ ਪਿਤਾ ਸੁਤ ਭਰਾਤ ਮੀਤ,
0: ਮਹਾਰਾਜ ਸੱਚੇ ਪਾਤਸ਼ਾਹ ਜੀ, ਜੈਸੇ ਸਹਾਇਕ ਪਰਮੇਸ਼ਰ ਜੀ ਨੇ, ਐਸਾ ਸਹਾਇਕ ਦੁਨੀਆਂ ਦੇ ਅੰਦਰੋਂ ਵੀ ਕੋਈ ਮਿੱਤਰ ਸਕਾ ਸੰਬੰਧੀ ਹੋ ਸਕਦਾ ਹੈ? ਤੇ ਹਜ਼ੂਰ ਫਰਮਾਉਂਦੇ ਨੇ, ਨਹੀਂ ਭਾਈ, ਸਭ ਤੋਂ ਜ਼ਿਆਦਾ ਨਿਸ਼ਕਾਮ ਦੁਨੀਆਂ ਦੇ ਅੰਦਰ ਜੇ ਕੋਈ ਪਿਆਰ ਕਰਨੇ ਵਾਲੀ ਹੈ ਤੇ ਉਹ ਹੈ ਮਾਂ। ਜਿੰਨਾ ਮਾਂ ਬੱਚੇ ਨੂੰ ਨਿਸ਼ਕਾਮ ਪਿਆਰ ਕਰਦੀ ਹੈ ਨਾ, ਇੰਨਾ ਦੁਨੀਆਂ ਦੇ ਅੰਦਰ ਕਦੇ ਕੋਈ ਕਰ ਹੀ ਨਹੀਂ ਸਕਦਾ। ਤੇ ਜਿੰਨੇ ਪਦਾਰਥ ਬੱਚੇ ਤੋਂ ਪਿਤਾ ਕੁਰਬਾਨ ਕਰਦਾ, ਇੰਨੇ ਪਦਾਰਥ ਨਹੀਂ ਕੁਰਬਾਨ ਕਰ ਸਕਦਾ ਕੋਈ, ਨਾ ਚਾਚਾ, ਨਾ ਤਾਇਆ, ਨਾ ਮਾਮਾ, ਨਾ ਫੁੱਫੜ, ਕੋਈ ਵੀ ਰਿਸ਼ਤੇਦਾਰ ਸੰਬੰਧੀ। ਆਪਣੇ ਪੁੱਤਰ ਨੂੰ ਪ੍ਰਤ ਪਾਲਦਾ ਨਾ, ਮਿਹਨਤ ਕਰਕੇ, ਕਮਾਈ ਕਰਕੇ, ਸਾਰੀ ਧਨ ਪੂੰਜੀ ਆਪ ਭੁੱਖਾ ਧਿਆਇਆ ਮਿਹਨਤ ਕਰਦਾ ਹੈ, ਪਰ ਪੁੱਤਰ ਦੇ ਮੁੱਖ 'ਚ ਗੁਰਾਈਆਂ ਪਾ ਕੇ ਬਾਪ ਤੇ ਇਸ ਨੂੰ ਰਜਾਉਂਦਾ ਹੈ, ਉਸ ਦੀਆਂ ਖੁਆਇਸ਼ਾਂ ਪੂਰੀਆਂ ਕਰਦਾ ਹੈ, ਜੋ ਮੇਰੀ ਧੀ ਨੇ, ਮੇਰੇ ਪੁੱਤਰ, ਮੇਰੀ ਸੰਤਾਨ ਨੇ ਮੰਗਿਆ ਲਿਆ ਕੇ ਦੇਣਾ ਹੈ। ਮਾਤਾ ਪਿਤਾ ਦੇ ਨਾਲੋਂ ਵੱਡਾ ਹਿੰਦੂ ਸੰਸਾਰ ਦੇ ਅੰਦਰ ਕੋਈ ਨਹੀਂ। ਤੇ ਸਾਧ ਸੰਗਤ ਜੀ, ਸਤਿਗੁਰੂ ਜੀ ਬਚਨ ਕਰਦੇ ਨੇ, ਇਸੇ ਪ੍ਰਕਾਰ ਮਾਤਾ ਪਿਤਾ ਸਪੁੱਤਰ ਭਰਾ ਅਤੇ ਮਿੱਤਰ ਜਿੰਨੇ ਵੀ ਹਨ,
1: ਇਸ ਬਿਨ ਨਹੀਂ ਕੋਈ।
0: ਇਹ ਹੇਤੂ ਇਹ ਪਿਆਰ ਕਰਨ ਵਾਲੇ ਇਹ ਮੋਹ ਜਣਾਉਣ ਵਾਲੇ ਸਾਰੇ ਇਸ ਦੁਨੀਆਂ ਦੇ ਅੰਦਰ ਹੀ ਵਿਛੜ ਜਾਂਦੇ ਨੇ, ਰਹਿ ਜਾਂਦੇ ਨੇ, ਕੁਝ ਸਾਥ ਛੱਡ ਜਾਂਦੇ ਨੇ, ਕੁਝ ਤੁਰ ਜਾਂਦੇ ਨੇ। ਭਾਈ ਤੇ ਸਹਰੀ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਬਿਨਾਂ ਮਾਤਾ ਪਿਤਾ ਪੁੱਤਰ ਭਰਾਵਾਂ ਤੇ ਮਿੱਤਰਾਂ ਦੇ ਵਿੱਚੋਂ ਵੀ ਸਾਥ ਨਿਭਾਉਣ ਵਾਲਾ ਕੋਈ ਨਹੀਂ। ਚਿਖਾ ਨੂੰ ਸਾੜਨ ਤੱਕ, ਮੜੀਆਂ ਤੱਕ, ਮਸਾਣ ਭੂਮਿਕਾ ਤੱਕ ਤੇ ਸਾਰੇ ਸਾਥ ਜਾਂਦੇ ਨੇ, ਪਰ ਆਗਾ ਹੰਸ ਅਕੇਲਾ ਅੱਗੇ ਨਹੀਂ ਕੋਈ ਸਾਥ ਦਿੰਦਾ। ਜਮ ਮਾਰਗ ਵਿੱਚ ਲੋਕ ਤੋਂ ਪਰਲੋਕ ਦੇ ਰਸਤੇ ਤੇ ਨਹੀਂ ਕੋਈ ਸਾਥ ਦਿੰਦਾ, ਉੱਥੇ ਤੇ ਜੀਵ ਆਤਮਾ ਨੂੰ ਇਕੱਲਿਆਂ ਹੀ ਜਾਣਾ ਪੈਂਦਾ ਹੈ। ਉੱਥੇ ਪਰਮੇਸ਼ਰ ਹਰੀ ਅਕਾਲ ਪੁਰਖ ਜੀ ਸਾਥ ਨਿਭਾਉਂਦੇ ਨੇ, ਤਿਸ ਤੋਂ ਬਿਨਾਂ ਸਾਥੀ ਸੰਗੀ ਹੋਰ ਕੋਈ ਨਹੀਂ ਹੈ।
1: ਘਟ ਅੰਤਰ ਰਵ ਰਹਿਆ,
0: ਐਸੇ ਹਰੀ ਪਰਮੇਸ਼ਰ ਜੀ ਹਿਰਦਿਆਂ ਹਿਰਦਿਆਂ ਤੇ ਸਰੀਰਾਂ ਸਰੀਰਾਂ ਦੇ ਅੰਦਰ ਵਿਆਪਕ ਰੂਪ ਹੋ ਰਹੇ ਨੇ, ਵਸ ਰਹੇ ਹਨ।
1: ਜਪ ਅਹੋ ਜਨ ਕੋਈ,
0: ਹੇ ਭਾਈ ਸਾਰੇ ਕੋਈ ਜਨ ਤਿਸਦੇ ਹੀ ਨਾਮ ਨੂੰ ਜਪਣਾ ਕਰੋ। ਮਹਾਰਾਜ ਵੇਦ ਸ਼ਾਸਤਰਾਂ ਦਾ ਪੰਡਿਤ ਜਨ ਵਿਦਵਾਨ ਜਨ ਉਪਦੇਸ਼ ਦਿੰਦੇ ਨੇ, ਸ਼ੂਦਰ ਵੈਸ਼ ਨੂੰ ਜਪਣੇ ਦਾ ਹੱਕ ਨਹੀਂ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਜਪਿਆ ਹੋ ਜਨ ਕੋਈ, ਭਾਈ ਕੋਈ ਵੀ ਜਨ ਹੋਵੇ ਉਹ ਜਪ ਲਵੇ। ਇਸ ਨੂੰ ਬ੍ਰਾਹਮਣ ਵੀ ਜਪ ਲਵੇ, ਇਸ ਨੂੰ ਖੱਤਰੀ ਵੀ ਜਪ ਲਵੇ, ਇਸ ਨੂੰ ਸ਼ੂਦਰ ਵੀ ਜਪ ਲਵੇ, ਇਸ ਨੂੰ ਵੈਸ਼ ਵੀ ਜਪ ਲਵੇ। ਇਹ ਜਾਤਾਂ ਪਾਤਾਂ ਤੇ ਵਰਨਾ ਆਸ਼ਰਮਾਂ ਦਾ ਕਿਸੇ ਪ੍ਰਕਾਰ ਦਾ ਵਿਤਕਰਾ ਗੁਰੂ ਘਰ ਦੇ ਵਿੱਚ ਨਹੀਂ। ਸਾਰਿਆਂ ਦੇ ਅੰਦਰ ਇੱਕ ਪਰਮੇਸ਼ਰ ਜੀ ਦੀ ਜੋਤ ਹੈ, ਸਾਰਿਆਂ ਨੂੰ ਪਰਮੇਸ਼ਰ ਜੀ ਨੇ ਮਨੁੱਖਾ ਦੇਹੀ ਬਖਸ਼ੀ ਹੈ ਤੇ ਸਾਰਿਆਂ ਨੂੰ ਜਪਣੇ ਦਾ ਹੱਕ ਹੈ। ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ, ਪਹਿਲਾਂ ਜਪਣੇ ਦਾ ਹੱਕ ਨਹੀਂ ਸੀ, ਲੋਕ ਤਰਸਦੇ ਸਨ, ਤੇ ਸਤਿਗੁਰੂ ਜੀ ਨੇ ਜਪਣੇ ਦਾ ਅਧਿਕਾਰ ਦੇ ਦਿੱਤਾ, ਹੁਣ ਜਪ ਕੇ ਰਾਜੀ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੈਸੀਆਂ ਘਾਲਣਾਵਾਂ ਘਾਲ ਘਾਲ ਕੇ ਅੰਮ੍ਰਿਤ ਦਿੱਤਾ, ਸਰਬੰਸ ਕੁਰਬਾਨ ਕਰਕੇ ਅੰਮ੍ਰਿਤ ਤੇ ਅੰਮ੍ਰਿਤ ਦੇ ਨਾਲ ਨਾਮ ਦਿੱਤਾ। ਤੇ ਜਿਹੜੇ ਸਾਧ ਸੰਗਤ ਜੀ ਨਖਰੇਬਾਜ ਨੇ ਨਾ, ਉਹ ਕਹਿੰਦੇ ਪੁੱਤ ਵਿਆਹੁਣ ਵਾਲੇ ਨੇ, ਧੀਆਂ ਵਿਆਹੁਣ ਵਾਲੀਆਂ ਨੇ, ਪੋਤਾ ਵਿਆਹੁਣ ਵਾਲਾ, ਵਿਹਲੇ ਹੋ ਜਾਈਏ ਫਿਰ ਨਾਮ ਜਪਾਂਗੇ। ਸਾਧ ਸੰਗਤ ਜੀ, ਐਸੇ ਬਹਾਨੇ ਮਾਰਨ ਵਾਲਾ ਤੇ ਵਿਹਲਾ ਨਹੀਂ ਹੁੰਦਾ। ਇੱਕ ਦਿਨ ਉਹਦਾ ਭੋਗ ਪੈ ਜਾਂਦਾ ਤੇ ਉਹਦਾ ਪਰਿਵਾਰ ਭੋਗ ਪਾ ਕੇ ਵਿਹਲਾ ਹੋ ਜਾਂਦਾ ਹੈ, ਨਿਗੁਰਾ ਹੀ ਮਰ ਜਾਂਦਾ ਹੈ। ਇਸ ਪ੍ਰਕਾਰ ਆਪਣਾ ਜਨਮ ਵਿਅਰਥ ਗਵਾ ਕੇ ਚਲਿਆ ਜਾਂਦਾ ਪਰ ਨਾਮ ਨਹੀਂ ਜਪਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਦਿੰਦੇ ਨੇ, ਭਾਈ ਜਪ ਇਹੋ ਜਨ ਕੋਈ, ਕੋਈ ਵੀ ਜਪ ਲਵੇ, ਸ਼ੂਦਰ ਜਪ ਲਵੇ, ਵੈਸ਼ ਜਪ ਲਵੇ, ਚੰਡਾਲ ਜਪ ਲਵੇ, ਖੱਤਰੀ ਜਪ ਲਵੇ, ਬੋਧੀ ਜਪ ਲਵੇ, ਜੈਨੀ ਜਪ ਲਵੇ, ਮੁਸਲਮਾਨ ਜਪ ਲਵੇ, ਹਿੰਦੂ ਜਪ ਲਵੇ, ਸਿੱਖ ਜਪ ਲਵੇ, ਕਿਸੇ ਧਰਮ ਦਾ, ਕਿਸੇ ਜਾਤ ਦਾ, ਕਿਸੇ ਸਰੀਰ ਨੂੰ ਧਾਰਨ ਵਾਲਾ ਕੋਈ ਪ੍ਰਾਣੀ ਜਪ ਲਵੇ, ਜਿਹੜਾ ਵੀ ਜਪ ਜਾਂਦਾ ਉਹ ਜਪ ਲੈਂਦਾ ਉਹ ਤਰ ਜਾਂਦਾ ਹੈ। ਇਸ ਕਰਕੇ ਭਾਈ ਸਾਰੇ ਮਾਈ ਭਾਈ, ਸਾਰੇ ਜਗਿਆਸੂ ਜਨ, ਸਾਰੀਆਂ ਇਸਤਰੀਆਂ ਤੇ ਪੁਰਖ, ਸਾਰੇ ਬੱਚੇ ਤੇ ਬਜ਼ੁਰਗ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਗੋਪਾਲ, ਗੋ ਨਾਮ ਪ੍ਰਿਥਵੀ ਦਾ, ਪਾਲ ਨਾਮ ਪਾਲਣਾ ਕਰਨ ਵਾਲੇ ਦਾ। ਜੋ ਪ੍ਰਿਥਵੀ ਦੀ ਪਾਲਣਾ ਕਰਨੇ ਵਾਲੇ ਪਰਮੇਸ਼ਰ ਜੀ ਨੇ, ਉਸ ਦੇ ਗੁਣਾਂ ਨੂੰ ਜਪਣਾ ਕਰੋ, ਗੁਣਾਂ ਨੂੰ ਗਾਇਨ ਕਰਦੇ
1: ਰਹੋ।
0: ਜਿਸ ਪਰਮੇਸ਼ਰ ਜੀ ਦਾ ਜਸ ਸਭ ਸਾਰਿਆਂ ਲੋਕਾਂ ਦੇ ਅੰਦਰ ਪ੍ਰਗਟ ਹੈ, ਧਰਤੀ ਦੇ ਅੰਦਰ ਵੀ ਪਰਮੇਸ਼ਰ ਜੀ ਦਾ ਜਸ ਪ੍ਰਗਟ ਹੈ, ਪਾਤਾਲਾਂ ਵਿੱਚ ਵੀ ਪ੍ਰਗਟ ਹੈ, ਆਕਾਸ਼ਾਂ ਵਿੱਚ ਵੀ ਪ੍ਰਗਟ ਹੈ, ਦੇਵਤਿਆਂ ਦੀਆਂ ਪੁਰੀਆਂ ਦੇ ਵਿੱਚ ਵੀ ਪਰਮੇਸ਼ਰ ਜੀ ਦਾ ਨਾਮ ਪ੍ਰਗਟ ਹੈ, ਪਰਮੇਸ਼ਰ ਜੀ ਦਾ ਜਸ ਪ੍ਰਗਟ ਹੈ, ਕੋਈ ਗੁੱਝਾ ਹੋਇਆ ਛੁਪਿਆ ਹੋਇਆ ਨਹੀਂ। ਜਿਸ ਪਰਮੇਸ਼ਰ ਜੀ ਦਾ ਜਸ ਕਰੋੜਾਂ ਬ੍ਰਹਿਮੰਡਾਂ ਦੇ ਅੰਦਰ ਪ੍ਰਗਟ ਹੈ ਨਾ, ਭਾਈ ਸਾਰੇ ਤਿਸ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪਣਾ ਕਰੋ, ਸਾਰੇ ਸੰਸਾਰ ਸਾਗਰ ਤੋਂ ਉਧਰ ਜਾਵੋਗੇ, ਤਰ ਜਾਵੋਗੇ, ਸਭਨਾਂ ਦੀ ਕਲਿਆਣ ਹੋਵੇਗੀ, ਸਾਰੇ 84 ਲੱਖ ਜੂਨੀਆਂ ਤੋਂ ਛੁੱਟ ਜਾਓਗੇ। ਜਿੰਨੇ ਵੀ ਨਾਮ ਜਪਣਾ ਕਰੋਗੇ ਸਾਰੇ ਵਾਹਿਗੁਰੂ ਜੀ ਦੀ ਅਭੇਦਤਾ ਦੇ ਸੁੱਖ ਨੂੰ ਮਾਨਣਾ ਕਰੋਗੇ ਜੀ। ਸਾਧ ਸੰਗਤ ਜੀ, ਇਹ ਪਾਵਨ ਉਪਦੇਸ਼ ਪਰਮ ਦਇਆਲੂ ਕਿਰਪਾਲੂ ਸਤਿਗੁਰੂ ਗੁਰੂ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਬਖਸ਼ਿਆ ਹੈ। ਗਰੀਬ ਨਿਵਾਜ ਸਤਿਗੁਰਾਂ ਦੇ ਚਰਣਾਂ ਵਿਖੇ ਰਜੋਈਆਂ ਕਰੀਏ ਮਹਾਰਾਜ, ਜੋ ਆਪਣੇ ਅੰਮ੍ਰਿਤਮਈ ਪ੍ਰਵਚਨ ਆਪ ਜੀ ਨੇ ਕਿਰਪਾ ਕਰਕੇ ਕਥਨ ਅਤੇ ਸਰਵਣ ਕਰਵਾਏ ਨੇ। ਮਹਾਰਾਜ, ਇਹਨਾਂ ਗੁਰਸ਼ਬਦਾਂ ਦਾ ਭਾਵ, ਉਪਦੇਸ਼ਾਂ ਦਾ ਭਾਵ ਸਾਡੇ ਮਨਾਂ ਹਿਰਦਿਆਂ ਦੇ ਅੰਦਰ ਵਸਾ ਦੇਵੋ। ਸਾਡੇ ਉੱਪਰ ਕਿਰਪਾਲਤਾ ਕਰਕੇ ਆਪਣੇ ਮੁਬਾਰਕ ਚਰਨ ਕਮਲਾਂ ਦੀ ਪ੍ਰੀਤੀ, ਸੇਵਾ, ਸਿਮਰਨ, ਨਾਮ, ਬਾਣੀ, ਚੜ੍ਹਦੀ ਕਲਾ ਦੀ ਦਾਤ, ਪਿਆਰੀ ਗੁਰਸਿੱਖੀ, ਸਿਮਰਨ ਅਤੇ ਨਿਤਨੇਮ ਦੀ ਪਰਪਕਤਾ ਬਖਸ਼ਿਸ਼ ਕਰਕੇ ਨਾਨਕ ਨਦਰੀ ਨਦਰ ਨਿਹਾਲ ਕਰੋ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ, ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ

ਕਾਜ ਕਾਜ ਕਰ ਜਾਵੇ ਸੋਨੇ ਹਾਲ ਹੋ ਜਾਵੇ ਸਤਿ ਸ੍ਰੀ ਅਕਾਲ।

ਸ਼੍ਰੀ ਵਾਹਿਗੁਰੂ ਸ਼੍ਰੀ ਨਾਨਕ ਪੁਰਸ਼ੋਤਮ ਪਰਮ ਪਰਾਵਰਨਾਥ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗਹ ਜੁਗ ਅਟਲ ਧੰਨ ਧੰਨ ਜਗਤਰ ਗੁਰੂ ਪੀਰਾਨ ਪੀਰ ਮੀਰਾਨ ਮੀਰ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਹਜ਼ੂਰੀ ਅੰਦਰ ਤਨ ਬਾਜਾ ਵਾਲੇ ਦਸ਼ਮੇਸ਼ ਪਿਤਾ ਖੜਗੇਸ਼ ਪਿਤਾ ਸਰਬੰਸਦਾਨੀ ਸਾਹਿਬ ਕਮਾਲ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਐਸੇ ਸਤਿਗੁਰਾਂ ਦਾ ਸਤੋ ਜੁਗੀ ਤਪੋ ਸਥਾਨ ਤਖਤ ਸਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਆਪ ਜੀ ਅੰਮ੍ਰਿਤ ਵੇਲੇ ਤੋਂ ਸਤਿਗੁਰ ਪਾਤਸ਼ਾਹ ਜੀ ਦੇ ਦਰਸ਼ਨ ਦਿਦਾਰੇ ਕਰ ਰਹੇ ਹੋ, ਨਾਲ ਹੀ ਅੰਮ੍ਰਿਤ ਵੇਲੇ ਤੋਂ ਨਾਮ ਬਾਣੀ ਦੇ ਪ੍ਰਵਾਹ ਵਗ ਰਹੇ ਹਨ। ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਸੰਧਿਆ ਵੇਲੇ ਗੁਰੂ ਇਤਿਹਾਸ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਮਹਾਰਾਜ ਜੀ ਕਿਰਪਾਲਤਾ ਕਰਕੇ ਸਾਡੇ ਸਾਰਿਆਂ ਨੂੰ ਸਾਨੂੰ ਸਤਸੰਗਤ ਕਰਨ ਦਾ ਇਹ ਸੁਭਾਗਾ ਸਮਾਂ ਬਖਸ਼ ਰਹੇ ਹਨ। ਆਪ ਜੀ ਆਣੇ ਪਿਛਲੇ ਰੋਜ਼ ਕਥਾ ਦੇ ਵਿੱਚ ਸਰਵਣ ਕੀਤਾ ਜਾਣਿਆ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਆਪ ਨਰਾਇਣ ਕਲਾਧਾਰ ਜਗਮੈ ਪਰਵਰਿਓ, ਆਪ ਪਰਮੇਸ਼ਰ ਵਾਹਿਗੁਰੂ ਜੀ ਦੇ ਸਾਖਾਰ ਰੂਪ ਕਲ ਤਾਰਨ ਗੁਰੂ ਨਾਨਕ ਆਇਆ। ਐਸੇ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ, ਆਪ ਜੀ ਤਲਵੰਡੀ ਦੇ ਵਿੱਚ ਪਿਤਾ ਬਾਬਾ ਕਾਲੂ ਜੀ ਦੇ ਘਰ, ਮਾਤਾ ਤ੍ਰਿਪਤਾ ਜੀ ਦੇ ਘਰ, ਆਪ ਜੀ ਜਿੱਥੇ ਅਵਤਾਰ ਧਾਰਨ ਕਰਕੇ ਬਾਲ ਚੋਜ ਕਰ ਰਹੇ ਹੋ, ਉਹਨਾਂ ਬਾਲ ਚੋਜਾਂ ਦੇ ਵਿੱਚ ਕੌਤਕਾਂ ਦੇ ਵਿੱਚੋਂ ਮਹਾਰਾਜ ਜੀ ਦੀ ਆਪ ਜੀ ਨੇ ਜਿਹੜੀ ਹੈ ਉਹ ਜਸ ਉਪਮਾ ਮਹਾਰਾਜ ਜੀ ਦੇ ਇਹ ਜੀਵਨ ਦੇ ਕੌਤਕ ਸਰਵਣ ਕੀਤੇ ਹਨ। ਜਿਵੇਂ ਜਦੋਂ ਮਹਾਰਾਜ ਜੀ ਬਹੁਤ ਹੀ ਇਕਾਂਤ ਵਿੱਚ ਰਹਿਣ ਲੱਗੇ, ਗੁਰੂ ਸਾਹਿਬ ਮਹਾਰਾਜ ਜੀ ਦਾ ਕਿਸੇ ਨਾਲ ਬੋਲਣ ਨੂੰ ਜੀ ਸੀ ਨਹੀਂ ਕਰਦਾ, ਨਾ ਤਾਂ ਬੋਲਦੇ ਸਨ, ਨਾ ਤਾਂ ਹੱਸਦੇ ਸਨ, ਨਾ ਤਾਂ ਆਮ ਨਿਆਣੇ ਬੱਚਿਆਂ ਵਾਂਗੂ ਖੇਡਣਾ, ਕੋਈ ਸਰੀਰ ਦੀ ਕਿਰਿਆ ਨਹੀਂ ਕਰਨੀ, ਜੇ ਪੈ ਰਹਿਣਾ ਤਾਂ ਸਾਰਾ ਸਾਰਾ ਦਿਨ ਚਾਦਰਾ ਲੈ ਕੇ ਪੈ ਰਹਿਣਾ, ਜੇ ਬਹਿ ਜਾਣਾ ਤਾਂ ਚੌਖੜਾ ਲਾ ਕਰਕੇ ਕਈ ਕਈ ਚਿਰ ਤੱਕ ਬਹਿ ਜਾਣਾ। ਐਸੇ ਆਪਣੇ ਮਨ ਨੂੰ ਅੰਤਰਮੁਖੀ ਬਣਾ ਕਰਕੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਜਦੋਂ ਪਰਾਮਤਾ ਵਾਲੀ ਬਿਰਤੀ ਵਿੱਚ ਰਹਿ ਰਹੇ ਸਨ, ਤਾਂ ਲੋਕ ਜਿਹੜੇ ਨੇ ਨਾ ਉਹ ਕਹਿਣ ਲੱਗੇ ਪਿਤਾ ਕਾਲੂ ਜੀ ਨੂੰ ਕਿ ਤੇਰਾ ਜਿਹੜਾ ਪੁੱਤ ਹੈ ਉਹ ਆਮ ਬੱਚਿਆਂ ਵਾਂਗੂ ਨਹੀਂ ਖੇਡਦਾ, ਨਹੀਂ ਬੋਲਦਾ, ਨਾ ਤਾਂ ਉਹਨਾਂ ਵਾਂਗੂ ਹਾਸੇ ਕਰਦਾ ਹੈ, ਤੂੰ ਇਹਨੂੰ ਵਿਖਾਉਣਾ ਕਰ, ਜਾਂ ਤਾਂ ਕੋਈ ਸਿਆਣੇ ਵੈਦ ਹਕੀਮ ਦੇ ਕੋਲ, ਜਾਂ ਤਾਂ ਆਪਣੇ ਪੁੱਤਰ ਦਾ ਧਿਆਨ ਰੱਖ, ਕੋਈ ਇਹਨੂੰ ਕੰਮ ਕਾਜ ਵਾਲੇ ਪਾਸੇ ਲਾਉਣਾ ਕਰ, ਜੇ ਕਰਕੇ ਇੰਜ ਨਹੀਂ ਕਰੇਗਾ ਇਹਨੇ ਇਵੇਂ ਹੀ ਮਸਤਾਨਾ ਕਮਲਿਆਂ ਵਾਂਗੂ ਹੀ ਰਹਿਣਾ ਹੈ, ਜਾਂ ਤਾਂ ਇਹਦੇ ਵਿੱਚ ਕੋਈ ਭੂਤ ਪ੍ਰੇਤ ਵੜ ਗਿਆ ਹੋਵੇਗਾ, ਤੂੰ ਉਹ ਜਿਹੜਾ ਹੈ ਬਾਹਰ ਇਹਦੇ ਵਿੱਚੋਂ ਕਢਾਉਣਾ ਕਰ। ਸੋ ਇਵੇਂ ਸਾਧ ਸੰਗਤ ਜੀ ਕਈ ਲੋਕਾਂ ਨੇ ਆ ਕਰਕੇ ਬਾਬਾ ਕਾਲੂ ਜੀ ਨੂੰ ਬੜਾ ਕੁਛ ਦੱਸਿਆ। ਜੇ ਬਾਬਾ ਕਾਲੂ ਜੀ ਨੇ ਦੀਰਘ ਵਿਚਾਰ ਕੀਤੀ ਕਿ ਗੱਲ ਤਾਂ ਸੱਚੀ ਹੈ, ਸਾਡੇ ਘਰ ਵਿੱਚ ਇੱਕੋ ਹੀ ਇੱਕ ਪੁੱਤਰ ਮਾਲਕ ਨੇ ਰੱਬ ਨੇ ਕਿਰਪਾਲਤਾ ਕਰਕੇ ਨਾਨਕ ਜੀ ਦੇ ਰੂਪ ਦੇ ਵਿੱਚ ਬਖਸ਼ਿਆ ਹੈ, ਜੇ ਕਰਕੇ ਇਹ ਵੀ ਕੰਮ ਕਾਜ ਨਹੀਂ ਕਰਨਗੇ ਤਾਂ ਫਿਰ ਸਾਡਾ ਨਿਰਵਾਹ ਕਿਵੇਂ ਹੋਵੇਗਾ, ਸਾਡਾ ਕੀ ਹਾਲ ਹੋਵੇਗਾ। ਸੋ ਇੱਕ ਦਿਨ ਆਪਣੇ ਪੁੱਤਰ ਨੂੰ ਸਮਝਾਇਆ, ਸਮਝਾ ਕਰਕੇ ਕਿਹਾ ਕਿ ਤੂੰ ਘਰ ਵਿੱਚ ਜਿੰਨੇ ਵੀ ਗਾਵਾਂ ਮੱਝਾਂ ਹਨ ਇਹਨਾਂ ਨੂੰ ਚਰਾਉਣ ਦਾ ਕੰਮ ਕਰ, ਤੇਰਾ ਮਨ ਜਿਹੜਾ ਉਹ ਪਰਚਿਆ ਰਹੇਗਾ, ਕਿਧਰੇ ਨਾ ਕਿਧਰੇ ਲੱਗੇਗਾ, ਸਨੇ ਸਨੇ ਤੇਰਾ ਮਨ ਲੱਗੇਗਾ, ਜਿਵੇਂ ਜਿਵੇਂ ਤੇਰਾ ਮਨ ਲੱਗੇਗਾ ਤੈਨੂੰ ਖੁਸ਼ੀ ਹੋਏਗੀ ਕੰਮ ਕਾਜ ਕਰਨ ਦੇ ਵਿੱਚ। ਸੋ ਇਵੇਂ ਪਿਤਾ ਬਾਬਾ ਕਾਲੂ ਜੀ ਨੇ ਮਹਾਰਾਜ ਜੀ ਨੂੰ ਮੱਝਾਂ ਗਾਵਾਂ ਚਰਾਉਣ ਦੇ ਲਈ ਭੇਜਿਆ। ਗੁਰੂ ਸਾਹਿਬ ਜੀ ਬੜੇ ਖੁਸ਼ ਹੋ ਗਏ ਸਾਧ ਸੰਗਤ ਜੀ। ਦੂਜੇ ਦਿਨ ਮਹਾਰਾਜ ਜੀ ਸਵੇਰੇ ਹੁੰਦਿਆਂ ਸਾਰੇ ਆਪ ਮਹਾਰਾਜ ਜੀ ਗਏ
ਤੇ ਜਿੱਥੇ ਗਾਵਾਂ ਮੱਝਾਂ ਰੱਖੀਆਂ ਹੋਈਆਂ ਸਨ ਉਹਨਾਂ ਨੂੰ ਸਾਰਿਆਂ ਨੂੰ ਆਪਣੇ ਹੱਥੀ ਮਹਾਰਾਜ ਜੀ ਖੁੱਲ੍ਹ ਕਰਕੇ ਜਿਹੜੇ ਰੱਸੇ ਨਾਲ ਬੱਝੇ ਹੋਏ ਸਨ ਆਪ ਜਾ ਕਰਕੇ ਸਾਰਿਆਂ ਨੂੰ ਕੱਢਿਆ ਖੋਲ੍ਹਿਆ ਹੈ ਅਤੇ ਹੱਥ ਦੇ ਵਿੱਚ ਡਾਂਗ ਸੋਟਾ ਲੈ ਕਰਕੇ ਪਾਤਸ਼ਾਹ ਮਹਾਰਾਜ ਜੀ ਉਹਨਾਂ ਨੂੰ ਹਾਂਕਦੇ ਹੋਏ ਗਾਵਾਂ ਮੱਝਾਂ ਨੂੰ ਇਕੱਠਾਂ ਕਰਕੇ ਪਾਤਸ਼ਾਹ ਮਹਾਰਾਜ ਜੀ ਸਵੇਰ ਹੀ ਜਿਹੜਾ ਹੈ ਉਹਨਾਂ ਨੂੰ ਚਰਾਉਣ ਦੇ ਲਈ ਜੰਗਲਾਂ ਦੇ ਵਿੱਚ ਲੈ ਕੇ ਚਲੇ ਗਏ। ਮਹਾਰਾਜ ਜੀ ਨੇ ਉਹਨਾਂ ਨੂੰ ਛੱਡ ਦੇਣਾ, ਉਹ ਗਾਵਾਂ ਮੱਝਾਂ ਜਿਹੜੀਆਂ ਨੇ ਉਹਨਾਂ ਨੇ ਹਰਾ ਜਿਹੜਾ ਹੈ ਘਾਹ ਖਾਣਾ, ਕੋਮਲ ਜਿਹੜਾ ਘਾਹ ਪਹਾੜਾਂ 'ਤੇ ਬੀਆਬਾਨਾਂ 'ਤੇ ਜਿਹੜਾ ਕੋਮਲ ਕੋਮਲ ਸੂਖਮ ਜਿਹੜਾ ਘਾਹ ਖਾ ਕਰਕੇ ਉਹ ਗਾਵਾਂ ਮੱਝਾਂ ਖੁਸ਼ ਹੋਣ ਲੱਗੀਆਂ ਅਤੇ ਮਹਾਰਾਜ ਜੀ ਨੇ ਇੱਕ ਪਾਸੇ ਲੰਬੇ ਪੈ ਜਾਣਾ। ਸੋ ਇੰਝ ਪਹਿਲਾ ਦਿਨ ਮਹਾਰਾਜ ਜੀ ਨੇ ਗਾਵਾਂ ਮੱਝਾਂ ਨੂੰ ਜਿਹੜਾ ਹੈ ਉਹ ਬੀਆਬਾਨਾਂ ਦੇ ਵਿੱਚ ਜੰਗਲਾਂ ਦੇ ਵਿੱਚ ਚਰਾ ਕਰਕੇ ਲਿਆਉਣਾ ਕੀਤਾ। ਦੂਜੇ ਦਿਨ ਫਿਰ ਔਰ ਸਵੇਰੇ ਬਾਬਾ ਕਾਲੂ ਜੀ ਨੇ ਉਠਾਇਆ, ਉੱਠ ਕਰਕੇ ਨਾਲ ਹੀ ਤਿਆਰ ਪ੍ਰਤਿਆਰ ਹੋ ਕੇ ਦੂਜੇ ਦਿਨ ਵੀ ਚਲੇ ਗਏ। ਹੁਣ ਜਦੋਂ ਦੂਜੇ ਦਿਨ ਗਏ ਨਾ ਤੇ ਹੁਣ ਮਹਾਰਾਜ ਜੀ ਨੇ ਕੌਤਕ ਕੀਤਾ, ਜਾਣ ਲੱਗੇ ਰਾਹ ਦੇ ਵਿੱਚ ਕਿਸੇ ਦਾ ਖੇਤ ਵੇਖਿਆ, ਐਨ ਪੂਰੀ ਜਿਹੜੀ ਹੈ ਕਣਕ ਜਿਹੜੀ ਇਹ ਤਿਆਰ ਸੀ, ਫਸਲ ਕਣਕ ਦੀ ਸਾਰੀ ਤਿਆਰ ਤੇ ਵਾੜ ਵੀ ਲੱਗੀ ਹੋਈ ਹੈ। ਇਹ ਨਹੀਂ ਕਿ ਖੇਤ ਨੂੰ ਵਾੜ ਨਹੀਂ, ਵਾੜ ਕਾਹਦੇ ਲਈ, ਵਾੜੀ ਲਾਈ ਜਾਂਦੀ ਹੈ, ਵਾੜੀ ਤਾਂ ਹੀ ਲਾਈ ਜਾਂਦੀ ਹੈ ਨਾ ਕਿ ਕੋਈ ਗਾਂ ਕੋਈ ਮੱਝ ਕੋਈ ਜਾਨਵਰ ਕੋਈ ਪਸ਼ੂ ਜਿਹੜਾ ਆ ਉਹ ਫਸਲਾਂ ਨੂੰ ਖਰਾਬ ਨਾ ਕਰੇ। ਅਤੇ ਸਾਧ ਸੰਗਤ ਜੀ, ਮਹਾਰਾਜ ਜੀ ਨੂੰ ਵਾੜੀ ਜਿਹੜੀ ਹੈ ਉਹ ਤੋੜ ਕਰਕੇ ਸਾਰੇ ਹੀ ਪਸ਼ੂਆਂ ਨੂੰ ਮਹਾਰਾਜ ਜੀ ਨੇ ਗਾਵਾਂ ਨੂੰ ਮੱਝਾਂ ਨੂੰ ਵਿੱਚ ਖੇਤ ਦੇ ਉਸ ਜ਼ਮੀਨਦਾਰ ਦੇ ਕਿਸੇ ਕਿਸਾਨ ਦੇ ਖੇਤ ਦੇ ਵਿੱਚ ਵਾੜ ਦਿੱਤਾ। ਉਹ ਸਾਰੀਆਂ ਵੜ ਗਈਆਂ ਅਤੇ ਫਿਰ ਛੱਡਿਆ ਹੀ ਨਹੀਂ ਖੇਤ ਉਹਨਾਂ ਨੇ, ਤਿਆਰ ਫਸਲ ਸੀਗੀ ਕਣਕ ਦੀ ਜਿਹੜੀ ਹੈ ਉਹ ਸਾਰੀ ਉਹਨਾਂ ਨੇ ਖਰਾਬ ਕਰਤੀ, ਸਾਰੀ ਉਹ ਚਾਰ ਗਏ ਅਤੇ ਚਾਰ ਕਰਕੇ ਉੱਧਰ ਹੀ ਉਹ ਜਿਹੜੇ ਡੰਗਰ ਪਸ਼ੂ ਬਹਿ ਗਏ ਹੁਣ। ਅਤੇ ਮਹਾਰਾਜ ਜੀ ਇੱਕ ਰੁੱਖ ਦੀ ਛਾਂ ਦੇ ਹੇਠਾਂ ਲੰਬੇ ਪੈ ਕਰਕੇ ਵੇਖ ਰਹੇ ਨੇ, ਮਹਾਰਾਜ ਜੀ ਅੱਖਾਂ ਮੀਟ ਕਰਕੇ ਸੁੱਖ ਲੈ ਰਹੇ ਹਨ। ਅਤੇ ਜਦੋਂ ਕੁਝ ਚਿਰਾਂ ਬਾਅਦ ਸ਼ਾਮ ਦਾ ਵੇਲਾ ਹੋ ਗਿਆ, ਉਹ ਜਿਹੜੀ ਜ਼ਮੀਨ ਸੀ ਉਹ ਜਿਸ ਦਾ ਖੇਤ ਸੀਗਾ ਨਾ, ਉਹ ਖੇਤੀ ਕਰਨ ਵਾਲਾ ਕਿਸਾਨ ਆਇਆ ਅਤੇ ਕਿਸਾਨ ਆ ਕੇ ਕੀ ਵੇਖਦਾ ਹੈ ਕਿ ਸਾਰੀ ਦੀ ਸਾਰੀ ਫਸਲ ਜਿਹੜੀ ਹੈ ਉਹ ਤਹਿਸ ਮਹਿਸ ਹੋ ਗਈ, ਉਹ ਕੋਈ ਛੱਡੀ ਨਹੀਂ ਗਾਵਾਂ ਮੱਝਾਂ ਪਸ਼ੂਆਂ ਨੇ। ਵੇਖ ਕੇ ਬੜਾ ਦੰਗ ਹੋ ਗਿਆ, ਕਹਿਣ ਲੱਗਾ ਇਹ ਕੀ ਹੋਇਆ? ਕਹਿੰਦੇ ਮੈਂ ਇੰਨੀ ਮਿਹਨਤ ਕਰਕੇ ਮੁਸ਼ਕਤ ਕਰਕੇ ਫਸਲ ਤਿਆਰ ਕੀਤੀ, ਬਸ ਹੁਣ ਵਾਢੀਆਂ ਜਿਹੜੀਆਂ ਨੇ ਉਹ ਆਉਣ ਹੀ ਵਾਲੀਆਂ ਸਨ, ਇਹ ਕਣਕ ਦੀ ਫਸਲ ਤਿਆਰ ਕੀਤੀ ਹੈ ਅਤੇ ਤੁਸੀਂ ਕਹਿੰਦੇ ਆਪਣੀਆਂ ਗਾਵਾਂ ਮੱਝਾਂ ਨੂੰ ਵਿੱਚ ਵਾੜ ਕਰਕੇ ਸਾਰੀ ਫਸਲ ਸਾਡੀ ਜਿਹੜੀ ਖਰਾਬ ਕਰਤੀ, ਛੱਡੀ ਕੋਈ ਨਹੀਂ। ਜਦੋਂ ਇੰਝ ਉਹਨੇ ਸਾਧ ਸੰਗਤ ਜੀ ਬਹੁਤ ਹੀ ਰੌਲਾ ਪਾਉਣਾ ਕੀਤਾ, ਮਹਾਰਾਜ ਜੀ ਉੱਠ ਗਏ। ਮਹਾਰਾਜ ਜੀ ਕਹਿੰਦੇ ਇਵੇਂ ਨਾ ਬੋਲੀ ਜਾ, ਜਿਹੜਾ ਤੈਨੂੰ ਮਿਲਣਾ ਸੀ ਉਹ ਮਿਲ ਜੂਗਾ, ਕਹਿੰਦੇ ਚਿੰਤਾ ਨਾ ਕਰ। ਉਹ ਕਹਿੰਦਾ ਕਿਉਂ ਨਾ ਚਿੰਤਾ ਕਰਾਂ, ਜੇ ਤੁਸੀਂ ਫਸਲ ਬੀਜੀ ਹੋਈ ਹੁੰਦੀ ਤਾਂ ਤੁਹਾਨੂੰ ਪਤਾ ਹੋਣਾ ਸੀ ਕਿ ਕਿੰਨੀ ਮੁਸ਼ਕਤ ਕੀਤੀ ਹੈ, ਕਿੰਨੀ ਮਿਹਨਤ ਕੀਤੀ ਹੈ ਤਾਂ ਜਾ ਕੇ ਫਸਲ ਤਿਆਰ ਹੋਈ ਹੈ। ਸਾਧ ਸਿੰਘ ਜੀ ਫਸਲਾਂ ਵੀ ਇਵੇਂ ਤਿਆਰ ਹੋ ਜਾਂਦੀਆਂ, ਸਾਰੇ ਜਿੰਨੇ ਵੀ ਜ਼ਮੀਨਦਾਰ ਨੇ ਖੇਤੀ ਨਾਲ ਜਿਹੜੇ ਸਾਰੇ ਕੰਮ ਕਾਜ ਰੱਖਣ ਵਾਲੇ ਹਨ ਉਹਨਾਂ ਨੂੰ ਪਤਾ ਆ ਕਿ ਕਿੰਨੀ ਮਿਹਨਤ ਲੱਗਦੀ ਹੈ, ਕਿਵੇਂ ਸਾਹਮਣਾ ਪੈਂਦਾ ਹੈ, ਕਿਵੇਂ ਸਾਧ ਸੰਗਤ ਜੀ ਸਮੇਂ ਉਸ ਨੂੰ ਵੇਖਣਾ ਪੈਂਦਾ, ਕਿਧਰੇ ਕੀੜੀਆਂ ਨਾ ਲੱਗ ਜਾਣ ਧਿਆਨ ਦੇਣਾ ਪੈਂਦਾ, ਦਵਾ ਜਿਹੜੀ ਉਹ ਛਿਣਕਣੀ ਪੈਂਦੀ ਹੈ ਅਤੇ ਉਹਦੀ ਰਾਖੀ ਕਰਨੀ ਪੈਂਦੀ ਹੈ ਤਾਂ ਜਾ ਕੇ ਫਸਲਾਂ ਤਿਆਰ ਹੁੰਦੀਆਂ ਨੇ। ਉਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਕਹਿਣ ਲੱਗਾ, ਕਿਸਾਨ ਕਹਿੰਦੇ ਤੁਸੀਂ ਆ ਵਿਗਾੜ ਦਿੱਤੀ, ਖਰਾਬ ਕਰ ਦਿੱਤੀ, ਮੈਨੂੰ ਖਾਮਿਆਂ ਜਾਂ ਭੁਗਤਾਨਾ ਦੇਣਾ ਕਰੋ, ਜੇ ਕਰਕੇ ਨਹੀਂ ਦਿਓਗੇ ਤਾਂ ਮੈਂ ਛੱਡਣਾ ਨਹੀਂ ਤੁਹਾਡੀਆਂ ਗਾਵਾਂ ਮੱਝਾਂ, ਮੈਂ ਉਹ ਸਾਰੀਆਂ ਫੜ ਲੈਣੀਆਂ। ਉਹ ਗਾਵਾਂ ਮੱਝਾਂ ਨੂੰ ਸਾਰਿਆਂ ਨੂੰ ਇਕੱਠੀਆਂ ਕਰਕੇ ਫੜ ਕਰਕੇ ਉਹ ਚਲਾ ਗਿਆ ਜੀ ਰਾਏ ਬੁਲਾਰ ਦੇ ਕੋਲ। ਰਾਏ ਬੁਲਾਰ ਜਿਹੜਾ ਹੈ ਸਾਧ ਸੰਗਤ ਜੀ ਤਲਵੰਡੀ ਦਾ ਜਿਹੜਾ ਹੈ ਉਹ ਹਾਕਿਮ ਹੈ, ਤਲਵੰਡੀ ਦੇ ਵਿੱਚ ਰਾਏ ਬੁਲਾਰ ਜੀ ਦੀ ਸਾਰੀ ਐਨ ਗੱਲਬਾਤ ਚੱਲਦੀ ਹੈ। ਕਾਰਨ ਹਾਕਿਮ ਨੇ, ਰਾਜਾ ਹਨ ਤਲਵੰਡੀ ਦੇ। ਸੋ ਜਦੋਂ ਰਾਏ ਬੁਲਾਰ ਜੀ ਕੋਲ ਗਏ, ਮਹਾਰਾਜ ਜੀ ਵੀ ਮਗਰ ਮਗਰ ਗਏ, ਉਹ ਗਾਵਾਂ ਮੱਝਾਂ ਲੈ ਕਰਕੇ ਉਹ ਜਾ ਕਰਕੇ ਫਰਿਆਦੀ ਬਣ ਕੇ ਉਹਨੇ ਪੁਕਾਰ ਲਈ, ਕਹਿੰਦੇ ਵੇਖ ਤੇਰੇ ਨਗਰ ਦੇ ਵਿੱਚ ਕਿਵੇਂ ਹੋ ਰਿਹਾ, ਜੇ ਕਰਕੇ ਇੰਝੀ ਫਸਲਾਂ ਖਰਾਬ ਹੋਣ ਦੀਆਂ ਰਹਿਣਗੀਆਂ ਤਾਂ ਤੇਰੇ ਨਗਰ ਦੇ ਵਿੱਚ ਕਿੰਨੇ ਰਹਿਣਾ ਨਹੀਂ, ਸੁੱਖ ਦਾ ਸਾਣੀ ਕਹਿਣ ਲੈਣਾ, ਇਹ ਵੇਖਣਾ ਕਰ ਕੀ ਹੋਇਆ। ਕਹਿੰਦੇ ਸਵੇਰ ਜਿਹੜਾ ਤੇਰਾ ਪਟਵਾਰੀ ਹੈ ਨਾ, ਉਸ ਦੇ ਪੁੱਤਰ ਨੇ ਸਵੇਰੇ ਉਸ ਦੇ ਬੱਚੇ ਨੇ
ਸਵੇਰੇ ਸਵੇਰੇ ਮੇਰੇ ਖੇਤਾਂ ਦੇ ਵਿੱਚ ਆਪਣੀਆਂ ਗਾਵਾਂ ਮੱਝਾਂ ਵਾੜ ਕਰਕੇ ਸਾਰੇ ਖੇਤ ਚਰਾ ਦਿੱਤੇ, ਕੋਈ ਛੱਡਿਆ ਹੀ ਨਹੀਂ। ਉਹਨੂੰ ਵੀ ਬੜਾ ਗੁੱਸਾ ਚੜਿਆ, ਉਹ ਕਹਿੰਦਾ ਕਿੱਧਰ ਹੈ, ਵੇਖਿਆ ਗੁਰੂ ਨਾਨਕ ਜੀ ਨੂੰ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਵੇਖ ਕੇ ਕਹਿਣ ਲੱਗਾ, ਕਹਿੰਦੇ ਤੈਨੂੰ ਡਰ ਨਹੀਂ ਕਿਸੇ ਦਾ, ਬੜਾ ਨਿਡਰ ਬਣਿਆ ਫਿਰਦਾ। ਨਾਲ ਜਿਹੜੇ ਨੇ ਦਾਸ ਗੋਲੇ ਸਨ, ਕਹਿੰਦੇ ਅਸੀਂ ਤਾਂ ਪਹਿਲੇ ਕਿਹਾ ਇਹ ਤਾਂ ਕਮਲਾ ਹੈ, ਇਹਨੂੰ ਕੋਈ ਅਕਲ ਹੀ ਨਹੀਂ, ਇਹ ਮਸਤਾਨੀ ਬਿਰਤੀ ਵਾਲਾ ਆ। ਕਹਿੰਦੇ ਤੇ ਪਿਓ ਨੂੰ ਸੱਦ ਕੇ ਲਿਆਓ, ਬਾਬਾ ਕਾਲੂ ਜੀ ਨੂੰ ਸੱਦ ਕਰਕੇ ਲੈ ਕੇ ਆਏ ਸਾਧ ਸੰਗਤ ਜੀ, ਸੱਦ ਕਰਕੇ ਲਿਆਏ ਬਾਬਾ ਕਾਲੂ ਜੀ। ਕਹਿੰਦੇ ਕਹਿੰਦੇ ਸੁੱਖ ਦਾ ਕਦੇ ਵੀ ਦਿਨ ਨਹੀਂ ਵਿਖਾਇਆ ਪੁੱਤ ਨਾਨਕ ਨੇ, ਆਏ ਦਿਨ ਕਦੇ ਨਾ ਕਦੇ ਪੜਨ ਪਾਉਂਦੇ ਨੇ। ਉੱਥੇ ਉਹ ਪੰਡਿਤ ਆ ਕਰਕੇ ਕਹਿੰਦੇ ਨੇ ਅਸੀਂ ਨਹੀਂ ਪੜਾਉਣਾ, ਕੰਨ ਫੜ ਕੇ ਕਹਿੰਦੇ ਨੇ ਲਓ ਆਪਣਾ ਬੱਚਾ, ਅਸੀਂ ਨਹੀਂ ਜੇ ਪੜਾ ਸਕਦੇ ਇਹਨੂੰ ਕੀ ਪੜਾਉਣਾ, ਇਹ ਤਾਂ ਸਾਰੇ ਬੱਚਿਆਂ ਨੂੰ ਕੀ ਸਾਨੂੰ ਵੀ ਨਹੀਂ ਛੱਡਦਾ, ਸਾਨੂੰ ਪੜਾਉਣ ਲੱਗ ਜਾਂਦਾ ਹੈ। ਮੌਲਵੀ ਕੋਲ ਗਏ, ਪਾਰਸੀ ਸਾਧ ਸੰਗਤ ਜੀ ਸਿਖਾਉਣ ਲਈ ਭੇਜਿਆ ਮੌਲਵੀ ਦੇ ਕੋਲ। ਉਹ ਮੌਲਵੀ ਨੂੰ ਪਤਾ ਨਹੀਂ ਪਹਿਲਾ ਅੱਖਰ ਜਿਹੜਾ ਹੈ, ਕਹਿੰਦੇ ਇਹਦਾ ਅਰਥ ਦੱਸ। ਉਹ ਕਹਿੰਦਾ ਮੈਨੂੰ ਨਹੀਂ ਪਤਾ। ਉਹਨੂੰ ਅਰਥ ਸਿਖਾ ਕੇ ਆ ਗਏ ਬਾਬਾ ਕਾਲੂ ਜੀ। ਕਹਿੰਦੇ ਕਹਿੰਦੇ ਇੱਕ ਦਿਨ ਨਹੀਂ ਗਿਆ, ਹਰ ਇੱਕ ਦਿਨ ਜਿਵੇਂ ਜਿਵੇਂ ਕੋਈ ਨਾ ਕੋਈ ਦਿਨ ਆਉਂਦਾ ਆ ਅਤੇ ਕੋਈ ਨਾ ਕੋਈ ਐਸਾ ਪੁੱਠਾ ਸਿੱਧਾ ਕੰਮ ਕਰਕੇ ਆਉਂਦਾ ਅਤੇ ਸਾਨੂੰ ਭੁਗਤਣਾ ਪੈਂਦਾ। ਕਹਿੰਦੇ ਸੁੱਖ ਦਾ ਦਿਨ ਨਹੀਂ ਵਿਖਾਇਆ, ਬੜੇ ਦੁਖੀ ਹੋਏ, ਗੁੱਸਾ ਕੀਤਾ। ਜਦੋਂ ਆਏ ਹਨ ਰਾਏ ਬੁਲਾਰ ਜੀ ਦੇ ਕੋਲ, ਰਾਏ ਬੁਲਾਰ ਜੀ ਨੇ ਕਿਹਾ ਕਿ ਵੇਖੋ ਤੁਹਾਡੇ ਪੁੱਤ ਦੀ ਕਰਤੂਤ ਕਿਵੇਂ, ਕਿਸੇ ਦੇ ਖੇਤਾਂ ਦੇ ਵਿੱਚ ਆਪਣੀਆਂ ਗਾਵਾਂ ਮੱਝਾਂ ਵਾੜ ਕਰਕੇ ਉਹਨਾਂ ਦੀ ਫਸਲ ਜਿਹੜੀ ਹੈ ਉਹ ਸਾਰੀ ਹਰੀ ਭਰੀ ਨਿਰੋਈ ਫਸਲ ਜਿਹੜੀ ਉਹ ਖਰਾਬ ਕਰ ਦਿੱਤੀ ਹੈ। ਅਤੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕੋਲ ਹੀ ਸਨ ਸਾਧ ਸੰਗਤ ਜੀ। ਮਹਾਰਾਜ ਜੀ ਕਹਿੰਦੇ ਉਸ ਸਮੇਂ ਕਿ ਤੁਹਾਨੂੰ ਕਿਸਨੇ ਦੱਸਿਆ ਕਿ ਅਸੀਂ ਫਸਲ ਖਰਾਬ ਕੀਤੀ? ਕਹਿੰਦੇ ਜੇ ਕਰਕੇ ਇੱਕ ਵੀ, ਅਸੀਂ ਇਹ ਨਹੀਂ ਕਿਹਾ ਕਿ ਇੱਕ ਰੁੱਖ, ਜੇ ਕਰਕੇ ਇੱਕ ਵੀ ਪੱਤਾ ਜਿਹੜਾ ਆ ਉਹ ਤੁਹਾਡੀ ਫਸਲ ਦਾ ਜੇ ਕਰਕੇ ਖਰਾਬ ਹੋਇਆ ਹੋਏ, ਟੁੱਟਿਆ ਹੋਇਆ ਹੋਵੇ, ਤਾਂ ਬੇਸ਼ੱਕ ਸਾਡੇ ਕੋਲੋਂ ਜੋ ਮੰਗਣਾ ਤੁਸੀਂ ਮੰਗ ਸਕਦੇ ਹੋ, ਅਸੀਂ ਤੁਹਾਨੂੰ ਜਿੰਨਾ ਤੁਸੀਂ ਭੁਗਤਾਨਾ ਦੇਣ ਦੀ ਗੱਲ ਕਰਦੇ ਹੋ ਤੁਹਾਡੀ ਫਸਲ ਦੇ ਥਾਂ 'ਤੇ, ਉਹਨਾਂ ਅਸੀਂ ਭੁਗਤਾਨਾ ਤੁਹਾਨੂੰ ਮੋੜ ਦਿਆਂਗੇ, ਸੂਦ ਸਮੇਤ ਸਭ ਕੁਛ ਮੋੜ ਦਿਆਂਗੇ, ਵਾਪਸ ਕਰ ਦਿਆਂਗੇ, ਜੋ ਮੰਗ ਕਰਦੇ ਹੋ ਅਸੀਂ ਤੁਹਾਡੀ ਮੰਗ ਪੂਰੀ ਕਰਾਂਗੇ, ਪਰ ਜਾ ਕਰਕੇ ਵੇਖੋ ਤਾਂ ਸਹੀ, ਜਾਂਚ ਪੜਤਾਲ ਤਾਂ ਕਰਕੇ ਆਓ ਕਿ ਉਹ ਫਸਲ ਜਿਹੜੀ ਹੈ ਕਿ ਸੱਚੀ ਉਹ ਖਰਾਬ ਹੋਈ ਹੈ, ਕਿ ਉਹ ਫਸਲ ਨੂੰ ਸੱਚੀ ਕੋਈ ਨੁਕਸਾਨ ਹੋਇਆ ਹੈ। ਜਦੋਂ ਇੰਜ ਕਿਹਾ ਸਾਧ ਸੰਗਤ ਜੀ, ਰਾਏ ਬੁਲਾਰ ਨੇ ਬੰਦੇ ਭੇਜੇ ਆਪਣੇ ਸੇਵਾਦਾਰ, ਉਹ ਜਾ ਕਰਕੇ ਵੇਖ ਕੇ ਆਏ ਸੱਚੀ ਉਸ ਖੇਤੀ ਦੇ ਵਿੱਚ, ਖੇਤ ਦੇ ਵਿੱਚ ਜਿਹੜੀ ਵਾੜ ਜਿਹੜੀ ਹੈ ਨਾ ਤੋੜ ਕਰਕੇ ਗਾਵਾਂ ਮੱਝਾਂ ਅੰਦਰ ਗਈਆਂ ਸਨ, ਉਹ ਵਾੜ ਵੀ ਜਿਹੋ ਜਿਹੀ ਹੈ ਉਹੋ ਜਿਹੀ ਹੀ ਨਜ਼ਰ ਆਈ। ਉਹ ਵੀ ਸਾਧ ਸੰਗਤ ਜੀ ਉਹਦੇ ਵਿੱਚ ਵੀ ਕੋਈ ਨੁਕਸ ਖਰਾਬੀ ਨਹੀਂ ਮਿਲੀ, ਨਾ ਤਾਂ ਖੇਤੀ ਦੇ ਵਿੱਚ ਚੌ ਪਾਸਿਆਂ ਤੋਂ ਵੇਖਿਆ, ਸਾਰੀ ਫਸਲ ਜਿਹੜੀ ਹੈ ਉਹ ਤਿਵੇਂ ਹਰੀ ਭਰੀ ਨਿਰੋਈ ਨਜ਼ਰ ਆਈ ਹੈ, ਇੱਕ ਵੀ ਪਾਤ ਜਿਹੜਾ ਹੈ ਉਹਦਾ ਟੁੱਟਿਆ ਨਹੀਂ ਨਜ਼ਰ ਆਇਆ। ਉਹ ਦਾਸਾਂ ਨੇ ਆ ਕਰਕੇ ਰਾਏ ਬੁਲਾਰ ਨੂੰ ਗੱਲ ਦੱਸੀ, ਰਾਏ ਬੁਲਾਰ ਨੂੰ ਪਛਤਾਵਾ ਹੋਇਆ। ਉਹ ਜ਼ਮੀਨਦਾਰ ਕਹਿੰਦਾ ਕਿਵੇਂ ਹੋ ਸਕਦਾ, ਮੈਂ ਆਪਣੇ ਅੱਖਾਂ ਨਾਲ ਡਿੱਠਾ, ਮੈਂ ਆਪ ਵੇਖ ਕਰਕੇ ਆਇਆ ਹਾਂ ਕਿ ਇਹਨਾਂ ਨੇ ਤਾਂ ਛੱਡੀ ਕੋਈ ਨਹੀਂ, ਇਹਨਾਂ ਦੇ ਗਾਵਾਂ ਮੱਝਾਂ ਨੇ ਇਹ ਜਿਹੜੀ ਹੈ ਮੇਰੀ ਫਸਲ। ਕਹਿੰਦੇ ਇਹ ਕਿਵੇਂ ਹੋ ਸਕਦਾ, ਫਸਲ ਕਿਵੇਂ ਜਿਹੜੀ ਹੈ ਉਹ ਸਾਰੀ ਦੀ ਸਾਰੀ ਜਿਵੇਂ ਦੀ ਤਿਵੇਂ ਕਿਵੇਂ ਹੋ ਸਕਦੀ ਹੈ? ਉਹ ਸਾਧ ਸੰਗਤ ਜੀ ਜਾ ਕਰਕੇ ਵੇਖਣ ਲੱਗਾ ਅਤੇ ਕੀ ਵੇਖਦਾ ਹੈ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਹ ਕੌਤਕ ਵੇਖ ਕੇ ਉਹ ਕੀ ਸਮਝਦਾ ਹੈ? ਆਓ ਅੱਗੇ ਕਵੀ ਜੀ ਜਿਵੇਂ ਕਥਾ ਵਿੱਚ ਦੱਸ ਰਹੇ ਨੇ ਆਪਾਂ ਰਲ ਮਿਲ ਕਰਕੇ ਸਰਵਣ ਕਰੀਏ। ਉਸ ਤੋਂ ਪਹਿਲੇ ਰਸਨਾ ਨੂੰ ਕਰੀਏ ਪਵਿੱਤਰ, ਝੁਕਾਓ ਗੁਰੂ ਚਰਨਾਂ ਦੇ ਵਿੱਚ ਸੀਸ, ਸਾਰੇ ਗੱਜ ਵੱਜ ਕੇ

0: ਆ ਕਰਕੇ ਸਾਧ ਸੰਗਤ ਜੀ ਉਹਨਾਂ ਨੇ ਸਾਰੀ ਗੱਲ ਦੱਸੀ ਹੈ ਜਿਹੜੇ ਸੇਵਾਧਾਰ ਭੇਜੇ ਸਨ ਰਾਜ ਬੁਲਾਰ ਜੀ ਨੇ ਉਹਨਾਂ ਨੇ ਆ ਕਰਕੇ ਰਾਜ ਬੁਲਾਰ ਜੀ ਨੂੰ ਦੱਸਿਆ ਕਿ ਖੇਤੀ ਜਿਹੜੀ ਹੈ ਉਹ ਜਿਵੇਂ ਦੀ ਤਿਵੇਂ ਹੈ
1: ਮਹਿਰੇ ਫਿਰ ਕਹਿ ਚਾਹੋ ਕਹਾਈ
0: ਅਸੀਂ ਚੰਗੀ ਤਰ੍ਹਾਂ ਚੌ ਪਾਸੇ ਇਹਨੇ ਕੀ ਦੂਰੋਂ ਹੀ ਵੇਖ ਕੇ ਆਏ ਨੇੜਿਓ ਜਾ ਕਰਕੇ ਵੇਖਿਆ ਚੌ ਪਾਸਿਆਂ ਤੋਂ ਵੇਖਣਾ ਕੀਤਾ ਹੈ
1: ਬਸ ਖੋਜ ਨਾ ਬੂਟਾ ਟੂਟਾ
0: ਜੀ ਹਾਂ ਇੱਕ ਵੀ ਬੂਟਾ ਜਿਹੜਾ ਆ ਉਹ ਟੁੱਟਿਆ ਨਹੀਂ ਸਾਰੇ ਦੇ ਸਾਰੇ ਹਰੇ ਭਰੇ ਹਨ ਸਾਰੇ ਬੂਟੇ ਜਿਹੜੇ ਨੇ ਜਿੰਨੀ ਫਸਲ ਸੀ ਕਣਕ ਦੀ ਇੱਕ ਵੀ ਜਿਹੜਾ ਬੂਟਾ ਉਹ ਟੁੱਟਿਆ ਨਹੀਂ ਹੈ
1: ਨਿਸਰ ਸਭ ਸਾਬਤ ਬੂਟਾ
0: ਸਾਰੇ ਜਿਹੜੇ ਨੇ ਸਾਬਤ ਬੂਟੇ ਨੇ ਕੋਈ ਖਰਾਬੀ ਨਹੀਂ ਹੋਈ ਇਹਦੀ ਖੇਤੀ ਦੇ ਵਿੱਚ ਫਸਲਾਂ ਦੇ ਵਿੱਚ
1: ਚਾਹੋਰ ਕਿਤ ਬਾਰ ਨਾ ਤੋੜੀ
0: ਨਾ ਤਾਂ ਚੌ ਪਾਸੇ ਉਹ ਜਿਹੜੀ ਵਾੜ ਲੱਗੀ ਹੋਈ ਸੀ ਨਾ ਵਾੜ ਵੀ ਕਿਸੇ ਨੇ ਨਹੀਂ ਤੋੜੀ ਇਹ ਕਹਿੰਦਾ ਕਿ ਵਾੜ ਤੋੜ ਕੇ ਵਿੱਚ ਗਾਵਾਂ ਮੱਝਾਂ ਵੜ ਗਈਆਂ ਅਸੀਂ ਵੇਖ ਕੇ ਆਏ ਹਾਂ ਕਹਿੰਦੇ ਵਾੜੀ ਵੀ ਜਿਹੜੀ ਹੈ ਨਾ ਉਹ ਜਿਵੇਂ ਦੀ ਤਿਵੇਂ ਕਿਸੇ ਨੇ ਉਹਨੂੰ ਨਹੀਂ ਤੋੜਿਆ ਨੁਕਸਾਨ ਨਹੀਂ ਕੀਤਾ ਹੈ
1: ਹਰੀ ਖਰੀ ਪੂਜਰੀ ਸੋਜੋਰੀ
0: ਸਾਰੀ ਜਿਹੜੀ ਫਸਲ ਹੈ ਕਣਕ ਜੋ ਹੈ ਉਹ ਹਰੀ ਪਰੀ ਜਿਹੜੀ ਉੱਚੀ ਲੰਬੀ ਜਿਹੜੀ ਹੈ ਜਿਵੇਂ ਦੀ ਤਿਵੇਂ ਹੈ
1: ਰਾਹਕ ਝੂਠੋ ਦੇਤ ਦੁਹਾਈ
0: ਜੀ ਹਾਂ ਰਾਏ ਬੁਲਾਰ ਨੂੰ ਕਹਿਣ ਲੱਗੇ ਇਹ ਕਿਰਸਾਨ ਜਿਹੜਾ ਹੈ ਨਾ ਇਹ ਆ ਕਰਕੇ ਝੂਠੀ ਦੁਹਾਈ ਦੇ ਰਿਹਾ ਇਹ ਝੂਠੀਆਂ ਗੱਲਾਂ ਦੱਸ ਰਿਹਾ ਹੈ
1: ਦੰਡ ਇਹ ਹੈ ਨਰ ਰਾਈ
0: ਹੁਣ ਇਹਨੂੰ ਦੰਡ ਦੇਣਾ ਜ਼ਰੂਰੀ ਹੈ ਇਹ ਝੂਠ ਮਾਰ ਰਿਹਾ ਜੇ ਤੇ ਇਹ ਰਾਏ ਬੁਲਾਰ ਜੀ ਅਸੀਂ ਵੇਖ ਕੇ ਆਏ ਹਾਂ ਫਸਲ ਨੂੰ ਕੋਈ ਨਹੀਂ ਨੁਕਸਾਨ ਹੋਇਆ ਹੈ ਇਹ ਇਵੇਂ ਹੀ ਝੂਟੀਆਂ ਗੱਲਾਂ ਕਰ ਰਿਹਾ ਸੋ ਤੁਸੀਂ ਕੀ ਕਰੋ ਜੇ ਇੱਕ ਬੰਦੇ ਨੂੰ ਭੇਜਣਾ ਕਰੋ ਤਾਂ ਉਹ ਬੰਦਾ ਵੇਖ ਕਰਕੇ ਫਸਲ ਆਇਆ ਸਾਧ ਸੰਗਤ ਜੀ ਫਿਰ ਵੀ ਜਿਹੜਾ ਹੈ ਉਹ ਜ਼ਮੀਨਦਾਰ ਉਹਨੇ ਝੂਟੀਆਂ ਗੱਲਾਂ ਦੱਸੀਆਂ ਇੰਝ ਰਾਏ ਬੁਲਾਰ ਜੀ ਨੂੰ ਉਹਨਾਂ ਨੇ ਦੱਸਣਾ ਕੀਤਾ
1: ਮਨ ਹੈ ਬਿਸਮਾਨਾ
0: ਜਦੋਂ ਇਸ ਗੱਲ ਦਾ ਹੁਣ ਕਿਸਾਨ ਜ਼ਮੀਨਦਾਰ ਨੂੰ ਪਤਾ ਲੱਗਿਆ ਬੜਾ ਬਿਸਮੈ ਹੋ ਗਿਆ ਜੀ ਸੁਣ ਕਰਕੇ ਬੜੀ ਹੈਰਾਨਗੀ ਕਰਨ ਲੱਗਾ ਕਹਿੰਦੇ ਮੈਂ ਤਾਂ ਵੇਖਿਆ ਕਿ

0: ਆ ਕਿ ਇਸ ਦੇ ਫਸਲਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ, ਕਾਹਦੀ ਅਸੀਂ ਭਰਪਾਈ ਕਰੀਏ? ਜਾ ਕੇ ਵੇਖਦਾ ਹੈ ਅਤੇ ਕੀ ਵੇਖਦਾ? ਸਾਰੀ ਫਸਲ ਜਿਵੇਂ ਦੀ ਤਿਵੇਂ ਹੈ, ਸਾਰੀ ਨਰੋਈ ਹੈ, ਹਰੀ ਭਰੀ ਹੈ, ਇੱਕ ਵੀ ਬੂਟੇ ਨੂੰ ਨੁਕਸਾਨ ਨਹੀਂ ਜੇ ਹੋਇਆ, ਵੇਖ ਕਰਕੇ ਮਨ ਕਮਲਾ ਹੀ ਬਣ ਗਿਆ ਜਿਹੜਾ ਕਿਸਾਨ ਜ਼ਮੀਨਦਾਰ ਹੈ। ਤੇ ਇੰਜ ਵੇਖ ਕਰਕੇ ਬੜੇ ਹੈਰਾਨਗੀ ਜੀ ਕਰਨ ਲੱਗਾ, ਸੋਚਦਾ ਹੈ ਕਿ ਜਦੋਂ ਮੈਂ ਆਇਆ ਸੀ ਫਰਿਆਦੀ ਬਣ ਕਰਕੇ ਰਾਏ ਬੁਲਾਰ ਦੇ ਕੋਲ, ਤਾਂ ਉਦੋਂ ਤਾਂ ਮੇਰੀ ਫਸਲ ਜਿਹੜੀ ਹੈ ਉਜੜ ਗਈ ਸੀ, ਤਬਾਹ ਹੋ ਗਈ ਸੀ, ਇਸ ਲਈ ਮੈਂ ਰਾਏ ਬੁਲਾਰ ਕੋਲ ਜਿਹੜੀ ਹੈ ਫਰਿਆਦ ਲੈ ਕਰਕੇ ਪੁਕਾਰ ਕਰਨ ਲਈ ਗਿਆ ਸੀ। ਜੀ ਹਾਂ, ਜਦੋਂ ਹੁਣ ਆ ਕੇ ਵੇਖਦਾ ਮੈਂ ਤੇ ਉਹ ਸਾਰੀ ਖੇਤੀ ਜਿਹੜੀ ਹੈ ਉਹ ਹਰੀ ਭਰੀ ਹੋ ਗਈ, ਜਿਵੇਂ ਦੀ ਤਿਵੀਂ ਜਿਹੜੀ ਹੈ ਉਹ ਖੇਤੀ ਸਾਰੀ ਫਸਲ ਜਿਹੜੀ ਹੈ ਉਹ ਵਾਪਿਸ ਨਿਰੋਈ ਹੋਈ ਹੈ।
1: ਕਾਰਨ ਜਾਤ ਵਿਚਾਰੀ,
0: ਹੁਣ ਇਹ ਕੀ ਕਾਰਨ ਬਣਿਆ ਜਾਣਿਆ ਨਹੀਂ ਜਾਂਦਾ, ਉਹ ਕਿਸਾਨ ਮਾਨੋ ਸਾਧ ਜ਼ਮੀਨਦਾਰ ਨਾ ਉਹ ਕਮਲਾ ਹੀ ਹੋ ਗਿਆ। ਉਹ ਕਹਿੰਦਾ ਕੀ ਹੋ ਗਿਆ, ਇਹ ਕੀ ਗੱਲ ਮੇਰੇ ਨਾਲ ਵਾਪਰ ਗਈ ਹੈ, ਉਹਦੇ ਤੋਂ ਜਾਣਿਆ ਨਹੀਂ ਜਾਂਦਾ ਹੈ। ਤੇ ਹੁਣ ਬੜਾ ਸ਼ਰਮਸਾਰ ਹੋ ਗਿਆ, ਲੱਜਤ ਹੋ ਗਿਆ, ਹੁਣ ਮੁੜ ਕੇ ਰਾਏ ਬੁਲਾਰ ਕੋਲ ਨਹੀਂ ਗਿਆ। ਜਦੋਂ ਪੁਕਾਰ ਲਾਉਣੀ ਸੀ ਨਾ, ਸ਼ਿਕਾਇਤ ਕਰਨੀ ਸੀ ਨਾਨਕ ਜੀ ਦੀ, ਉਦੋਂ ਸਾਧ ਸੰਗਤ ਜੀ ਦੌੜ ਦੌੜ ਕੇ ਗਿਆ, ਅਤੇ ਹੁਣ ਸਾਧ ਸੰਗਤ ਜੀ ਜਦੋਂ ਵੇਖਿਆ ਕਿ ਫਸਲ ਜਿਵੇਂ ਦੀ ਤਿਵੇਂ ਹੈ, ਹੁਣ ਨਹੀਂ ਗਿਆ, ਬੜਾ ਸ਼ਰਮਸਾਰ ਹੋਇਆ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਭਾਵ ਨਹੀਂ ਜਾਣ ਪਾਇਆ, ਇਹ ਵੀ ਹਰ ਇੱਕ ਦੇ ਸਾਧ ਸੰਗਤ ਜੀ ਵੱਸ ਦੀ ਗੱਲ ਨਹੀਂ। ਵੇਖੋ, ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਭਰਿਆ ਰੇ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਦੇਖਿਆ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਕੌਤਕ ਵੀ ਵੇਖ ਲਏ, ਪਰ ਕਵੀ ਜੀ ਕਹਿੰਦੇ ਨੇ ਇੱਥੇ ਆ ਕਰਕੇ ਪਿੱਛੇ ਰਹਿ ਗਿਆ, ਮਹਾਰਾਜ ਜੀ ਦੀ ਮਹਿਮਾ ਜਾਣ ਨਹੀਂ ਸਕਿਆ, ਮਹਾਰਾਜ ਜੀ ਦੇ ਚਰਨ ਹੀ ਨਹੀਂ ਡਿੱਗਿਆ। ਇਹ ਸਾਧ ਸੰਗਤ ਜੀ ਇਹਨੂੰ ਕਹਿੰਦੇ ਨੇ ਬਦਕਿਸਮਤ, ਜਿਨ੍ਹਾਂ ਦੇ ਨਸੀਬਾਂ ਦੇ ਵਿੱਚ ਹੀ ਨਹੀਂ, ਜਿਨ੍ਹਾਂ ਦੇ ਚੰਗੇ ਭਾਗ ਹੀ ਨਹੀਂ, ਉਹਨਾਂ ਨੂੰ ਗੁਰੂ ਦਾ ਜਿਹੜਾ ਆ ਉਹ ਸੰਗ ਨਹੀਂ ਮਿਲਿਆ ਕਰਦਾ। ਜਿਨ੍ਹਾਂ ਦੇ ਵੱਡੇ ਭਾਗ ਨੇ, ਕੋਟ ਜਨਮ ਭ੍ਰਮ ਭ੍ਰਮ ਭ੍ਰਮ ਆਇਓ, ਵੱਡੇ ਭਾਗ ਸਾਧ ਸੰਗ ਪਾਇਓ, ਬੜੇ ਵੱਡੇ ਭਾਗਾਂ ਦੇ ਨਾਲ ਗੁਰੂਆਂ ਦਾ ਸੰਗ, ਗੁਰੂਆਂ ਦੇ ਦਰਸ਼ਨ, ਗੁਰੂ ਸਥਾਨਾਂ ਦੇ ਦਰਸ਼ਨ ਪ੍ਰਾਪਤ ਹੁੰਦੇ ਨੇ। ਕੋਲ ਰਹਿ ਕੇ ਵੀ ਕਈ ਵਾਰੀ ਬੰਦੇ ਨੂੰ ਪਤਾ ਨਹੀਂ ਆਉਂਦਾ ਕਿ ਉਹ ਕਿੰਨੀ ਵੱਡੀ ਜਿਹੜੀ ਚੀਜ਼ ਹੈ ਉਹ ਨਜ਼ਰ ਅੰਦਾਜ਼ ਕਰਨ ਲੱਗਾ। ਜੇ ਕਈ ਦੂਰੋਂ ਆ ਕਰਕੇ, ਜਿਵੇਂ ਸਾਧ ਸੰਗਤ ਜੀ ਕਵਲ ਦਾ ਫੁੱਲ ਹੈ, ਅਤੇ ਕਵਲ ਦੇ ਫੁੱਲ ਦੇ ਵਿੱਚ ਨਾ ਮਕਰੰਦ ਰਸ ਹੈ, ਅਤੇ ਭਵਰਾ ਜਿਹੜਾ ਹੈ ਨਾ ਉਹ ਦੂਰੋਂ ਆ ਕਰਕੇ ਕਵਲ ਦੇ ਫੁੱਲ ਦੇ ਵਿੱਚੋਂ ਮਕਰੰਦ ਰਸ ਲੈ ਕੇ ਚਲਾ ਜਾਂਦਾ, ਅਤੇ ਇੱਕ ਵਿਚਾਰਾ ਡੱਡੂ ਉਹ ਉਸੀ ਤਲਾਬ ਦੇ ਵਿੱਚ ਬੈਠਿਆ ਹੋਇਆ, ਉਹਨੂੰ ਕਵਲ ਦੇ ਫੁੱਲ ਦੇ ਰਸ ਦੇ ਬਾਰੇ ਕੁਛ ਨਹੀਂ ਪਤਾ। ਸੋ ਇਵੇਂ ਸਾਧ ਸੰਗਤ ਜੀ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਇਹਨੂੰ ਆਪਣਾ ਕੌਤਕ ਵਿਖਾਇਆ, ਆਪਣੀ ਸ਼ਕਤੀ ਵਿਖਾਈ ਹੈ, ਮਹਾਰਾਜ ਜੀ ਨੇ ਇਹਨੂੰ ਬਖਸ਼ਣਾ ਕੀਤਾ, ਪਰ ਕਵੀ ਜੀ ਕਹਿੰਦੇ ਇਹਦੇ ਮੰਦੇ ਭਾਗ ਨੇ, ਇਹ ਗੁਰੂ ਜੀ ਦੇ ਚਰਨੀ ਨਹੀਂ ਲੱਗਿਆ ਹੈ। ਜੀ ਹਾਂ, ਮੰਦੇ ਕਰਮ ਨੇ ਭਾਗ ਨਹੀਂ ਜਾਗੇ, ਗੁਰੂ ਕੋਲ ਹੈ, ਨਾਲ ਹੈ ਪੂਰਾ, ਗੁਰੂ ਬਖਸ਼ਣ ਵਾਲਾ ਆ ਕਰਕੇ ਤੇਰੇ ਕੋਲੋਂ ਚਲਾ ਗਿਆ, ਪਰ ਤੇਰੀ ਜਿਹੜੇ ਭਾਗਾ ਤੇਰੀ ਨਸੀਬਾਂ ਦੇ ਵਿੱਚ ਹੀ ਉਹਨਾਂ ਦੇ ਦਰਸ਼ਨ, ਉਹਨਾਂ ਦੀ ਸੇਵਾ ਨਹੀਂ ਲਿਖੀ ਹੈ। ਕਹਿੰਦੇ ਇਹ ਜਿਹੜਾ ਕਿਸਾਨ ਹੈ ਇਹ ਭਾਗਾਂ ਤੋਂ ਹੀਣਾ ਹੈ। ਜੀ ਹਾਂ, ਬਿਸਮੈ ਹੋ ਕਰਕੇ ਬਸ ਆਪਣੇ ਖੇਤ ਦੇ ਨਾਲ ਹੀ ਅਨੁਰਾਗ, ਖੇਤ ਦੇ ਨਾਲ, ਖੇਤੀ ਦੇ ਨਾਲ ਹੀ, ਫਸਲਾਂ ਦੇ ਨਾਲ ਹੀ ਮੋਹ ਸੀਗਾ, ਉਹਦੇ ਵਿੱਚ ਹੀ ਰਹਿ ਗਿਆ। ਵੇਖਿਆ ਕਿ ਮੇਰੀ ਫਸਲ ਮੈਨੂੰ ਵਾਪਸ ਮਿਲ ਗਈ, ਬਸ ਉਹੀ ਵੇਖਣ ਲੱਗਾ, ਉਹਨੂੰ ਹੀ ਸਾਂਭਣ ਲੱਗਾ, ਉੱਥੇ ਇਹਦਾ ਮੋਹ ਲੱਗਿਆ ਹੋਇਆ ਹੈ।
1: ਸ੍ਰੀ ਨਾਨਕ ਕਾਲੂ ਪਿਤ ਸੰਗਾ,
0: ਜਿਹੜੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਆਪਣੇ ਪਿਤਾ ਜਿਹੜੇ ਬਾਬਾ ਕਾਲੂ ਜੀ ਹਨ,
1: ਚਲੇ ਸਦਨ ਕੋ ਸਹਿਤ ਉਮੰਗਾ,
0: ਆਪਣੇ ਘਰ ਹੁਣ ਬੜੇ ਉਮੰਗ ਖੁਸ਼ੀ ਦੇ ਨਾਲ ਚੱਲੇ ਨੇ। ਪਿਤਾ ਜੀ ਵੀ ਡਰ ਗਏ ਸਨ ਨਾ, ਕਹਿ ਦਿੱਤਾ ਸੀ ਕਿ ਪਤਾ ਨਹੀਂ ਗੁਰੂ ਨਾਨਕ ਦੇਵ ਜੀ ਨੇ ਅੱਜ ਕੀ ਜਿਹੜਾ ਨਾਨਕ ਜੀ ਨੇ ਨਵਾਂ ਕੋਈ ਬਖੇੜਾ ਕੀਤਾ, ਕੀ ਕੀਤਾ। ਜਦੋਂ ਵੇਖਿਆ ਜਾ ਕਰਕੇ ਸਾਰੀ ਗੱਲ ਨਿਬੜ ਗਈ। ਹੁਣ ਪਿਓ ਤੇ ਪੁੱਤ ਬੜੀ ਖੁਸ਼ੀ ਦੇ ਨਾਲ ਘਰ ਪਰਤ ਰਹੇ ਹਨ।
1: ਖੇਤ ਰਖਵਾਰੋ ਝੂਠਾ,
0: ਜੀ ਹਾਂ, ਉਹ ਜਿਹੜਾ ਖੇਤਾਂ ਦੀ ਰਖਵਾਲੀ ਕਰਨ ਵਾਲਾ ਉਹ ਝੂਠਾ ਨਿਕਲ ਗਿਆ।

0: ਉਹ ਕਿਰਸਾਨ ਜਿਹੜਾ ਝੂਟਾ ਸਾਬਤ ਹੋਇਆ ਹੈ।
1: ਜੇ ਕੋ ਮਖੀ ਖੇਤ ਹੈ ਮੂਠਾ,
0: ਸੱਚੇ ਪਾਤਸ਼ਾਹ ਮਹਾਰਾਜ ਜਿਸ ਦੇ ਖੇਤਾਂ ਦੇ ਵਿੱਚੋਂ ਆਪਣੀਆਂ ਗਾਵਾਂ ਮੱਝਾਂ ਨੂੰ ਚਰਾ ਕਰਕੇ ਲਿਆਏ ਨੇ, ਉਹਨੂੰ ਮਾਣੋ ਮਹਾਰਾਜ ਜੀ ਨੇ ਕਿਰਪਾ ਹੀ ਕਰਤੀ, ਉਹਦੇ 'ਤੇ ਕੋਈ ਤਰਸ ਹੀ ਕੀਤਾ, ਉਹਦੇ 'ਤੇ ਕੋਈ ਕਿਰਪਾ ਹੀ ਕੀਤੀ ਹੋਵੇਗੀ, ਪਰ ਉਹ ਕਹਿੰਦੇ ਉਹ ਪਾਗਾਂ ਤੋਂ ਹੀਣਾ ਨਹੀਂ ਜਾਣ ਸਕਿਆ ਹੈ।
1: ਰਾਏ ਲਖਿਓ ਰਾਹਕ ਮਤਵਾਰਾ,
0: ਤੇ ਰਾਏ ਬੁਲਾਰ ਜੀ ਨੇ ਜਾਣਿਆ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਤਾਂ ਸੱਚੇ ਸਨ, ਇਹ ਜਿਹੜਾ ਪੁਕਾਰ ਕਰਨ ਲਈ ਮੇਰੇ ਕੋਲ ਆਇਆ ਨਾ ਕਿਸਾਨ, ਇਹੀ ਝੂਟਾ ਸੀਗਾ, ਮੈਂ ਐਵੇਂ ਹੀ ਨਾਨਕ ਜੀ ਨੂੰ ਅਤੇ ਬਾਬਾ ਕਾਲੂ ਜੀ ਨੂੰ ਐਵੇਂ ਹੀ ਮੈਂ ਉਹਨਾਂ 'ਤੇ ਗੁੱਸਾ ਕਰ ਬੈਠਾ ਹਾਂ, ਇਹ ਕਿਰਸਾਨ ਜਿਹੜਾ ਹੈ ਇਹੀ ਝੂਟਾ ਹੈ।
1: ਗੁਜਰੇ ਕਿਉਂ ਕਰੀ ਪੁਕਾਰਾ,
0: ਪਰ ਮਨੀ ਮਨ ਸੋਚਣ ਲੱਗੇ ਰਾਏ ਬੁਲਾਰ ਜੀ ਐਵੇਂ ਥੋੜ੍ਹੀ, ਉਹ ਸਾਧ ਸੰਗਤ ਜੀ ਉਹ ਸਾਰੇ ਨਗਰ ਦੇ ਜਿਹੜੇ ਨੇ ਚੌਧਰੀ ਹਨ, ਰਾਜਾ ਹਨ, ਹਾਕਿਮ ਹਨ, ਨਗਰ ਨੂੰ ਸਾਰੇ ਚਲਾਉਣ ਵਾਲੇ ਨੇ, ਉਹਨਾਂ ਦੇ ਜਿਹੜੀ ਹੈ ਇਹ ਬੁੱਧੀ ਦੇ ਵਿੱਚ ਗੱਲ ਆਈ ਕਿ ਉਹ ਇਵੇਂ ਕਾਤੋਂ ਪੁਕਾਰ ਕਰਕੇ ਗਿਆ, ਜੇ ਕਰਕੇ ਉਹਦੇ ਫਸਲਾਂ ਦਾ ਨੁਕਸਾਨ ਨਹੀਂ ਹੋਇਆ ਤੇ ਉਹ ਝੂਠੀ ਪੁਕਾਰ ਝੂਠੀ ਫਰਿਆਦ ਲੈ ਕਰਕੇ ਕਿਵੇਂ ਸਾਡੇ ਕੋਲ ਆਇਆ। ਉਹਨਾਂ ਨੇ ਸੋਚਿਆ ਜ਼ਰੂਰ ਕੋਈ ਨਾ ਗੱਲ ਜਿਹੜੀ ਹੈ ਉਹ ਵਾਪਰੀ ਹੋਵੇਗੀ।
1: ਪਛਤਾਪ ਆਪ ਪੁਨ ਕੀ ਨਾ,
0: ਹੁਣ ਜਿਹੜਾ ਹੈ ਰਾਏ ਬੁਲਾਰ ਨੇ ਪਛਤਾਪ ਕੀਤਾ, ਕਹਿੰਦੇ ਮੇਰੇ ਕੋਲੋਂ ਵੀ ਭੁੱਲ ਹੋ ਗਈ ਹੈ, ਮੈਂ ਜਾਂਚ ਪੜਤਾਲ ਕਰਨ ਤੋਂ ਬਗੈਰ ਹੀ ਜਿਹੜਾ ਨਾਨਕ ਜੀ ਨੂੰ ਕਾਲੂ ਜੀ ਨੂੰ ਜਿਹੜਾ ਗੁੱਸਾ ਕੀਤਾ ਹੈ।
1: ਮੈਂ ਪੁਰਖਾ ਕਹੇ ਕਿਉਂ ਪਹਿ ਦੀਨਾ,
0: ਕਹਿੰਦੇ ਮੈਂ ਕਾਤੋਂ ਇਹਨਾਂ ਨੂੰ ਐਵੇਂ ਹੀ ਬੋਲਿਆ, ਹੁਣ ਜਿਹੜੇ ਨੇ ਰਾਏ ਬੁਲਾਰ ਜੀ ਮਨੀ ਮਨ ਪਛਤਾਵਾ ਕਰ ਰਹੇ ਹਨ।
1: ਸ੍ਰੀ ਨਾਨਕ ਜਗ ਸਾਈ,
0: ਇਵੇਂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਗਤ ਦੇ ਮਾਲਕ ਸਾਈ ਸਤਿਗੁਰੂ
1: ਅਦਭੁਤ ਲੀਲਾ ਕਰਤ ਸਹਾਈ,
0: ਬਹੁਤ ਹੀ ਸਾਧ ਸੰਗਤ ਜੀ ਵੱਖਰੀਆਂ ਲੀਲਾ ਕੌਤਕ ਸੱਚੇ ਪਾਤਸ਼ਾਹ ਮਹਾਰਾਜ ਜੀ ਕਰ ਰਹੇ ਹਨ।
1: ਗੋਮੈ ਖਨ ਕੇ ਚਾਰਨ ਕਾਰਨ,
0: ਤੇ ਅੱਗੇ ਕਵੀ ਜੀ ਦੱਸਦੇ ਹਨ ਇਵੇਂ ਗਊਆਂ ਤੇ ਮੱਝਾਂ ਨੂੰ ਚਰਾਉਣ ਦੇ ਲਈ ਸੱਚੇ ਪਾਤਸ਼ਾਹ ਮਹਾਰਾਜ ਜੀ ਨਿਤ ਹੀ ਉੱਠ ਕਰਕੇ ਜਾਂਦੇ ਹਨ।
1: ਬਨ ਜਹਿ ਬਿਪਤ ਬਿਦਾਰਨ,
0: ਸੱਚੇ ਪਾਤਸ਼ਾਹ ਮਹਾਰਾਜ ਬਿਪਤਾਂ ਨੂੰ ਖਤਮ ਕਰਨ ਵਾਲੇ, ਨਾਸ਼ ਕਰਨ ਵਾਲੇ, ਮੁਕਾਉਣ ਵਾਲੇ ਤੇ ਅਨ ਛਿਤ ਖੇ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਣ ਵਾਲੇ ਐਸੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ
1: ਆਏ ਅਨਿਛਤ ਖੇਤ ਅਗਾਰਾ,
0: ਤੇ ਨਿਤ ਹੀ ਗਾਵਾਂ ਮੱਝਾਂ ਨੂੰ ਲੈ ਕਰਕੇ ਚਰਾਉਂਦੇ ਨੇ, ਉਹਨਾਂ ਨੂੰ ਲੈ ਕਰਕੇ ਜਾਂਦੇ ਨੇ ਬੀਆਂ ਬਾਣ ਜੰਗਲਾਂ ਦੇ ਵਿੱਚ ਚਰਾਉਣ ਦੇ ਖਾਤਰ, ਤੇ ਜਿੱਥੇ ਕਹਿੰਦੇ ਨੇ ਸਾਧ ਸੰਗਤ ਜੀ ਅਗਾਂਹ ਕੋਈ ਖੇਤ ਆ ਗਿਆ ਜਿਸ ਤੇ ਮਹਾਰਾਜ ਜੀ ਦੀ ਨਿਗਾਹ ਪੈ ਜਾਂਦੀ ਹੈ,
1: ਹਾਨ ਲਗੈ ਨਹਿ ਤਿਨਹਿ ਨਿਵਾਰੈ,
0: ਤੇ ਉੱਥੇ ਹੀ ਆਪਣੀਆਂ ਗਾਵਾਂ ਮੱਝਾਂ ਨੂੰ ਛੱਡ ਦਿੰਦੇ ਨੇ, ਉਹਨਾਂ ਨੂੰ ਖੇਤ ਜਿਹੜਾ ਉਹ ਚਰਨ ਦਿੰਦੇ, ਰੋਕਦੇ ਨਹੀਂ, ਅਗਾਂਹ ਜਿਸ ਦਾ ਵੀ ਖੇਤ ਆ ਗਿਆ ਉੱਥੇ ਸਾਰੀਆਂ ਗਾਵਾਂ ਮੱਝਾਂ ਨੂੰ ਛੱਡ ਦਿੰਦੇ ਹਨ। ਇੰਜ ਮਹਾਰਾਜ ਜੀ ਨੇ ਇਹ ਕਣੀ ਕਹਿੰਦੇ ਕਈਆਂ ਦੇ ਖੇਤ ਨਿਪਾਤੇ ਕਰਤੇ, ਫਸਲਾਂ ਜਿਹੜੀਆਂ ਸਨ ਉਹ ਸਾਰੀਆਂ ਫਸਲਾਂ ਗਾਵਾਂ ਮੱਝਾਂ ਤੋਂ ਮਹਾਰਾਜ ਜੀ ਨੇ ਚਰਾਉਣੀਆਂ ਕੀਤੀਆਂ ਹਨ।
1: ਹੁਣ ਭੇ ਤਸ ਰਾਹਕ ਬਿਨ ਜਾਤੇ,
0: ਉਹ ਜਦੋਂ ਗਾਵਾਂ ਮੱਝਾਂ ਉਹ ਖੇਤਾਂ ਚਾਰ ਕੇ ਅੱਗੇ ਨਿਕਲ ਜਾਂਦੀਆਂ ਸਨ ਨਾ, ਤੇ ਕੀ ਕੌਤਕ ਵਾਪਰਦਾ ਸੀ ਉਹ ਜ਼ਮੀਨਦਾਰ, ਉਹ ਕਿਸਾਨ, ਉਹ ਖੇਤੀ ਦੇ ਜਿਹੜੇ ਖੇਤ ਦੇ ਮਾਲਕ, ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਉਹ ਫਸਲਾਂ ਫਿਰ ਤੋਂ ਸਾਧ ਸੰਗਤ ਜੀ ਜਿਵੇਂ ਤਿਵੇਂ ਲਹਿਰਾਉਣ ਲੱਗ ਜਾਂਦੀਆਂ ਸਨ, ਜਿਵੇਂ ਤਿਵੇਂ ਉਹ ਨਰੋਈਆਂ ਹੋ ਜਾਂਦੀਆਂ ਸਨ।
1: ਸਭ ਸੁਰ ਭੀ ਤਨ ਪੀਨਾ,
0: ਇੰਜ ਮਹਾਰਾਜ ਜੀ ਨੇ ਸਾਰੀਆਂ ਗਾਵਾਂ ਮੱਝਾਂ ਨੂੰ ਨਾ ਨਿਤ ਚਰਾਉਣਾ, ਤੇ ਕਵੀ ਜੀ ਕਹਿੰਦੇ ਤਗੜਾ ਕਰਤਾ ਮਹਾਰਾਜ ਜੀ ਨੇ, ਨਿਤ ਹੀ ਸਾਧ ਸੰਗਤ ਜੀ ਹੁਣ ਸਾਰੇ ਦੇ ਸਾਰੇ ਖੇਤ ਖਾਲੀ ਕਰਾ ਦੇਣੇ, ਜਿੰਨੇ ਵੀ ਖੇਤ ਨੇ ਉਹ ਸਾਰੇ ਦੇ ਸਾਰੇ ਫਸਲਾਂ ਚਰਾ ਦੇ ਦੇਣੀਆਂ। ਉਹ ਗਾਵਾਂ ਮੱਝਾਂ ਕਹਿੰਦੇ ਹੁਣ ਸਾਰੀਆਂ ਤਗੜੀਆਂ ਹੋ ਗਈਆਂ ਹਨ,
1: ਸ਼ੀਰ ਦੇਹੇ ਬਹੁ ਬੜਾ ਪੀਨਾ,
0: ਤੇ ਕਹਿੰਦੇ ਬੜਾ ਦੁੱਧ ਦੇਣ ਲੱਗੀ, ਉਹਨਾਂ ਦੇ ਥਣਾਂ ਤੋਂ ਦੁੱਧ ਚੋਂਦੇ ਨੇ ਜਿਹੜੇ ਨੌਕਰ ਚਾਕਰ ਨੇ, ਬਹੁਤ ਹੀ ਦੁੱਧ ਦਿੰਦੇ ਹਨ।
1: ਦਿਨ ਪ੍ਰਤ ਮੱਖਣ ਹੋਤ ਸਬਾਇਆ,
0: ਪਹਿਲੇ ਨਾਲੋਂ ਵੀ ਹੁਣ ਮੱਖਣ ਜਿਹੜਾ ਆ ਉਹ ਬਹੁਤ ਹੀ ਤਿਆਰ ਹੋਣ ਲੱਗਾ, ਸਵਾਇਆ ਬੜਾ ਤਿਆਰ ਹੋ ਰਿਹਾ ਹੈ।
1: ਕਾਲੂ ਹੇਰ ਹੇਰ ਹਰ ਖਾਇਆ,
0: ਬਾਬਾ ਕਾਲੂ ਜੀ ਵੇਖ ਵੇਖ ਕੇ ਖੁਸ਼ ਹੁੰਦੇ ਨੇ ਕਿ ਪੁੱਤ ਨਾਨਕ ਜੀ ਨੇ ਬਹੁਤ ਸੋਹਣਾ ਕੰਮ ਕੀਤਾ, ਅਸੀਂ ਬਹੁਤ ਹੀ ਵਧੀਆ ਇਹਨਾਂ ਨੂੰ ਕੰਮ ਸੌਂਪਿਆ, ਇਹ ਗਾਵਾਂ ਮੱਝਾਂ ਨੂੰ ਚਰਾਉਣ ਦਾ ਇਹ ਬਹੁਤ ਹੀ ਧਿਆਨ ਨਾਲ ਕਰ ਰਹੇ ਨੇ, ਅਤੇ ਸਾਰੀਆਂ ਗਾਵਾਂ ਮੱਝਾਂ ਤਗੜੀਆਂ ਹੋ ਗਈਆਂ ਅਤੇ ਦੁੱਧ ਵੀ ਜਿਹੜਾ ਪਹਿਲੇ ਨਾਲੋਂ ਵੱਧ ਦੇ ਰਹੀਆਂ ਨੇ, ਮੱਖਣ ਵੀ ਕਰੇ ਜਿਹੜਾ ਕਿ ਉਹ ਮੱਖਣ ਦੁੱਧ ਕਹਿੰਦੇ ਬਹੁਤ ਹੀ ਜਿਹੜਾ ਘਰ ਵਿੱਚ ਹੁਣ ਬਣ ਰਿਹਾ ਹੈ।
1: ਰਾਸਨ ਵੱਡੇ ਮਾਹੇ ਦੁੱਧ ਪਾਈ,
0: ਵੱਡੇ ਕਹਿੰਦੇ ਭਾਂਡੇ ਪਤੀਲੇ ਜੇ ਲੈ ਕਰਕੇ ਉਹਨਾਂ ਦੇ ਵਿੱਚ ਦਹੀਂ ਜਮਾਇਆ ਜਾਂਦਾ ਹੈ।
1: ਦਾਸੀ ਮੱਥ ਜੋਰ ਕਰ ਲਾਈ,
0: ਤੇ ਜਿਹੜੀਆਂ ਦਾਸੀਆਂ ਨੇ ਬਾਬਾ ਕਾਲੂ ਜੀ ਦੇ ਘਰ ਦੀਆਂ ਗੋਲੀਆਂ, ਉਹ ਹੁਣ ਤਈ ਨੂੰ ਰਿੜਕ ਰਹੀਆਂ ਹਨ, ਮੱਥ ਰਹੀਆਂ ਹਨ।
1: ਰਾਖੇ ਮੱਖਣ ਮਾਤ ਸਵਾਰੀ,
0: ਤੇ ਮੱਖਣ ਤਿਆਰ ਹੋ ਰਿਹਾ ਹੈ, ਤੇ ਮੱਖਣ ਤਿਆਰ ਕਰਕੇ ਸਵਾਰ ਕੇ ਸਾਧ ਸੰਗਤ ਜੀ ਮੱਖਣ ਜਿਹੜਾ ਹੈ ਉਹ ਮਾਤਾ ਤ੍ਰਿਪਤਾ ਜੀ ਇਕੱਠਾ ਕਰਕੇ ਆਪਣੇ ਪੁੱਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਲਈ ਰੱਖਦੇ ਹਨ।
1: ਖੁਆਵਤ ਰੁਚਾ ਅਨੁਸਾਰੀ,
0: ਤੇ ਬੜੇ ਹੀ ਪ੍ਰੇਮ ਦੇ ਨਾਲ ਆਪਣੇ ਪੁੱਤ ਨੂੰ ਮਾਤਾ ਜੀ ਨਿੱਤ ਹੀ ਮੱਖਣ ਜਿਹੜਾ ਉਹ ਖਿਲਾਉਂਦੇ ਨੇ, ਨਾਲੇ ਸਾਧ ਸੰਗਤ ਜੀ ਦੁੱਧ ਵੀ ਕਰਦਾ, ਘਿਓ ਅਤੇ ਮੱਖਣ ਸਾਰੇ ਪਦਾਰਥ ਜਿਹੜੇ ਨੇ ਆਪਣੇ ਪੁੱਤ ਨੂੰ ਬੜੇ ਪ੍ਰੇਮ ਨਾਲ ਛਕਾਉਂਦੇ ਹਨ। ਸੋ ਇੰਜ ਕਹਿੰਦੇ ਕਾਫੀ ਚਿਰ ਤੱਕ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗਾਵਾਂ ਮੱਝਾਂ ਨੂੰ ਜਿਹੜਾ ਹੈ ਉਹ ਚਰਾਉਣਾ ਕੀਤਾ, ਅਤੇ ਬਹੁਤ ਹੀ ਸਾਧ ਸੰਗਤ ਜੀ ਬ੍ਰਿੰਦ ਜਿਹੜਾ ਹੈ ਉਹਨਾਂ ਦਾ ਇਕੱਠਾ ਕੀਤਾ ਹੈ। ਤੇ ਜਿਹੜੇ ਉਹਨਾਂ ਗਾਵਾਂ ਮੱਝਾਂ ਦੇ ਵੀ ਵਛੜੇ ਨੇ ਨਾ, ਉਹਨਾਂ ਨੂੰ ਵੀ ਵੱਛਿਆਂ ਨੂੰ ਵੀ ਸਾਧ ਸੰਗਤ ਜੀ ਉਹ ਬਹੁਤ ਹੀ ਦੁੱਧ ਮਿਲਣ ਲੱਗਾ। ਨਹੀਂ ਤਾਂ ਕਈ ਕੀ ਕਰਦੇ, ਜਿਵੇਂ ਬਸ ਉਹ ਗਾਂ ਨੂੰ ਮੱਝ ਨੂੰ ਬਸ ਉਹ ਵੱਛੇ ਦਾ ਮੂੰਹ ਲਾ ਕਰਕੇ ਪਾਸੇ ਕਰ ਦਿੰਦੇ, ਆਪ ਫਿਰ ਦੁੱਧ ਚੋਣ ਲੱਗ ਜਾਂਦੇ ਜਿਹੜੇ ਮਾਲਕ ਹੁੰਦੇ। ਮਹਾਰਾਜ ਜੀ ਨੇ ਨਾ ਉਹਨਾਂ ਨੂੰ ਵੀ ਖੁੱਲ੍ਹਾ ਛੱਡ ਦੇਣਾ, ਉਹ ਜਿਹੜੇ ਵੱਛੜੇ ਨੇ ਬੱਚੇ ਹਨ ਉਹ ਸਾਰੇ ਹੀ ਗਾਵਾਂ ਮੱਝਾਂ ਤੋਂ ਉਹ ਵੀ ਦੁੱਧ ਪੀ ਕਰਕੇ ਤਗੜੇ ਹੁੰਦੇ ਹਨ। ਇੰਜ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਕਾਫੀ ਚਿਰ ਦਾ ਸਮਾਂ ਜਿਹੜਾ ਹੈ ਇਹ ਕਾਰਜ ਕਰਦੇ ਹੋਏ ਇਵੇਂ ਕੌਤਕ ਕਰਦੇ ਹੋਏ ਬਤੀਤ ਕੀਤਾ ਹੈ।
1: ਉਦਾਹਰਣ ਆਯੋ,
0: ਜਿਹੜੇ ਸੰਸਾਰ ਨੂੰ ਉਦਾਹਰਣ ਲਈ ਆਏ ਹਨ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕੀ ਇਕੱਲੇ ਸਾਨੂੰ ਉਦਾਹਰਣ ਲਈ ਆਏ ਨੇ? ਮਹਾਰਾਜ ਜੀ ਕੁੱਲ ਸੰਸਾਰ ਨੂੰ ਉਦਾਹਰਣ ਲਈ ਆਏ ਨੇ। ਇੱਕ ਗੱਲ ਜਾਣਿਓ ਸਾਧ ਸੰਗਤ ਜੀ, ਜਦੋਂ ਗੁਰੂ ਧਰਸ ਦੇ ਘਰ ਵਿੱਚ ਆ ਜਾਂਦਾ ਨਾ, ਆਪਾਂ ਸਾਰੇ ਹੀ ਪੜ੍ਹਦੇ ਹਾਂ, ਪਸ਼ੂ ਪਰੇਤ ਮੁਗਧ ਕੋ ਉਤਾਰੇ ਪਾਹਣ ਪਾਰ ਉਤਾਰੇ, ਨਾਨਕ ਦਾਸ ਤੇਰੀ ਸ਼ਰਣਾਈ ਸਦਾ ਸਦਾ ਬਲਹਾਰੇ। ਜਦੋਂ ਗੁਰੂ ਕਿਰਪਾ ਦੇ ਘਰ ਵਿੱਚ ਆ ਜਾਂਦਾ ਨਾ, ਇਹ ਨਹੀਂ ਦੇਖਦਾ ਅੱਗੇ ਪਸ਼ੂ ਹੈ, ਇਹ ਨਹੀਂ ਦੇਖਦਾ ਅੱਗੇ ਪ੍ਰੇਤ ਹੈ, ਕੌੜੇ ਰਾਕਸ਼ਸ ਵਰਗੇ ਸਾਧ ਸੰਗਤ ਜੀ, ਦੇਵ ਲੂਤ ਵਰਗੇ ਸੱਜਣ ਠੱਗ ਭੂਮੀਆਂ ਚੋਰ ਵਰਗੇ, ਇਹ ਨਹੀਂ ਵੇਖਦਾ ਅੱਗੇ ਕੌਣ ਹੈ, ਪਸ਼ੂ ਹੋਵੇ ਪ੍ਰੇਤ ਹੋਵੇ, ਪਸ਼ੂ ਪ੍ਰੇਤ ਮੁਗਧ ਕੋ ਉਤਾਰੇ ਮੂਰਖ ਤੋਂ ਮੂਰਖ ਬੰਦਾ, ਪਾਹਣ ਪਾਰ ਉਤਾਰੇ ਪੱਥਰਾਂ ਨੂੰ ਉਤਾਰ ਸਕਦਾ। ਗੁਰੂ ਦੇ ਵਿੱਚ ਇੰਨੀ ਸ਼ਕਤੀ ਹੈ, ਨਾਨਕ ਦਾਸ ਤੇਰੀ ਸ਼ਰਣਾਈ ਸਦਾ ਸਦਾ ਬਲਹਾਰੇ। ਸੋ ਕਵੀ ਜੀ ਇੱਥੇ ਬੜੀ ਪਿਆਰੀ ਗੱਲ ਕਰਦੇ ਨੇ, ਮਾਨੋ ਕਿ ਮਹਾਰਾਜ ਜੀ ਸੰਸਾਰ ਦੇ ਜੀਆਂ ਦਾ ਤਾਂ ਉਧਾਰ ਕਰ ਹੀ ਰਹੇ ਨੇ, ਬੰਦਿਆਂ ਦਾ ਤਾਂ ਕਰ ਰਹੇ ਨੇ, ਪਸ਼ੂਆਂ ਦਾ ਵੀ ਕਰ ਰਹੇ ਨੇ। ਕਾਰਨ ਜਿਹੜੇ ਇਹ ਪਸ਼ੂ ਹੈ ਨਾ, ਇਹ ਸਾਡੇ ਤੋਂ ਬੜੇ ਚੰਗੇ। ਗੁਰਬਾਣੀ ਦੇ ਵਿੱਚ ਗੁਰੂ ਜੀ ਬਚਨ ਕਰਦੇ ਨੇ, ਪਸ਼ੂ ਮਿਲੇ ਚੰਗਿਆਈਆਂ ਖੜਖਾਵਹਿ ਅੰਮ੍ਰਿਤ ਦੇ, ਨਾਮ ਵੀ ਹੋਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਕਹਿੰਦੇ ਨਾਮ ਤੋਂ ਹੀਣਾ ਸੱਖਣਾ ਬੰਦਾ, ਭਗਤੀ ਤੋਂ ਹੀਣਾ ਬੰਦਾ ਉਹ ਪਸ਼ੂਆਂ ਤੋਂ ਵੀ ਪੈੜਾ ਹੈ। ਇਹ ਜਿਹੜੇ ਪਸ਼ੂ ਸਾਡੇ ਤੋਂ ਚੰਗੇ, ਇਹ ਖੜਕਾ ਕਰਕੇ ਕਾਂ ਪੱਟੇ ਖਾ ਕਰਕੇ ਸਾਧ ਸੰਗਤ ਜੀ ਅੰਮ੍ਰਿਤ ਵਰਗਾ ਦੁੱਧ ਦੇ ਰਹੇ ਨੇ। ਦੁੱਧ ਨੂੰ ਅੰਮ੍ਰਿਤ ਕਿਹਾ ਗਿਆ, ਇਹ ਬਾਣੀ ਦੇ ਬੋਲਣੇ ਕਿ ਇਹ ਜਿਹੜੇ ਪਸ਼ੂ ਨੇ ਖੜ ਖਾ ਕਰਕੇ ਪੱਠੇ ਅਤੇ ਗਾਂ ਜਿਹੜੀ ਇਹ ਖਾ ਕਰਕੇ ਗਾਵਾਂ ਮੱਝਾਂ ਜਿਹੜੀਆਂ ਨੇ ਇਹ ਸਾਧ ਸੰਗਤ ਜੀ ਸਾਨੂੰ ਅੰਮ੍ਰਿਤ ਵਰਗਾ ਦੁੱਧ ਦੇ ਰਹੇ ਨੇ, ਅਤੇ ਬੰਦਾ ਜਿਹੜਾ ਹੈ ਇਹ ਸਾਧ ਸੰਗਤ ਜੀ ਸੰਸਾਰ ਦੇ ਵਿੱਚ ਆ ਕਰਕੇ ਖਾਏ ਖਾਏ ਕਰੇ ਬਦ ਫੈਲੀ ਜਾਨ ਵਸੂਕੀ ਵਾੜੀ ਜੀਓ, ਇਹ ਤਾਂ ਕਹਿੰਦੇ ਉਹਨਾਂ ਪਸ਼ੂਆਂ ਤੋਂ ਵੀ ਜਿਹੜਾ ਹੈ, ਜੇ ਕਰਕੇ ਨਾਮ ਨਹੀਂ ਜਪਦਾ, ਜੇ ਕਰਕੇ ਸੇਵਾ ਨਹੀਂ ਕਰਦਾ, ਇਹ ਪਸ਼ੂਆਂ ਤੋਂ ਵੀ ਪੈੜਾ ਹੈ। ਸੋ ਮਹਾਰਾਜ ਜੀ ਇਕੱਲੇ ਜੀਆਂ ਦਾ ਨਹੀਂ, ਹਰ ਇੱਕ ਦਾ ਉਦਾਰ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਸਭ ਜਨਤਨ ਇੱਥੇ ਕਵੀ ਜੀ ਕਹਿੰਦੇ ਹਰ ਇੱਕ ਦਾ ਉਧਾਰ ਜੀਵ ਜੰਤ ਦਾ ਕਰ ਰਹੇ ਹਨ।
1: ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਵਾਰਧੇ ਸੁਰਭੀ ਚਾਰਨ ਪ੍ਰਸੰਗ ਵਰਣਨ ਨੰਗ ਨਾਮ ਦਸਮੋ ਅਧਿਆਏ।
0: ਸੋ ਇਵੇਂ ਸੱਚੇ ਪਾਤਸ਼ਾਹ ਮਹਾਰਾਜ ਜੀ ਗਾਵਾਂ ਮੱਝਾਂ ਨੂੰ ਚਰਾਉਣ ਵਾਲਾ ਜਿਹੜਾ ਪ੍ਰਸੰਗ ਸੀ ਉਹ ਇੱਥੇ ਸਮਾਪਤ ਹੋਇਆ। ਹੁਣ ਅਗਲਾ ਪ੍ਰਸੰਗ ਕਵੀ ਜੀ ਆਰੰਭ ਕਰਦੇ ਹਨ।
1: ਕਰ ਬੰਦ ਉਭੈ ਕਰ ਬੰਦ ਗੁਰੂ,
0: ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਵੰਦਨਾ ਕਰਦੇ ਨੇ, ਕਹਿੰਦੇ ਹੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਹੇ ਸਤਿਗੁਰ ਸੱਚੇ ਪਾਤਸ਼ਾਹ ਜੀ, ਕਰ ਬੰਦ ਉਭੈ ਕਰ ਬੰਦ ਗੁਰੂ, ਮੈਂ ਮੇਰੇ ਦੋ ਹੱਥ ਜੋੜ ਕਰਕੇ ਆਪ ਜੀ ਦੇ ਅੱਗੇ ਵੰਦਨਾ ਕਰਦਾ ਆ, ਅਰਜੋਈ ਕਰਦਾ ਹਾਂ, ਮੱਥਾ ਟੇਕਦਾ
1: ਹਾਂ।
0: ਆਪ ਜੀ ਸਦੀਵ ਸੁੱਖ ਦੇਣ ਵਾਲੇ ਜੇ ਤੇ ਦੁੱਖ ਦੰਦ, ਦੁੱਖ ਦੇ ਜਿਹੜੇ ਦਵੰਦ ਨੇ ਨਾ, ਜਿੰਨੇ ਵੀ ਦੁੱਖ ਨੇ ਉਹਨੂੰ ਦਵੰਦ ਦੇ ਨਾਲ ਆਉਂਦੇ ਨੇ, ਉਹ ਸਾਰੇ ਨਿਕੰਦਨ ਆਪ ਜੀ ਨਿਕੰਦਨ ਨਾਸ਼ ਕਰਨ ਵਾਲੇ ਹੋ।
1: ਅਰਬਿੰਦ ਪਦੰ ਮਨ ਹੋ ਮਲਿੰਦ,
0: ਕਿਰਪਾ ਕਰਦੇ ਹੋ ਮਹਾਰਾਜ, ਤੁਹਾਡੇ ਜੋ ਚਰਨ ਕਮਲ ਹਨ ਉਹ ਕਵਲ ਦੇ ਫੁੱਲ ਦੇ ਨਿਆਈ ਹਨ, ਤੇ ਸਾਡਾ ਜੋ ਮਨ ਹੈ ਉਹ ਭੌਰੇ ਦੇ ਵਾਂਗੂ ਹੈ, ਸਾਡਾ ਮਨ ਭੌਰਾ ਬਣਿਆ ਹੋਇਆ ਹੈ ਤੁਹਾਡੇ ਚਰਨ ਕਮਲਾਂ ਨੂੰ ਵੇਖ ਕਰਕੇ।
1: ਮੋਹ ਕੋ ਮੂਲ ਵਿਨਾਸ਼ ਬਿਲੰਦੂ,
0: ਆਪ ਜੀ ਦੇ ਚਰਨਾਂ ਦਾ ਧਿਆਨ ਅਸੀਂ ਭੌਰੇ ਵਾਂਗੂ ਧਾਰਨ ਕੀਤਾ ਹੈ, ਤੇ ਮੂਲ ਵਿਨਾਸ਼ ਬਿਲੰਦੂ, ਆਪ ਜੀ ਮੋਹ ਦੇ ਮੁੱਲਾਂ ਨੂੰ ਜਿਹੜਾ ਹੈ ਉਹ ਖਤਮ ਕਰਨ ਵਾਲੇ ਹੋ। ਮੁੱਢ ਜਿਹੜੇ ਮੋਹ ਦੇ ਮੁੱਢ ਹਨ, ਮਨ ਦੇ ਵਿੱਚੋਂ ਸਾਰੇ ਹੀ ਮੋਹ ਜਿਹੜੇ ਨੇ, ਮੋਹ ਦੀਆਂ ਤੰਦਾਂ ਬਣਦੀਆਂ ਨੇ ਸਾਧ ਸੰਗਤ ਜੀ। ਸਾਡਾ ਮੋਹ ਹੈ ਨਾ ਪਦਾਰਥਾਂ ਦੇ ਨਾਲ, ਕਰਦੇ ਜੀਆਂ ਦੇ ਨਾਲ, ਕਹਿ ਨਾਲ ਮੋਹਣੀ, ਜਿਹੜਾ ਵੀ ਸਾਡੇ ਕੋਲ ਆ ਜਾਂਦਾ ਅਸੀਂ ਮੋਹ ਲਾ ਕਰਕੇ ਰੱਖਦੇ ਹਾਂ ਉਹਦੇ ਨਾਲ, ਇਵੇਂ ਮੋਹ ਦੇ ਨਾਲ ਮਨ ਭਰਿਆ ਹੋਇਆ ਹੈ, ਤੇ ਮਹਾਰਾਜ ਜੀ ਦੇ ਚਰਨ ਕਮਲ ਇਸ ਮੋਹ ਦੇ ਮੂਲ ਨੂੰ ਹੀ ਬਿਨਾਸ਼ਨ ਨਾਸ਼ ਕਰਨ ਵਾਲੇ ਹਨ।
1: ਉਡਦੰਭਨ ਬ੍ਰਿੰਦ ਦਿਵਾਕਰ ਸੋ,
0: ਕਹਿੰਦੇ ਨੇ ਜਿਹੜੇ ਇਹ ਤਾਰੇ ਨੇ ਨਾ, ਰਾਤ ਸ਼ਾਮ ਪੈਣ ਤੇ ਨਾ ਅਸਮਾਨ ਦੇ ਵਿੱਚ ਤਾਰੇ ਟਿਮਟਿਮਾਂ ਉੱਠਦੇ ਨੇ, ਤੇ ਤਾਰਿਆਂ ਦਾ ਬ੍ਰਿੰਦ ਜਿਹੜਾ ਸਮੂਹ ਹੈ ਇਹ, ਜਿਵੇਂ ਦਿਵਾਕਰ ਕਹਿੰਦੇ ਸੂਰਜ, ਜਿਵੇਂ ਦਿਨ ਚੜ੍ਹਦਾ ਹੈ ਨਾ, ਜੂਕਰ ਸੂਰਜ ਨਿਕਲਿਆ ਤਾਰੇ ਛੱਪੇ ਅੰਧੇਰ ਪਲੋਵਾ, ਇਹ ਸਾਰੇ ਤਾਰੇ ਨਸ ਜਾਂਦੇ ਨੇ, ਚਲੇ ਜਾਂਦੇ ਨੇ, ਇਵੇਂ ਹੀ ਕਹਿੰਦੇ ਆਪ ਜੀ ਦਾ ਨਾਮ ਜਿਹੜਾ ਹੈ ਨਾ ਸੂਰਜ ਦੇ ਵਾਂਗੂ ਪ੍ਰਕਾਸ਼ ਦੇਣ ਵਾਲਾ, ਤੇ ਸਾਡੇ ਮਨ ਵਿੱਚ ਜਿੰਨੇ ਵੀ ਵਿਕਾਰ ਰੂਪੀ ਤਾਰੇ ਨੇ, ਜਿੰਨੇ ਵੀ ਅਗਿਆਨਤਾ ਰੂਪੀ ਤਾਰੇ, ਅਗਿਆਨਤਾ ਰੂਪੀ ਹਨੇਰਾ ਹੈ, ਇਹ ਆਪ ਜੀ ਦੇ ਨਾਮ ਦੇ ਪ੍ਰਕਾਸ਼ ਦੇ ਨਾਲ ਜਿਹੜਾ ਹੈ ਇਹ ਸਾਰੇ ਜਿਹੜੇ ਨੇ ਵਿਘਣ, ਇਹ ਔਗੁਣ ਮਨ ਦੇ ਵਿਕਾਰ ਨਾਸ਼ ਹੋ ਜਾਂਦੇ ਹਨ।
1: ਵਿਸ਼ਿਆ ਤਪ ਕੋ ਜੋ ਸੀਤਲ ਚੰਦੂ,
0: ਇਹ ਪਾਤਸ਼ਾਹ ਜੀ ਆਪ ਜੀ ਵਿਸ਼ੇ ਦਾ ਤਾਪ, ਜਿਹਨੂੰ ਬਹੁਤ ਹੀ ਤਾਪ ਹੈ ਨਾ ਵਿਸ਼ਿਆਂ ਦਾ, ਵਿਸ਼ੇ ਦੇ ਵਿੱਚ ਮਨ ਲੱਗਿਆ ਹੋਇਆ, ਇਹ ਮਨ ਨੂੰ ਤਾਪ ਹੈ, ਇਹ ਵਿਸ਼ੇ ਨਾ ਇੱਕ ਨਾ ਇੱਕ ਦਿਨ ਦੁੱਖ ਦਿੰਦੇ ਹੀ ਨੇ ਬੰਦੇ ਨੂੰ, ਸੋ ਇਹ ਵਿਸ਼ਿਆਂ ਦਾ ਜਿਹੜਾ ਤਾਪ ਹੈ ਆਪ ਜੀ ਚੰਦਰਮਾ ਦੇ ਵਾਂਗੂ ਪ੍ਰਕਾਸ਼ ਹੋ ਕਰਕੇ ਇਹ ਮਨ ਦਾ ਵਿਸ਼ੇ ਦਾ ਤਾਪ ਜਿਹੜਾ ਹੈ ਨਾ ਮਨ ਵਿੱਚ ਭਾਂਬੜ ਮਚਾ ਰਿਹਾ, ਇਹ ਅੱਗ ਦੇ ਨਹੀਂ ਆਈ ਹੈ, ਇਹ ਤ੍ਰਿਸ਼ਨਾ ਰੂਪੀ ਅੱਗ ਸਾਡੇ ਮਨ ਵਿੱਚ ਮੱਚੀ ਹੋਈ ਹੈ, ਅਤੇ ਆਪ ਜੀ ਦਾ ਨਾਮ ਜੋ ਹੈ ਨਾ ਉਹ ਚੰਦਰਮਾ ਵਾਂਗੂ ਸ਼ੀਤਲ ਹੈ, ਸ਼ੀਤਲ ਥੀਵੇ ਨਾਨਕਾ ਜਪੰਦੜੋ ਹਰ ਨਾਮ, ਸੋ ਨਾਮ ਰੂਪੀ ਚੰਦਰਮਾ ਮਨ ਵਿੱਚ ਵਸਾਉਣ ਦੇ ਨਾਲ ਇਹ ਵਿਸ਼ਿਆ ਤਾਪ ਖਤਮ ਹੋ ਜਾਂਦਾ ਹੈ।
1: ਸਮੁਦਾਏ ਵਿਘਨ ਬਿਨਾਸ਼ਨ ਜੋ,
0: ਹੇ ਪਾਤਸ਼ਾਹ ਜੀ ਸਾਰਿਆਂ ਨੂੰ ਸੁੱਖ ਦੇਣ ਵਾਲੇ ਜੀ, ਵਿਘਨਾਂ ਨੂੰ ਬਿਨਾਸ਼ਨ, ਵਿਘਨਾਂ ਨੂੰ ਨਾਸ਼ ਕਰਨ ਵਾਲੇ ਹੋ।
1: ਨਿਜ ਦਾਸਨ ਕੋ ਬਰਦਾਏ ਆਨੰਦੂ,
0: ਆਪਣੇ ਦਾਸਰਿਆਂ ਨੂੰ ਬਰ ਦੇਣ ਵਾਲੇ, ਆਪਣੇ ਭਗਤਾਂ ਤੇ ਦਾਸਰਿਆਂ ਤੇ ਦਇਆ ਕਰਨ ਵਾਲੇ, ਆਪਣੇ ਦਾਸਰਿਆਂ ਨੂੰ ਆਪਣੇ ਦਾਸਾਂ ਨੂੰ ਆਨੰਦ ਦੇਣ

0: ਸੋ ਹੁਣ ਭਾਈ ਬਾਲਾ ਜੀ ਨਾ ਇਹ ਸਾਰੀ ਸਾਖੀ ਜਿਹੜੀ ਕਥਾ ਆ ਇਹ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੂੰ ਖਡੂਰ ਸਾਹਿਬ ਵਿੱਚ ਸਰਵਣ ਕਰਾ ਰਹੇ ਨੇ। ਅੱਗੇ ਦੱਸ ਰਹੇ ਹਨ ਕਿ ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰੂ ਜੀ ਇਵੇਂ ਲੀਲਾ ਕੌਤਕ ਕਰ ਰਹੇ ਨੇ ਤੇ ਸਰੀਰ ਜਿਹੜਾ ਹੈ ਨਾ ਉਹ ਵੱਧਦਾ ਜਾ ਰਿਹਾ ਜਗਤ ਦੇ ਮਾਲਕ ਦਾ। ਹੌਲੇ ਹੌਲੇ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸਰੀਰ ਵੱਧ ਰਿਹਾ ਹੈ, ਉਮਰ ਜਿਹੜੀ ਉਹ ਵੱਧ ਰਹੀ ਹੈ।
1: ਫੁੱਲਤ ਕਲ ਫੁੱਲ ਸੋ ਸੋਭਤ ਰਿਤ ਬਸੰਤ।
0: ਤੇ ਉੱਥੇ ਸਾਧ ਸੰਗਤ ਜੀ ਇੱਕ ਪਾਸੇ ਮਹਾਰਾਜ ਜੀ ਸੁੰਦਰ ਸੁੰਦਰ ਲੀਲਾਵਾਂ ਕੌਤਕ ਰਚ ਰਹੇ ਨੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਤੇ ਦੂਜੇ ਪਾਸੇ ਪ੍ਰਫੁੱਲਤ ਜਿੱਧਰ ਕਿੱਧਰ ਨਾ ਬਸੰਤ ਰੁੱਤ ਆ ਗਈ ਤੇ ਬਸੰਤ ਰੁੱਤ ਦੇ ਵਿੱਚ ਜਿੱਧਰ ਕਿੱਧਰ ਫਲ ਤੇ ਫੁੱਲ ਜਿਹੜੇ ਨੇ ਖਿੜ ਜਾਂਦੇ ਨੇ। ਸੋ ਬਸੰਤ ਰੁੱਤ ਦੇ ਵਿੱਚ ਸਾਰੇ ਪਾਸੇ ਕਹਿੰਦੇ ਫੁੱਲ ਖਿੜੇ ਹੋਏ ਹਨ।
1: ਸੁੰਦਰ ਮ੍ਰਿਦੁਲ ਸਦਲ ਤਰ ਰਾਜੀ।
0: ਕਵੀ ਜੀ ਕਹਿੰਦੇ ਤਲਵੰਡੀ ਦੇ ਆਸੇ ਪਾਸੇ ਦਾ ਕੈਸਾ ਵਾਤਾਵਰਣ ਬਣਿਆ ਹੋਇਆ ਹੈ, ਸੁੰਦਰ ਬਹੁਤ ਹੀ ਸੁੰਦਰ, ਮਨ ਨੂੰ ਮੋਹਿਤ ਮ੍ਰਿਦੁਲ ਕੋਮਲ ਕੋਮਲ ਜਿਹੜੇ ਨੇ ਉਹ ਤਰ ਰਾਜੀ ਜਿਹੜੇ ਰੁੱਖ ਨੇ, ਰੁੱਖਾਂ ਤੇ ਫੁੱਲ ਜਿਹੜੇ ਨੇ ਤੇ ਰੁੱਖ ਜਿਹੜੇ ਨੇ ਕੋਮਲ ਪੱਤੇ ਤੇ ਕੋਮਲ ਫੁੱਲ ਰੁੱਖਾਂ ਤੇ ਲੱਗੇ ਹੋਏ ਹਨ।
1: ਵਰਨ ਪਰਨ ਪਰ ਉਪਮਾ ਛਾਜੀ।
0: ਤੇ ਕਈ ਪ੍ਰਕਾਰ ਦੇ ਰੰਗ ਬਿਰੰਗੀ ਫੁੱਲ, ਕਈ ਪ੍ਰਕਾਰ ਦੇ ਵਰਨ ਦੇ ਰੰਗ ਦੇ ਬੜੀ ਉਪਮਾ ਜਿਹੜੀ ਹੈ ਉਹਨਾਂ ਦੀ ਫੱਬ ਰਹੀ ਸ਼ੋਭ ਰਹੀ ਹੈ। ਫੁੱਲ ਜਿੱਧਰ ਕਿੱਧਰ ਵੇਖੀਏ, ਹੁਣ ਤਾਂ ਸਾਧ ਸੰਗਤ ਜੀ ਦਿਸਦੇ ਹੀ ਕੋਈ ਨਹੀਂ, ਰੁੱਖ ਆਪਾਂ ਛੱਡੇ ਹੀ ਕੋਈ ਨਹੀਂ। ਜਦੋਂ ਬਸੰਤ ਦਾ ਸਮਾਂ ਆਉਂਦਾ ਸੀ ਨਾ, ਕਨਹਰ ਬੂੰਦ ਬਸੋਰੋ ਮਾਵਲ ਕੁਸਮ ਬਸੰਤ ਗਨੰਤ ਨਾ ਆਵੇ। ਮਹਾਰਾਜ ਜੀ ਕਹਿੰਦੇ ਬਸੰਤ ਦੇ ਵਿੱਚ ਕੋਈ ਫੁੱਲਾਂ ਦੀ ਗਿਣਤੀ ਨਹੀਂ ਕਰ ਸਕਦਾ, ਇੰਨੇ ਫੁੱਲ ਹੋ ਜਾਂਦੇ ਸਨ। ਸੋ ਇਵੇਂ ਜਿੱਧਰ ਕਿੱਧਰ ਫੁੱਲ ਬੜੇ ਰੰਗ ਬਿਰੰਗ ਦੇ ਜਿੱਧਰ ਕਿੱਧਰ ਨਜ਼ਰ ਆ ਰਹੇ ਹਨ,
1: ਬਸੰਤ ਨਿਜ ਸੈਨ ਸਿੰਗਾਰੀ।
0: ਇੰਜ ਲੱਗਦਾ ਮਾਨੋ ਬਸੰਤ ਨੇ ਆਪਣੇ ਆਪ ਨੂੰ ਸ਼ਿੰਗਾਰਿਆ। ਕਿੰਨੇ ਧਰਤੀ ਨੇ, ਧਰਤੀ ਨੇ ਬਸੰਤ ਦੇ ਵਿੱਚ ਆਪਣੇ ਆਪ ਨੂੰ ਸ਼ਿੰਗਾਰਿਆ ਹੈ। ਫਲ ਤੇ ਫੁੱਲਾਂ ਨਾਲ ਧਰਤੀ ਦਾ ਸ਼ਿੰਗਾਰ ਹੈ। ਬਸੰਤ ਰੁੱਤ ਆਉਂਦੀ ਹੈ ਤੇ ਧਰਤੀ ਨੂੰ ਸ਼ਿੰਗਾਰ ਦਿੰਦੀ ਹੈ, ਇਵੇਂ ਧਰਤੀ ਸ਼ਿੰਗਾਰੀ ਗਈ ਹੈ।
1: ਜੀਤਨ ਜੇ ਬਿਰਹੀ ਨਰ ਨਾਰੀ।
0: ਤੇ ਜਿਹੜੇ ਨਰ ਨਾਰੀ ਨੇ ਉਹ ਜੀਤਨ ਤੇ ਬਿਰਹੀ, ਜਿਨ੍ਹਾਂ ਦੇ ਮਨ ਵਿੱਚ ਵਿਛੋੜੇ ਦਾ ਦੁੱਖ ਸੀ, ਜਿਹੜੀਆਂ ਘਰ ਦੀਆਂ ਇਸਤਰੀਆਂ ਆਪਣੇ ਪਤੀ ਦੇ ਉਡੀਕ ਦੇ ਵਿੱਚ ਸਨ, ਉਹਨਾਂ ਨੂੰ ਸਾਧ ਸੰਗਤ ਜੀ ਮਾਣੋ ਉਹਨਾਂ ਦਾ ਕੰਤ ਮਿਲ ਗਿਆ, ਪਤੀ ਮਿਲ ਗਿਆ ਹੋਵੇ, ਐਸਾ ਇਹ ਬਸੰਤ ਦਾ ਕਹਿੰਦੇ ਸਾਰੇ ਪਾਸੇ ਵਾਤਾਵਰਣ ਜਿਹੜਾ ਹੈ ਉਹ ਮਹਿਕ ਰਿਹਾ ਹੈ। ਜਿਹੜੇ ਪਲਾਸ ਦੇ ਰੁੱਖ ਨੇ ਨਾ ਉਹ ਨਿਪਾਤੇ ਹੋ ਗਏ, ਇੱਕ ਪੱਤਾ ਨਹੀਂ ਰਿਹਾ ਉਹਨਾਂ ਤੇ, ਸਾਰੇ ਜਿਹੜੇ ਨੇ ਪੱਤੇ ਉਹ ਝੜ ਗਏ ਹਨ। ਪਹਿਲੇ ਪਤਝੜ ਹੈ ਨਾ, ਪਹਿਲੇ ਪਤਝੜ ਆਉਂਦੀ ਹੈ ਤੇ ਫਿਰ ਮੁੜ ਕੇ ਬਸੰਤ ਰੁੱਤ ਆਉਂਦੀ ਹੈ, ਛੇ ਰੁੱਤਾਂ ਨੇ, ਤੇ ਕਹਿੰਦੇ ਉਹ ਸਾਰੇ ਪੱਤੇ ਜਿਹੜੇ ਨੇ ਝੜ ਗਏ ਹਨ। ਤੇ ਉਹਨਾਂ ਪਲਾਸ ਦੇ ਰੁੱਖਾਂ ਤੇ ਕੀ ਹੋਇਆ, ਫੁੱਲੇ ਫੁੱਲ ਲਾਲ ਪਲ ਭਾਂਤੀ, ਬੇਅੰਤ ਹੀ ਪ੍ਰਕਾਰ ਦੇ ਲਾਲ ਰੰਗ ਦੇ, ਨਰੰਗੀ ਰੰਗ ਦੇ ਬੇਅੰਤ ਹੀ ਸਾਧ ਸੰਗਤ ਜੀ ਫੁੱਲ ਜਿਹੜੇ ਨੇ ਉਹ ਖਿੜ ਗਏ ਹਨ। ਤੇ ਮਾਨੋ ਇੰਜ ਲੱਗਦਾ ਜਿਹੜੇ ਸੂਰਮੇ ਨੇ ਨਾ ਉਹ ਕੇਸਰੀਆ ਜਾਮਾ ਪੈਣ ਕਰਕੇ, ਨਾਰੰਗੀ ਰੰਗ ਦਾ ਲਾਲ ਬਾਣਾ ਪੈਣ ਕਰਕੇ ਮਾਨੋ ਯੁੱਧ ਕਰ ਰਹੇ ਹਨ। ਇੰਜ ਲੱਗਦਾ ਮਾਨੋ ਯੁੱਧ ਕਰਕੇ ਉਹਨਾਂ ਨੇ ਆਪਣੇ ਸਰੀਰ ਨੂੰ ਜਿਹੜਾ ਹੈ ਸੂਰਮਿਆਂ ਨੇ ਲਾਲੋ ਲਾਲ ਕੀਤਾ ਹੋਇਆ ਹੈ ਖੂਨ ਦੇ ਨਾਲ। ਇਵੇਂ ਜਿੱਧਰ ਕਿੱਧਰ ਵੇਖਦੇ ਹਾਂ ਹਰ ਇੱਕ ਰੁੱਖ ਲਾਲ, ਕੋਈ ਪੀਲਾ ਜਾ, ਕੋਈ ਨਾਰੰਗੀ ਜਾ, ਕੋਈ ਕੇਸਰ ਰੰਗ ਦਾ, ਕੋਈ ਬਸੰਤ ਰੰਗ ਦਾ, ਸਾਰੇ ਫੁੱਲ ਜਿਹੜੇ ਨੇ ਉਹ ਸਜੇ ਹੋਏ ਹਨ।
1: ਅੰਮ੍ਰਿਤਮਾਰ ਪਿਖ ਆਨੰਦ ਜਾਸੂ।
0: ਜੀ ਹਾਂ, ਕਹਿੰਦੇ ਕੱਚੀਆਂ ਅੰਬਾਂ ਵੇਖ ਕਰਕੇ, ਅੰਬੀਆਂ ਜੀਆਂ ਲੱਗੀਆਂ ਅੰਬ ਦੇ ਰੁੱਖਾਂ ਤੇ ਵੇਖ ਕੇ ਬੜਾ ਆਨੰਦ ਆਉਂਦਾ ਹੈ।
1: ਕੋਕਿਲ ਕਲਰਵ ਤਾਸੂ।
0: ਤੇ ਇਹ ਕੋਕਿਲ ਜਿਹੜੇ ਨੇ ਇਹ ਪੰਛੀਆਂ ਕੋਇਲ ਵਰਗੀ

0: ਲੱਗਦਾ ਹੈ ਕਿ ਇਹ ਸਾਰੇ ਦੱਸ ਰਹੇ ਹੋਣ, ਬਸੰਤ ਰੁੱਤ ਬਾਰੇ ਖਬਰ ਦੇ ਰਹੇ ਹੋਣ, ਇਹ ਸਾਰਿਆਂ ਨੂੰ ਸੱਦ ਰਹੇ ਹੋਣ।
1: ਮਕਰੰਦ ਨਿਹਾਰੀ,
0: ਪੁਸ਼ਪਾਂ ਦੇ ਵਿੱਚ ਸਾਸੰਗ ਜੀ ਮਕਰੰਦ ਹੈ। ਇਹ ਜਿਹੜਾ ਮਕਰੰਦ ਹੁੰਦਾ ਨਾ, ਇਹ ਫੁੱਲਾਂ ਦੇ ਵਿੱਚ ਹੁੰਦਾ, ਇਹਨੂੰ ਮਕਰੰਦ ਕਿਹਾ ਜਾਂਦਾ। ਇੱਕ ਚੂਰਾ ਜਿਹਾ ਹੁੰਦਾ ਫੁੱਲਾਂ ਦੇ ਵਿੱਚ, ਨਿੱਕੇ ਨਿੱਕੇ ਕਣ ਹੁੰਦੇ, ਉਹਨੂੰ ਮਕਰੰਦ ਕਿਹਾ। ਅਤੇ ਜਿਹੜੇ ਪਵਰੇ ਹੁੰਦੇ ਨੇ ਨਾ, ਉਹ ਇਹ ਮਕਰੰਦ ਨੂੰ ਇਕੱਠਾ ਕਰਕੇ ਇਹਦੇ ਨਾਲ ਹੀ ਸ਼ਹਿਦ ਤਿਆਰ ਕਰਦੇ ਨੇ। ਸੋ ਇਹ ਬਸੰਤ ਰੁੱਤ ਦੇ ਵਿੱਚ ਸਾਰੇ ਫੁੱਲਾਂ 'ਤੇ ਜਿਹੜੇ ਏ ਉਹ ਮਕਰੰਦ ਦੀ ਸ਼ੋਭਾ ਹੈ।
1: ਪਰ ਮਧੁਕਰ ਕਰਤ ਗੁੰਜਾਰੀ,
0: ਫੁੱਲਾਂ 'ਤੇ ਭੌਰੇ ਮੰਡਰਾਏ ਰਹੇ ਹਨ। ਜਿੰਨੇ ਵੀ ਫੁੱਲ ਹਨ ਉਹਨਾਂ 'ਤੇ ਭੌਰੇ ਜਿਹੜੇ ਨੇ ਆ ਕਰਕੇ ਉਹ ਬੈਠ ਕਰਕੇ ਫੁੱਲਾਂ ਨੂੰ ਸੂੰਘਦੇ ਨੇ, ਉਹਨਾਂ ਵਿੱਚੋਂ ਰਸ ਕੱਢਦੇ ਹਨ।
1: ਬਸੰਤ ਰੁੱਤ ਆਗੇ ਬੀਨਾ,
0: ਇੰਜ ਲੱਗਦਾ ਮਾਨੋ ਇਹ ਬਰਸੰਤ ਜਿਹੜਾ ਹੈ ਨਾ, ਇਹ ਰਾਜਾ ਹੈ। ਆਗੇ ਬੀਨਾ, ਇਹ ਬਸੰਤ ਨਾ ਰੁੱਤਾਂ ਦੇ ਵਿੱਚ ਸਾਰੇ ਰੁੱਤਾਂ ਦਾ ਮੁਖੀ ਹੈ। ਬਸੰਤ ਰੁੱਤ ਮੁਖੀ ਹੈ। ਇੰਜ ਲੱਗਦਾ ਕਿ ਬਸੰਤ ਜਿਹੜਾ ਹੈ ਇਹ ਕੋਈ ਰਾਜੇ ਦੇ ਵਾਂਗੂ ਆ ਕਰਕੇ ਬੈਠਿਆ ਅਤੇ ਇਹਦੀ ਪ੍ਰਜਾ ਦਾ ਸਵਾਗਤ ਕਰ ਰਹੀ ਹੋਵੇ। ਸਾਰੇ ਖਿੜ ਕੇ ਫਲ ਫੁੱਲ ਰੁੱਖ ਕੀ ਸਾਧ ਸੰਗਤ ਜੀ ਅਤੇ ਕੀ ਜ਼ਮੀਨ ਸਾਰੇ ਜਿਹੜੇ ਨੇ ਉਹ ਖਿੜੇ ਹੋਏ ਹਨ। ਮਾਨੋ ਆਪਣੇ ਰਾਜਾ ਬਸੰਤ ਦਾ ਉਹ ਆਗਮਨ ਦੀ ਖੁਸ਼ੀ ਮਨਾ ਰਹੇ
1: ਹੋਣ।
0: ਜੀ ਹਾਂ, ਮਾਨੋ ਇਹ ਬੀਣਾ ਵੱਜ ਰਹੀ ਹੈ। ਜਿਹੜੀ ਇਹ ਬੋਲ ਪੰਛੀਆਂ ਕੱਢ ਰਹੇ ਨੇ ਨਾ, ਮਿੱਠੇ ਮਿੱਠੇ ਬੋਲ ਬੋਲ ਰਹੇ ਨੇ, ਇਹ ਮਾਨੋ ਬੀਨਾ ਬਾਸੁਰੀਆਂ ਬਜਾ ਰਹੇ ਨੇ, ਇਹ ਗਾਜੇ ਬਾਜੇ ਬਜਾ ਰਹੇ ਹਨ।
1: ਬਿਹੰਗ ਬੋਲਹੀ ਬਾਣੀ,
0: ਤੇ ਲਲਿਤ ਬਿਹੰਗ ਜਿਹੜੇ ਪੰਛੀਆਂ ਹਨ, ਕੋਇਲ ਵਰਗੇ ਤੇ ਕੀ ਸਾਧ ਸੰਗਤ ਜੀ ਚਿੜੀਆਂ ਹਨ, ਇਵੇਂ ਹੀ ਕਈ ਜਿਹੜੇ ਆਵਾਜ਼ ਕੱਢਣ ਵਾਲੀਆਂ ਐਸੀਆਂ ਪੰਛੀਆਂ ਪੰਛੀ ਉਹ ਸਾਰੇ ਬੋਲ ਰਹੇ ਹਨ।
1: ਜਨ ਬੰਦੀ ਜਨ ਕੀਰਤ ਗਾਨੀ,
0: ਇੰਜ ਲੱਗਦਾ ਹੈ ਕਿ ਇਹ ਸਾਰੇ ਦੇ ਸਾਰੇ ਨਾ ਪਰਮੇਸ਼ਰ ਦੀ ਕੀਰਤ ਗਾ ਰਹੇ ਨੇ। ਸੱਚ ਜਾਣਿਓ, ਆਪਾਂ ਤਾਂ ਸਾਧ ਸੰਗਤ ਜੀ ਕਹਿ ਦਿੰਦੇ ਹਾਂ ਨਾ, ਬਾਣੀ ਦੇ ਵਿੱਚ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਔਰ। ਇਹ ਤਾਂ ਹੋ ਗਿਆ ਬੋਲਣਾ। ਜਿਨ੍ਹਾਂ ਨੇ ਸਾਧ ਸੰਗਤ ਜੀ, ਜਿਨ੍ਹਾਂ ਦੀ ਦ੍ਰਿਸ਼ਟੀ ਬ੍ਰਹਮ ਦੀ ਦ੍ਰਿਸ਼ਟੀ ਆ ਗਈ, ਉਹਨਾਂ ਨੇ ਹਰ ਇੱਕ ਦੇ ਵਿੱਚ ਪਰਮੇਸ਼ਰ ਨੂੰ ਵੇਖਿਆ ਅਤੇ ਉਹਨਾਂ ਨੇ ਸੁਣਿਆ ਵੀ ਹੈ। ਇਹ ਕਾਹਦੇ ਲਈ ਲਿਖਿਆ? ਉਹਨਾਂ ਨੇ ਸੁਣਿਆ ਕਿ ਇੱਕ ਇੱਕ ਪੰਛੀ ਜਿਹੜਾ ਆ, ਇੱਕ ਇੱਕ ਰੁੱਖ ਜਿਹੜਾ ਹੈ, ਮਾਨੋ ਬਸੰਤ ਰੁੱਤ ਦੇ ਵਿੱਚ ਜਿੰਨੇ ਰੁੱਖਾਂ 'ਤੇ ਫੁੱਲ ਖਿੜੇ ਹੋਏ ਹੋਣ, ਇਹ ਸਾਰੇ ਪਰਮੇਸ਼ਰ ਦੀ ਕੀਰਤ ਕਰ ਰਹੇ ਹੋਣ। ਜਹ ਤਹਿ ਮਹੀਪ ਬਨ ਤਨ ਪ੍ਰਫੁੱਲ ਸੋਭਾ ਬਸੰਤ ਜਹ ਤਹਿ ਪ੍ਰਡੁੱਲ, ਦਸੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਹ ਸਾਰੇ ਜਿਹੜੇ ਨਾ ਪ੍ਰਫੁੱਲਤ, ਜਿੰਨੀ ਵੀ ਫੁਲਵਾੜੀ ਹੈ, ਇਹ ਪਰਮੇਸ਼ਰ ਦੀ ਸੋਭਾ ਦਾ ਗਾਇਣ ਕਰ ਰਹੀ ਹੈ। ਇਹ ਪੰਛੀਆਂ ਵੀ ਜਿਹੜੇ ਨੇ ਇਹ ਰੱਬ ਦੇ ਜਸ ਦਾ, ਪਰਮੇਸ਼ਰ ਦੇ ਜਸ ਦਾ ਗਾਇਣ ਕਰ ਰਹੇ ਹਨ।
1: ਸ਼ੀਤਲ ਮੰਦ ਸੁਗੰਧ ਸਮੀਰਾ,
0: ਸੋ ਸ਼ੀਤਲ ਸਮੀਰ ਜਿਹੜੀ ਹੈ, ਮੰਦ ਮੰਦ ਜੀ ਹਵਾ ਜਿਹੜੀ ਉਹ ਵਗ ਰਹੀ ਹੈ।
1: ਮਨਨ ਬਿਰਹਨ ਕਰਤ ਅਧੀਰਾ,
0: ਤੇ ਇਹ ਹਵਾ ਜਿਹੜੀ ਮਾਨੋ, ਜਿਨ੍ਹਾਂ ਨੂੰ ਸਾਧ ਸੰਗਤ ਜੀ ਆਪਣੇ ਕੰਧ ਤੋਂ ਵਿਛੋੜਾ ਪ੍ਰਾਪਤ ਹੋਇਆ ਹੈ, ਉਹਨਾਂ ਦੇ ਵਿੱਚ ਜਿਹੜੀ ਇਹ ਹਵਾ ਮੰਦ ਮੰਦ ਜਿਹੜੀ ਹੈ ਨਾ, ਇਹ ਮਾਨੋ ਉਹਨਾਂ ਨੂੰ ਸੱਟ ਦੇ ਰਹੀ ਹੈ, ਮਾਨੋ ਉਹਨਾਂ ਨੂੰ ਸੁਚੇਤ ਕਰਾ ਰਹੀ ਹੈ ਕਿ ਉਡੀਕ ਕਰੋ ਭਾਈ, ਤੁਹਾਡਾ ਕੰਧ ਮਾਲਿਕ ਆਉਣ ਵਾਲਾ ਹੈ।
1: ਸੇਤ ਸ਼ਾਮ ਸੋਣਤ ਪੁੰਨ ਪੀਤਾ,
0: ਸੋ ਇੰਜ ਸੇਤ ਕੀ ਚਿੱਟੇ ਰੰਗ ਦੇ, ਸ਼ਾਮ ਕਾਲੇ ਰੰਗ ਦੇ, ਖੱਟੇ ਰੰਗ ਦੇ, ਚਿੱਟੇ ਰੰਗ ਦੇ ਸਾਧ ਸੰਗਤ ਜੀ ਫੁੱਲ ਪੀਲੇ ਰੰਗ ਦੇ, ਲਾਲ ਰੰਗ ਦੇ ਸ਼ੋਭ ਰਹੇ ਹਨ। ਇੰਜ ਸਾਰੇ ਪਾਸੇ ਕੁਸਮ ਕਈ ਨਵੇਂ ਨਵੇਂ ਪ੍ਰਕਾਰ ਦੇ ਢੰਗ ਦੇ ਜਿਹੜੇ ਨੇ ਉਹ ਮਹਿਕ ਰਹੇ ਹਨ, ਸ਼ੋਭ ਰਹੇ ਹਨ।
1: ਹਰ ਸ਼ਾਖਾ ਪਰ ਮੰਜਰੀ ਸੋਹੀ,
0: ਤੇ ਜਿੰਨੇ ਵੀ ਸ਼ਾਖਾਵਾਂ ਹਨ ਉਹਨਾਂ 'ਤੇ ਮੰਜੂਰੀਆਂ ਆਈਆਂ ਹਨ। ਜਿਵੇਂ ਸਾਧ ਸੰਗਤ ਜੀ ਕਈ ਐਸੇ ਰੁੱਖ ਨੇ ਉਹਨਾਂ 'ਤੇ ਫੁੱਲ ਨਹੀਂ ਆਉਂਦਾ, ਉਹਨਾਂ 'ਤੇ ਮੰਜਰੀਆਂ ਆਉਂਦੀਆਂ ਨੇ। ਜਿਵੇਂ ਤੁਲਸੀ ਦੀ ਮੰਜਰੀ ਆਉਂਦੀ ਹੈ, ਇਵੇਂ ਕਈ ਰੁੱਖਾਂ 'ਤੇ ਮੰਜਰੀਆਂ ਆਈਆਂ ਹਨ।
1: ਮਨੋ ਧਰੀ ਕਲਗੀ ਮਨ ਮੋਹੀ,
0: ਇੰਜ ਲੱਗਦਾ ਮਾਨੋ ਉਹਨਾਂ ਨੇ ਮਨ ਨੂੰ ਮੋਹਿਤ ਕਰਨ ਵਾਲੀ ਕਲਗੀ ਜਿਹੜੀ ਹੈ ਉਹ ਲਾਈ ਹੋਵੇ। ਇੰਜ ਬੜੀ ਸ਼ੋਭਾ ਜਿਹੜੀ ਹੈ ਛਬ ਧਾਰੀ ਹੈ ਬਸੰਤ ਦੀ ਹੈ। ਕਵੀ ਜੀ ਕਹਿੰਦੇ ਅਸੀਂ ਕਿੰਨਾ ਕੁ ਜਿਹੜਾ ਹੈ ਕਥਨ ਕਰੀਏ, ਬਹੁਤ ਸੋਭਾ ਹੈ ਬਸੰਤ ਰੁੱਤ ਦੀ।
1: ਨਾਨਕ ਸੁਖਕਾਰੀ,
0: ਸੋ ਐਸੇ ਬਸੰਤ ਰੁੱਤ ਦੇ ਵਿੱਚ ਤਲਵੰਡੀ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਵਿਚਰ ਰਹੇ ਹਨ।
1: ਮਾਸ ਵਿਸਾਖ ਵਿਖੇ ਗੁਣ ਐਨਾ
0: ਤੇ ਕਹਿੰਦੇ ਇੰਜ ਹੁਣ ਜਿਹੜਾ ਬਸੰਤ ਰੁੱਤ ਦੇ ਬਾਅਦ

0: ਬਾਅਦ ਚੇਤ ਨਾ ਮਹੀਨਾ ਲੰਘਿਆ ਹੈ ਤੇ ਵੈਸਾਖ ਦਾ ਮਹੀਨਾ ਚੜਿਆ ਹੈ। ਸੱਚੇ ਪਾਤਸ਼ਾਹ ਜੀ ਵੈਸਾਖ ਦੇ ਮਹੀਨੇ ਦੇ ਵਿੱਚ ਸਾਧ ਸੰਗਤ ਜੀ ਜਦੋਂ ਵੈਸਾਖ ਦਾ ਮਹੀਨਾ ਆਇਆ ਹੈ ਤੇ ਮਹਾਰਾਜ ਜੀ ਹੁਣ ਆਪਣੇ ਗਾਵਾਂ ਤੇ ਮੱਝਾਂ ਨੂੰ ਚਰਾ ਰਹੇ ਹਨ। ਨਿੱਤ ਹੀ ਉਹਨਾਂ ਨੂੰ ਲੈ ਕਰਕੇ ਜਾਂਦੇ ਨੇ ਬੀਆ ਬਾਣ ਦੇ ਵਿੱਚ, ਜੰਗਲਾਂ ਦੇ ਵਿੱਚ, ਖੇਤਾਂ ਦੇ ਵਿੱਚ, ਤੇ ਚਰਾ ਕੇ ਲੈ ਕੇ ਆਉਂਦੇ ਨੇ। ਸੋ ਇਵੇਂ ਹੀ ਕਹਿੰਦੇ ਹੁਣ ਵੈਸਾਖ ਦਾ ਮਹੀਨਾ ਸੀ, ਮਹਾਰਾਜ ਜੀ ਆਪਣਾ ਨਿੱਤ ਦਾ ਕੰਮ ਜਿਹੜਾ ਕਰ ਰਹੇ ਹਨ। ਜਿੱਧਰ ਕਿੱਧਰ ਜਿਹੜੀ ਇਹ ਨਵੀਂ ਕਾ ਜਿਹੜੀ ਹੈ ਨਾ, ਉਹ ਜ਼ਮੀਨ ਦੇ ਵਿੱਚੋਂ ਪੈਦਾ ਹੋਈ ਹੈ, ਸਾਰੀ ਜ਼ਮੀਨ ਦੇ ਵਿੱਚੋਂ ਆਈ ਹੈ। ਅਜੇ ਕਾ ਜਿਹੜੀ ਹੈ ਨਾ ਬਸੰਤ ਦੇ ਵਿੱਚੋਂ ਬੜੀ ਸੂਖਮ ਕੋਮਲ ਜੀ ਹੁੰਦੀ ਹੈ ਤੇ ਉਹ ਪਸ਼ੂਆਂ ਨੂੰ ਖਾਣ ਲਈ ਨਾ ਬਹੁਤ ਹੀ ਵਧੀਆ ਹੁੰਦੀ ਹੈ। ਸੋ ਮਹਾਰਾਜ ਜੀ ਉਹਨਾਂ ਨੂੰ ਇਵੇਂ ਨਵੀਂ ਕਾ ਜਿਹੜੀ ਹੈ ਉਹ ਚਰਾ ਰਹੇ ਹਨ। ਇਵੇਂ ਦੀਨਾ ਨੂੰ ਸਾਰਿਆਂ ਨੂੰ, ਦੀਨਾ ਦੇ ਨਾਥ ਸੱਚੇ ਪਾਤਸ਼ਾਹ ਸਾਰਿਆਂ ਨੂੰ ਦਾਨ ਦੇਣ ਵਾਲੇ ਦੀਨਾ ਨਾਥ ਸੰਸਾਰ ਦੇ ਮਾਲਕ ਇਵੇਂ ਪਸ਼ੂ ਚਰਾ ਰਹੇ ਹਨ।
1: ਜਬ ਬਾਸੁਰ ਜੁਗ ਜਾਮ ਬਿਤਯੋਤਾ,
0: ਕਹਿੰਦੇ ਜਦੋਂ ਸਾਧ ਸੰਗਤ ਜੀ ਦਿਨ ਬਤੀਤ ਹੋਇਆ ਹੈ, ਸਾਰਾ ਜਾਮ ਕਹਿੰਦੇ ਰਾਤ ਬਤੀਤ ਹੋਈ ਹੈ, ਫਿਰ ਕਹਿੰਦੇ ਦੂਜਾ ਦਿਨ ਚੜਿਆ ਤੇ ਮਾਰਤੰਡ ਸੂਰਜ ਚੜਿਆ ਆ, ਸੂਰਜ ਚੜ ਕਰਕੇ ਬੜਾ ਪ੍ਰਕਾਸ਼ ਉਹਨੇ ਕੀਤਾ ਹੈ।
1: ਸ਼ਰਮਤ ਕੁਛ ਹੋਏ ਕਰ ਅਲਸਾਏ,
0: ਤੇ ਮਹਾਰਾਜ ਜੀ ਨੇ ਫਿਰ ਨਾ ਉਸ ਸਮੇਂ ਜਦੋਂ ਇੱਕ ਦਿਨ ਕਹਿੰਦੇ ਆਪ ਜੀ ਆਪਣੇ ਗਾਵਾਂ ਮੱਝਾਂ ਨੂੰ ਚਰਾਉਣ ਲਈ ਗਏ ਸਨ ਤੇ ਕੀ ਹੋਇਆ, ਜਿਹੜਾ ਸਵੇਰ ਦਾ ਸਮਾਂ ਸੀ ਉਹ ਹੁਣ ਸਾਧ ਸੰਗਤ ਜੀ ਖਤਮ ਹੋ ਗਿਆ ਤੇ ਸੂਰਜ ਜਿਹੜਾ ਬਹੁਤ ਹੀ ਚੜ ਗਿਆ, ਤੇ ਫਿਰ ਜਦੋਂ ਸੂਰਜ ਜਿਹੜਾ ਹੈ ਨਾ ਉਹ ਬਹੁਤ ਹੀ ਚੜ ਜਾਂਦਾ ਤਾਂ ਤਪਸ਼ ਦੇਣ ਲੱਗਦਾ ਹੈ, ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਥੋੜ੍ਹਾ ਜਿਹਾ ਮੁੜਕਾ ਆਇਆ ਸਰੀਰ ਤੇ।
1: ਚਾਰਤ ਤੇਰ ਟਿਕੇ ਇੱਕ ਥਾਏ,
0: ਮਹਾਰਾਜ ਜੀ ਨੇ ਵੇਖਿਆ ਕਿ ਬੜੀ ਧੁੱਪ ਹੈ, ਸੋ ਇਸ ਲਈ ਸਾਰੀਆਂ ਗਾਵਾਂ ਨੂੰ ਮੱਝਾਂ ਨੂੰ ਇੱਕ ਪਾਸੇ ਮਹਾਰਾਜ ਜੀ ਨੇ ਛੱਡ ਦਿੱਤਾ, ਉਹਨਾਂ ਨੂੰ ਚਰਾਉਣ ਦੇ ਇੱਕ ਪਾਸੇ ਛੱਡ ਕਰਕੇ ਇੱਕ ਸੰਘਣਾ ਰੁੱਖ ਵੇਖਿਆ ਮਹਾਰਾਜ ਜੀ ਨੇ। ਸੋਚਿਆ ਕਿ ਕੋਈ ਸੰਘਣਾ ਰੁੱਖ ਜੇ ਕਰਕੇ ਨਜ਼ਰ ਆ ਜਾਵੇ ਤੇ ਉਹਦੇ ਥੱਲੇ ਆਪਾਂ ਲੰਬੇ ਪੈ ਕਰਕੇ ਕੁਛ ਚਿਰ ਆਰਾਮ ਕਰੀਏ। ਸੋ ਇੱਕ ਰੁੱਖ ਤੇ ਨਿਗਾਹ ਗਈ ਹੈ ਤੇ ਮਹਾਰਾਜ ਜੀ ਉਸ ਦੇ ਥੱਲੇ ਹੁਣ ਆਰਾਮ ਕਰਨ ਲਈ ਆ ਕਰਕੇ ਬਿਰਾਜਮਾਨ ਹੋਏ ਹਨ।
1: ਸੁਗੰਧ ਸੀਤ ਬਹਿ ਪਾਉਣਾ,
0: ਸਾਧ ਸੰਗਤ ਜੀ ਮੰਦ ਮੰਦ ਬਹੁਤ ਸੋਹਣੀ ਜਿਹੜੀ ਹੈ ਥੋੜੀ ਥੋੜੀ ਹਵਾ ਉਹ ਚੱਲ ਰਹੀ ਹੈ।
1: ਮ੍ਰਿਦੁਲ ਸੁਦਲ ਦੇ ਕੀਨ ਵਿਛਾਉਣਾ,
0: ਤੇ ਇੰਜ ਲੱਗਦਾ ਕਿ ਮਹਾਰਾਜ ਜੀ ਵੇਖਿਆ ਉਹ ਰੁੱਖ ਦੇ ਥੱਲੇ ਘਾਹ ਹੈ ਤੇ ਉਹ ਜਿਹੜੀ ਕੋਮਲ ਕੋਮਲ ਸੂਖਮ ਸੂਖਮ ਘਾਹ ਹੈ ਨਾ, ਮਾਨੋ ਕਿ ਉਹੀ ਜਿਹੜੀ ਹੈ ਉਹ ਮਹਾਰਾਜ ਜੀ ਦੀ ਵਿਛਾਈ ਹੈ ਕੋਮਲ ਸੇਜਾ ਦੇ ਵਾਂਗੂ ਉਹ ਕਾ ਦੇ ਉੱਥੇ ਪਾਤਸ਼ਾਹ ਮਹਾਰਾਜ ਜੀ ਉਹਦੇ ਉੱਤੇ ਚਿੱਟਾ ਬਸਤਰ ਇੱਕ ਮਹਾਰਾਜ ਜੀ ਨੇ ਪਾਇਆ ਕਾ ਦੇ ਉੱਤੇ ਬਸਤਰ ਪਾ ਕਰਕੇ। ਸੋ ਪੌੜੇ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਿਰਪਾ ਨਿਕੇਤ, ਕਿਰਪਾ ਦੇ ਖਜ਼ਾਨੇ ਸਤਿਗੁਰੂ ਕਿਰਪਾ ਦੇ ਘਰ। ਹੁਣ ਮਹਾਰਾਜ ਜੀ ਰੁੱਖ ਦੇ ਹੇਠਾਂ ਚਾਦਰ ਪਾ ਕਰਕੇ, ਚਾਦਰਾ ਪਾ ਕਰਕੇ ਲੰਬੇ ਪਏ ਹਨ, ਆਰਾਮ ਕਰ ਰਹੇ ਹਨ। ਅਤੇ ਇੰਨੇ ਚਿਰ ਨੂੰ ਕੀ ਹੁੰਦਾ ਹੈ ਸਾਧ ਸੰਗਤ ਜੀ ਅਤੇ ਅੱਗੇ ਉਹ ਰਾਏ ਬੁਲਾਰ ਫਿਰ ਆ ਕਰਕੇ ਕੀ ਵੇਖਦਾ ਹੈ, ਕਿਵੇਂ ਸਾਧ ਸੰਗਤ ਜੀ ਸਰਪ ਜਿਹੜਾ ਹੈ ਉਹ ਮਹਾਰਾਜ ਜੀ ਨੂੰ ਛਾਂ ਕਰਦਾ ਹੈ, ਇਹ ਕੌਤਕ ਜੋ ਅੱਗੇ ਕਵੀ ਜੀ ਦੱਸਣਗੇ ਇਹ ਆਪਾਂ ਆਉਣ ਵਾਲੇ ਦਿਨ ਸਰਵਣ ਕਰਨਾ ਹੈ। ਇੱਥੇ ਹੀ ਸਮੇਂ ਦੀ ਸਮਾਪਤੀ ਹੈ। ਸਾਧ ਸੰਗਤ ਗੁਰੂ ਸਾਹਿਬ ਬਖਸ਼ਣ ਯੋਗ ਹੈ, ਕਿਰਪਾ ਕਰਕੇ ਬਖਸ਼ ਲੈਣਾ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ

ਜੀ ਗੁਰੂ ਗਰੀਬ ਨਿਵਾਜ ਅੰਤਰ ਜਾਮੇ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਤੱਕ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸੰਧਿਆ ਵੇਲੇ ਗੁਰੂ ਇਤਿਹਾਸ ਦੀ ਕਥਾ ਵਿਚਾਰ ਕਰਦੇ ਹੋਏ ਕਨੀ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣਾ ਅੱਗੇ ਤੋਂ ਸਮਤ ਬਖਸ਼ਣਾ ਦਰਾਈਆਂ ਸੰਗਤਾਂ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨਾ ਤਿਲ ਫੁੱਲ ਭੇਟਾਵਾਂ ਦਰ 'ਤੇ ਪ੍ਰਵਾਨ ਕਰਨੀਆਂ ਕਾਰਜ ਰਾਸ ਕਰਨੇ ਯਾਤਰਾ ਸਫਲੀ ਕਰਨੀ ਹਰਮਦਾਨ ਫਤਿਹ ਕਰਨਾ ਸੁੱਖ ਹੋਵੇ ਨਾਮ ਚਿਤਾਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।

ಸೋನಾ

एक बार वाहिगुरु जी का खालसा

ਸਰਬ ਸਾਮਰਾਜ

ਸਤਿ ਸ਼੍ਰੀ ਅਕਾਲ।

ਸਾਧ ਸੁਮਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਜੀ ਕਲੀ ਮਹਲਿਆ ਤੀਆ, ਮਹਾਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦਿ ਸਾਨੰਦ ਵਸਿਆ ਮੇਰੀ ਮਾਏ, ਅਨੰਦ ਸਤਿਗੁਰੂ ਮੈਂ ਪਾਇਆ, ਸਤਿਗੁਰ ਦਾ ਪਾਇਆ ਸਹਜ ਸਿੱਧ ਗੁਰਮਤਿ ਜੀਆ, ਵਾਧਨ ਸ਼੍ਰੀਆ ਮਨ ਪਰਿਆ, ਗੁਰਬਨ ਪਰਿਵਾਰ ਪਰਿਆ, ਸ਼ਬਦ ਗਾਵਣ ਆਨੀਆ, ਸ਼ਬਦ ਸ਼ਬਦ ਆਈਆ ਬਹੁ ਹਰਿ ਪੇਰਾ।

ಸೂರ್ಯ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੰਦਾਵਣੀ ਮਹੱਲਾ ਪੰਜਵਾਂ ਆਪਣੀ ਥਾਲ ਲਈ ਚੰਨ ਵਸਤੂ ਪਈਓ ਸਤਿ ਸੰਗ ਸੋਗ ਵਿਚਾਰੋ ਸੰਤੋਂ ਗੁਰੀ ਨਾਮ ਰਗੁਰ ਕਾ ਪਾਇਓ ਜਿਸ ਕਰ ਸਭ ਸਕਾਰੋ ਜਿਸ ਕਰ ਜਿਤੋ ਖਾਵੇ।

ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ, ਦਰਸ਼ਨ ਦੀਦਾਰ ਮੇਲੇ, ਬੋਲੋ ਜੀ।

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆਂ, ਨਿਸ਼ਾਨ ਸਾਹਿਬਾਂ ਸੰਜੁਗਤ, ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮਿਲੇ। ਬੋਲੋ ਜੀ।

ਸਤਸੰਗ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਸ਼ੱਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ।

अथ रगत बीजोद कथन सोरठा सुनी पोम एव सुनी एम गाथ चंड मुड़ काली हने बैड प्रास प्रात मंद करत ए वेद पाए चौ पई रगत बीज तप पुलायो अमित दर बतै तहाँ पठायो पवित दई विरुतन संगा है गै रथ पैदल चतुरंगा रगत बीज दै चलो नगारा देवर देव लोक लौ सुनी पकारा कंपी पोम गगन ठहराना देवन जुग देवराज डराना तबला गिर के जब तट आए धुंदा पटोल मृदंग बजाए जब ही सुना गुलाल गाना उतरी शास्त्र लय नाना छय पर लाए बरखी अंग बाणंग बाज राज अर्घ देख काणंग टह टह परे सुबड़ सिरदारा जन कर कटे बिरज संगारा जय जय सत्र सामूहे पाए बहर जियत ग्रह को नह गए जय पर परत पई तरवारा एक एक ते पय दो दो चारा भजंग प्रजात शानदाय छिमी तेज ते गंस रोसंग प्रहारंग खिमी दामनी जन पादो मझारंग उठे नद नादंग कड़के कमाणंग मच्यो लोक रोहंग अभूतंग भयानंग बजे भेर भेरी जुझारे चढ़ंके परी कुट कुटंग लगे तीर तके चवि चावड़ियंग नफीरंग रणंग मनो बिचरंग बाघ बंके बबकंग उते कोपियंग श्रोण बिंदंग सुबीरंग प्रहारे पलिवंत सुवान तीरंग उते दौर देवी करो खग पातंग रियो मूर्छ ना हुए पयो जान का तंग छुटी मूर्छ नायंग महावीर गजियो करी चार लो सार सो सार बजियो लगे बाण श्रोणंग गिरियो पुम मधंग लगे बाण श्रोणंग गिरियो पुम जुधंग उठे वीर ते ते किए नाद क्रोधंग उठे वीर जेते किते काल कूटे तरे चरम बरमंग कहूं गात ते जिते पुम मधंग परी श्रोण तारंग जगे सूर के ते ते किए मार मारंग परी कुट कुटंग रुले तच मुछंग कहूं मुंड तुंडंग कहूं मार मास मुछंग पयो चार सह खोसला वीर खेतंग बिदारे परे वीर बृंदंग बिचेतंग रसावल शानदा छहूं ओर टूके मुखंग मार कूके चंडागढ़ गाढ़े मचे रोज बढ़े परे वीर हरखंग करी बाण बरखंग चवंग चार टूके पछे आह रुके परी शस्त्र चारंग चली श्रोण तारंग उठे वीर मानी बितरे बाण पानी मा रोस गजे तुरी नाद बजे परे रोस भारी मचे छत्रधारी हकंग हाक बाजी फिरे सैन भाजी परो लोक रोहंग शके सुर सरोहंग गिरे अंग पंगंग दंग जान दंग कड़ंकार छुटे चणंकार उठे कटा कट बाह वह जीत जा है महा मद माते तपे तेजता ते रसंग रुद्र राचे वह युद्ध माचे करें बाण अर्चा तनुर्वेद चर्चा मचे वीर बीरंग उठे चारती रंग गलो गट फूरे नहीं नैक नैन मुरे समूह शस्त्र बरखे महखवास करखे करें तीर मारंग बह लोह तारंग नदी श्रोण पूरंग फिरी गैन हूरंग गजय गैन काली हसी खबर आली कहूं बाज मारे कहूं सूर पारे कहूं चरम टूटे फिरे गज फूटे कहूं बरम बेदे कहूं चरम छेदे कहूं पील पर मंकटे बाज बरमंग बली बैर रुझे समुसार जुझे लखे वीर खेतंग नचे भूत प्रेतंग नचे मांस हारी हसे व्योमचारी कलकार कंग कंग मचे वीर बंग कंग शुभे शत्रतारी मैं ख्वास चारी उठे छिछ इच्छंग चले तीर तिछंग गड़ंग गांधर बेयंग चरंग चारणेयंग हसे सिद्ध सिद्धंग मचे वीर क्रोधंग डका डक डक हका हक हक पका पुंग पेरी नमक डाम डेरी महावीर गाजे नमक नाद बाजे धरा गोम गजे दुर्गा दैत बजे विजय शानदा जेतक मान चले अर औरते फूल की माल वह कंठ बिराजे दान पुंगव पेख अचंभव छोड़ भजै प्रण एक ना गाजे कुंजर पुंज गिरे तह ठौर भरे सब श्रोणत पैगना ताजे जानक नीरध मद छपे प्रम भूधर पाए भूधर ते पाए ते नभ भाजे मनोर छंद श्री जगन्नाथ कमान लय हाथ प्रमाथिन संग सजो जब जोधंगात सैन संघारत सूर बबकत सिंह प्रमयोरण क्रोधंग कौच पेद अवेदत अंग सुरंग उतंग सोभित सुधंग मानो बिछाड़ बड़वान ज्वाल समुद्र के मत विराजत उद्धंग विजय शांद पूर रई पूर तनुर धोन धूर उड़ी नम मंडल छायो नूर परे मुख मार गिरे रण हूरण हेर हियो हुलजायो पूरन रोज परे अरतूरन पूर परे रण हुकूम सुभाय चूर पय रूरे गिरे पाट चूरण जानक बैद बनायो संगीत भजंग प्रयात शानदा काकड़ दंग काति कटारी कड़ाकंग ताकड़ दंग तीरंग तुपकंग तड़ाकंग झाकड़ दंग नाकड़ दंग बाकड़ दंग बाजे गाकड़ दंग आजी महा गज गाजे सागड़ दंग सूरंग गागड़ दंग गोबंग पागड़ दंग बरभंग रणंग पावरूपंग सागड़ दंग शस्त्रंग चागड़ दंग चार है बागड़ दंग बीरंडा गंडकार है
ਚਾਗੜਦੰਗ ਚੌਪੇ ਬਾਗੜਦੰਗ ਬੀਰੰਗ ਮਾਗੜਦੰਗ ਮਾਰੇ ਤਰੰਗ ਤਾਸ਼ੀ ਦਰੰਗ ਗਾਗੜਦੰਗ ਅਜੇ ਸੋ ਬਜੇ ਗਈ ਰੇ ਕਾਗੜਦੰਗ ਕਵਿਆਨ ਕਥੈ ਕਥੀ ਰੈ ਦਾਗੜਦੰਗ ਦਾਨੋ ਭਾਗੜਦੰਗ ਭਜੇ ਗਾਗੜਦੰਗਾ ਜੀ ਜਾਗੜਦੰਗਾ ਜੇ ਛਾਗੜਦੰਗ ਛਾਵੀ ਛੁਰੀ ਪ੍ਰੇ ਛੁੜਾ ਕੇ ਤਾਗੜਦੰਗ ਤੀ ਰੰਗ ਪੱਕੰਗ ਤੜਾ ਕੇ ਗਾਗੜਦੰਗੋ ਮਾਏ ਗਜੇ ਗਜੀ ਰੰਗ ਸਾਗੜ ਸੰਘਕ ਨਾਗੜਦੰਗ ਨਫੀ ਰੰਗ ਬਾਗੜਦੰਗ ਬਾਜੇ ਬਜੇ ਵੀਰ ਖੇ ਤੰਗ ਨਾਗੜਦ ਨਾਚੇ ਸੁਭੂਤੰਗ ਪ੍ਰੇਤੰਗ ਤਾਗੜਦੰਗ ਤੀਰੰਗ ਬਾਗੜਦੰਗ ਬਾਣ ਕਾਗੜਦੰਗ ਕਾਤੀ ਕਟਾਰੀ ਕਿਰਪਾਣੰਗ ਨਾਗੜਦੰਗ ਨਾਦੰਗ ਬਾਗੜਦੰਗ ਬਾਜੇ ਸਾਗੜਦੰਗ ਸੂਰੰਗ ਬਾਗੜਦੰਗ ਬਾਜੇ ਸਾਗੜਦੰਗ ਸੰਘਕ ਨਾਗੜਦੰਗ ਨਫੀ ਰੰਗ ਗਾਗੜਦੰਗੋ ਮਾਏ ਗਜੇ ਗਹੀ ਰੰਗ ਨਾਗੜਦੰਗ ਨਗਾਰੇ ਬਾਗੜਦੰਗ ਬਾਜੇ ਗਾਗੜ ਜਾਗੜਦੰਗ ਜੋਧਾ ਗਾਗੜਦੰਗ ਗਾਜੇ ਨਿਰਾਸ਼ ਛੰਦ ਜਿਤੇਕ ਰੂਪ ਧਾਰੀ ਅੰਗ ਤਿਤੇਕ ਦੇਵ ਮਾਰੀ ਅੰਗ ਜਿਤੇਕ ਰੂਪ ਧਾਰਹੀ ਤਿਤੇ ਉਹ ਦੁਰਗਾ ਸੰਗਾਰੀ ਜਿਤੇਕ ਸ਼ਸਤਰਵਾ ਚਰੇ ਪ੍ਰਭਾ ਸਰੋਣ ਕੇ ਪਰੇ ਜਿਤੇਕ ਬਿੰਦੁਕਾ ਗਿਰੇ ਸੁਪਾਨ ਕਾਲ ਕਾ ਕਰੈ ਰਸਾਵਲ ਛਾਂਦਾ ਉਹ ਸ਼ਰੋਣ ਹੀਣੰਗ ਭਯੋ ਅੰਗ ਛੀਨੰਗ ਗਿਰਿਓ ਅੰਤ ਝੂਮੰਗ ਮਨੋ ਮੇਘ ਭੂਮੰਗ ਸਭੈ ਦੇਵ ਹਰਖੇ ਸੁਮਨ ਧਾਰ ਵਰਖੇ ਰਖਤ ਬਿੰਦ ਮਾਰੇ ਸਭੈ ਸੰਤ ਉਬਾਰੇ ਏਤ ਸ੍ਰੀ ਬਚੇਤਨ ਨਾਟਕੇ ਚੰਡੀ ਚਰਿਤਰੇ ਰਖਤ ਬੀਜ ਬਦ ਹੈ ਚਤੁਰਥ ਧਿਆਏ ਸੰਪੂਰਨ ਮਸਤ ਸੁਭ ਮਸਤ ਆਫ ਜੋ ਆਥ ਨਿਸੁੰਭ ਜੋਤਕਾ ਸੰਗ ਦੋਹਰਾ ਸੁਮ ਨਿਸੁੰਭ ਸੁਣਿਓ ਜਬੈ ਰਖਤ ਬੀਜ ਕੋ ਨਾਸ ਆਪ ਛੜਤ ਪੇ ਜੋਰ ਦਲ ਸਜੇ ਪਰਸ ਅਰਪਾਸ ਭੁਜੰਗ ਪ੍ਰਿਆਤ ਛੰਦ ਚੜੇ ਸੁੰਭ ਨੈ ਸੁੰਭ ਸੂਰਾ ਅਪਾਰੰਗ ਉਠੇ ਨਦ ਨਾਦੰਗ ਸੋ ਧੌਂਸਾ ਤੁਕਾਰੰਗ ਭਾਈ ਅਸ਼ਟ ਸਹਿ ਕੋਸ ਲਓ ਛਤਰ ਛਾਇੰਗ ਭਜੇ ਚੰਦ ਸੂਰੰਗ ਡਰਿਓ ਦੇਵਰਾਯੰਗ ਭਕਾ ਪੁੰਗ ਭੇਰੀ ਡਕਾ ਢੁੰਕ ਢੋਲੰਗ ਫਟੀ ਨਕ ਸਿੰਘੰਗ ਮੁਖੰਗ ਡਢ ਕੋਲੰਗ ਡਮਾ ਡਮ ਡਬਰੂ ਡਕਾ ਡੁਕ ਡੰਕੜੇ ਰੜੇ ਗ੍ਰਿਧ ਬ੍ਰਿਧੰ ਕਲੰਕਾਰ ਕੰਕੰ ਖੁਰੰਖੇ ਉਠੀ ਰਹਿਓ ਗੈਣ ਪੂਰੰਗ ਚਲੇ ਸਿੱਧ ਬ੍ਰਿਧੰਗ ਪਏ ਪਬ ਚੂਰੰਗ ਸੁਣੋ ਸੁਰੁਣ ਕਾਲੀ ਗਾਏ ਸ਼ਸਤਰ ਪਾਣੰ ਕਿਲਕਾਰ ਜੇਮੀ ਹਨੇ ਜੰਗ ਜਵਾਨ ਰਸਾਵਲ ਛੰਦ ਗਜੇ ਬੀਰ ਗਾਜੀ ਤੁਰੇ ਤੁੰਦ ਤਾਜੀ ਮਹਿ ਕਵਾਸ ਕਰਖੇ ਸਰੰਗ ਧਾਰ ਬਰਖੇ ਤੈ ਸਿੰਘ ਗਜਿਓ ਮਾਂ ਸੰਘ ਬਜਿਓ ਰਹਿਓ ਨਾਦ ਪੂਰੰਗ ਸ਼ੁਵੀ ਗੈਣ ਧੂਰੰਗ ਸਵੈ ਸ਼ਸਤ ਸਾਜੇ ਕਣੰਗ ਜੇਮ ਗਾਜੇ ਚਲੇ ਤੇਜ ਤੈ ਕੈ ਅਨੰਦ ਸ਼ਸਤਰ ਲੈ ਕੈ ਸਹੁ ਔਰ ਟੂਕੇ ਮੁਖਕ ਮਾਰ ਕੂਕੇ ਅਨੰਦ ਸ਼ਸਤਰ ਬਜੇ ਮਾਂ ਬੀਰ ਗਜੇ ਮੁਖੰਗ ਨੈਣ ਰਖਤੰਗ ਪਰੇ ਪਾਣ ਸਕਤੰਗੀਏ ਕ੍ਰੋਧ ਉੱਠੇ ਸਰੰਗ ਬ੍ਰਿਸ਼ਟ ਬੁੱਠੇ ਕਿਤੇ ਦੁਸ਼ਟ ਕੂਟੇ ਅਨੰਦ ਸ਼ਸਤਰ ਛੂਟੇ ਕਰੀ ਬਾਣ ਬਰਖੰਗ ਭਰੀ ਦੇਵ ਹਰਖੰਗ ਬੇਲੀ ਬਿੰਦਰਮ ਛਾਂਦਾ ਤੈ ਕਹਿਤ ਸਕੂਤ ਗੰਗੇ ਅੰਗ ਬਹਿ ਬਹਿਤ ਬੀਰ ਸੁਬੰਕੀ ਅੰਗ ਲਹਿ ਲਹਿਤ ਬਾਣ ਕਿਰਪਾਣੇ ਅੰਗ ਹੈ ਗਹਿਤ ਪ੍ਰੇਤ ਮਸਾਣੇ ਅੰਗ ਡਹਿ ਡਹਿਤ ਡਵਰ ਸੋ ਡੰਗ ਡਹਿ ਡਹਿਤ ਡਵਰ ਡਮੰਕੇ ਅੰਗ ਲਹਿ ਲਹਿਤ ਤੇਗ ਤ੍ਰਮੰਕੇ ਅੰਗ ਤ੍ਰਮ ਧਰਮਤ ਸੰਗ ਤ੍ਰਮੰਕੇ ਅੰਗ ਬਬਕੰਤ ਬੀਰ ਸੋ ਬੰਕੇ ਅੰਗ ਛਟਕੰਤ ਬਾਣ ਕਮਾਣੇ ਅੰਗ ਹਰ ਅੰਤ ਖੇਤ ਖਤਰਾਣੇ ਡਹਿ ਰੰਤ ਡਾਮਰ ਡੰਕਣੀ ਕਹਿ ਕਹਿਤ ਕੂਕਤ ਜੁਗਣੀ ਉਫਟੰਤ ਸ਼੍ਰੋਣਤ ਛਿਛੇ ਅੰਗ ਬਰਖੰਤ ਸਾਇਕ ਦਿੱਛੇ ਅੰਗ ਬਬਕੰਤ ਬੀਰ ਅਨੇਕੇ ਅੰਗ ਫਿਕਰੰਤ ਸਿਆਰ ਵਿਸੇਖੇ ਅੰਗ ਹਰ ਖੰਤ ਸ਼੍ਰੋਣਤ ਰੰਗਣੀ ਬਹਿਰੰਤ ਦੇਵ ਭੰਗਣੀ ਬਬਕੰਤ ਕੇਹਰ ਡੋਲਹੀ ਰਣ ਰੰਗ ਪੰਕ ਲੋਲਹੀ ਧਮ ਧਮਤ ਢੋਲ ਟਮੰਕੇ ਅੰਗ ਧਮ ਧਮਤ ਸੰਗ ਤਰਮੰਕੇ ਅੰਗ ਬਬ ਬਹਿ ਬਹਿਤ ਕ੍ਰੋਧ ਕਿਰਪਾਣੇ ਅੰਗ ਜੁਜੰਤ ਜੋਤ ਜਵਾਣੇ ਅੰਗ ਦੋਹਰਾ ਭਜੀ ਚਮੂ ਸਭ ਦਾਨਵੀ ਸੁਮ ਨਿਰਖ ਨਿਜ ਨੈਣ ਨਿਕਟ ਵਿਕਟ ਭੜ ਜੇ ਹੁਤੇ ਤਿੰਨ ਪ੍ਰਤ ਬੁੱਲਿਓ ਬੈਣ ਰਾਜ ਛੰਦ ਨਿਸੁੰਬ ਸੁੰਬ ਕੋਪ ਕੈ ਪਠਿਓ ਸੁਪਾਮ ਰੋਪ ਕੈ ਕਹਿਓ ਕੈ ਸ਼ੀਘਰ ਜਾਈਓ ਦੁਰਗਿਆ ਹੇ ਬਾਂਧ ਲਿਆਈਓ ਚੜਿਓ ਸੁਸੈਣ ਸੱਜ ਕੈ ਸਕੋਪ ਸੂਰ ਗਜ ਕੈ ਉੱਠੇ ਬਜਿੰਦਰ ਬਾਜ ਕੈ ਚਲਿਓ ਸੁਰੇ ਸੁਭਾਜ ਕੈ ਅਨੰਤ ਸੂਰ ਸੰਗ ਲੈ ਚਲਿਓ ਸਧੁੰਦ ਬੀਨ ਦੈ ਹਕਾਰ ਸੂਰਮਾ ਭਰੇ ਬਿਲੋਗ ਦੇਵਤਾ ਡਰੇ ਮਦਭਾਰ ਛੰਦ ਕੰਪਿਓ ਸੁਰੇਸ ਬੁੱਲਿਓ ਮਹੇਸ਼ ਕਿੰਨੋ ਵਿਚਾਰ ਪੁੱਛੇ ਜੁਝਾਰ ਕੀ ਜੈ ਸੋਮਿਤ੍ਰ ਕੌਣੇ ਚਰਿਤ੍ਰ ਜਾਂਤੇ ਸੁਮਾਏ ਜੀਤੈ ਬਨਾਏ ਸਕਤੈ ਅਪਾਰ ਸਕਤੈ ਨਿਕਾਰ ਭੇਜੋ ਅਪਾਰ ਸਤਰੂਣ ਜਾਏ ਹਨ ਹੈ ਰਿਸਾਏ ਸੋਈ ਕਾਮ ਕੀਨ ਦੇਵਨ ਪ੍ਰਬੀਨ ਸਕਤੈ ਨਿਕਾਰ ਭੇਜੀ ਅਪਾਰ ਬੇ ਬਿਰਧ ਨਰਾਜ ਛੰਦ ਚਲੀ ਸੋ ਸਕਤ ਸ਼ੀਘਰ ਸੀ ਕਿਰਪਾਣ ਪਾਣ ਧਾਰਕੈ ਉਠੇ ਸੋ ਗ੍ਰਿਦ ਬ੍ਰਿਦ ਡੋਲ ਡਾਕਰੀ ਨਕਾਰ ਕੇ ਹਸੇ ਸੁਖੰਗ ਬੰਕੇ ਅੰਕ ਮੰਦ ਅੰਧ ਉਠਈ ਵਿਸੇਖ ਦੇਵਤਾ ਰੁਵੀਰ ਬਾਣ ਤਾਰ ਬੁਠਈ ਰਸਾਵਲ ਛੰਦ ਸਭੈ ਸਕਤ ਐ ਕਹਿ ਚਲੇ ਸੀਸ ਨਿਆ ਕਹਿ ਮਹਾਂ
ਅਸਤ੍ਰ ਧਾਰੇ ਮਹਾਂਵੀਰ ਮਾਰੇ ਮੁਖੰਗ ਰਕਤ ਨੈਣੰ ਬਕੈ ਬੰਕ ਬੈਣੰਗ ਤਰੇ ਅਸਤ੍ਰ ਪਾਣੰ ਕਟਾਰੀ ਕਿਰਪਾਣੰ ਉਤੈ ਦੈਤ ਰਾਜੇ ਤੁਰੀ ਨਾਦ ਬਾਜੇ ਤਰੇ ਚਾਰ ਚਰਮੰ ਸਰਜੇ ਕਰੂਰ ਵਰਵੰ ਚਉ ਹੋਰ ਗਰਜੇ ਸਵੈ ਦੇਵ ਲੜਜੇ ਛੁਟੇ ਤੇ ਛਤੀਰੰ ਕਟੇ ਚੌਰ ਚੀਰੰ ਰਸੰਗ ਰੁਦਰ ਰਤਰੇ ਮਾਂ ਤੇਜ ਤੱਤੇ ਕਰੰਗੀ ਬਾਣ ਬਰਖੰ ਭਰੀ ਦੇਵ ਹਰਖੰ ਇਤੈ ਦੇਵ ਮਾਰੈ ਉਤੈ ਸਿੰਘ ਫਾਰੈ ਗਣੰ ਗੂੜ ਗਰਜੈ ਸਭੈ ਦੈਤ ਲੜਜੇ ਭਾਈ ਬਾਣ ਵਰਖਾ ਗਏ ਜੀਤ ਕਰਖਾ ਸਭੈ ਦੁਸ਼ਟ ਮਾਰੇ ਮਈਆ ਸੰਤ ਬਾਰੇ ਨਿਸੁੰਭੰਗ ਸੰਘਾਰਿਓ ਦਲੰਗ ਦੈਤ ਮਾਰਿਓ ਸਭੈ ਦੁਸ਼ਟ ਭਾਜੇ ਤੈ ਸਿੰਘ ਗਾਜੇ ਭਾਈ ਪਉ ਵਰਖਾ ਗਏ ਜੀਤ ਕਰਖਾ ਜੈਮ ਸੰਤ ਜੰਪੈ ਤਰਸੇ ਦੈਤ ਕੰਪੈ ਏਤ ਸ੍ਰੀ ਬਚਿਤ ਨਾਟਕੇ ਚੰਡੀ ਚਰਿਤਰੇ ਨਿਸੁੰਭ ਬਦੇ ਪੰਚਮੋ ਧਿਆਇ ਸੰਪੂਰਨ ਮਾਸੁ ਮਸਤ ਅਫਜੋ ਅਥ ਸੋਮ ਜੋਤ ਕਥਰੰਗ ਭੁਜੰਗ ਪ੍ਰਿਆਤ ਛੰਦ ਲਗਮ ਬਰਾਤ ਜੁਜਿਓ ਸੁਨਿਓ ਸੁੰਭ ਰਾਜੰਗ ਸਜੇ ਸ਼ਸਤ੍ਰ ਅਸਤੰਗ ਚੜ੍ਹਿਓ ਚੌਂਪ ਚਾਜੰਗ ਭਜੋ ਨਾਦ ਉਚੰਗ ਰਿਹੋ ਪੂਰ ਗੈਣੰਗ ਤਰਸੇ ਦੇਵਤਾ ਦੈਤ ਕੰਪਿਓ ਤ੍ਰਿਨਾਇਣੰਗ ਡਰਿਓ ਚਾਰ ਭਗਤਰੰਗ ਟਰਿਓ ਦੇਵ ਰਾਜੰਗ ਡਿਗੇ ਪਬ ਸਰਵੰਗ ਸਰਜੇ ਸੁਭਰ ਸਾਜੰਗ ਪਰੇ ਹੂ ਦੈਕੈ ਪਰੇ ਲੋਕ ਰੋਹੰਗ ਨਮਨ ਨਮੋ ਮਨੋ ਮੇਰ ਕੋ ਸਤ ਵੋ ਸ੍ਰਿੰਗ ਸੋਹੰਗ ਸਜਿਓ ਸੈਣ ਸੁਭੰਗਿਓ ਨਾਦ ਉਚੰਗ ਸੁਣੇ ਗਰਬਿਣੀਆਨ ਕੇ ਗਰਬ ਮੁਚੰਗ ਪਰਿਓ ਲੋਕ ਰੋਹੰਗ ਉਠੀ ਸ਼ਸਤ੍ਰ ਚਾਰੰਗ ਚਵੀ ਚਾਵੜਾ ਡਾਵਣੀ ਅੰਗਡਕਾਰੰਗ ਬਏ ਅਸ਼ਸਤ੍ਰ ਅਸਤ੍ਰੰਗ ਕਟੇ ਚਰਮ ਬਰਮੰਗ ਭਲੇ ਕੈ ਨਿਭਾਹਿਓ ਪਣ ਸਵਾਮ ਧਰਮੰਗ ਉਠੀ ਕੂਜ ਵਹੰਗ ਗਿਰੇ ਚੌਰ ਚੀਰੰਗ ਰੁਲੇ ਤਛ ਮੁਛੰਗ ਭਰੀ ਗਛ ਤੀਰੰਗ ਗਿਰੇ ਅੰਕ ਸੰਗ ਬਾਰੁਣੰਗ ਵੀਰ ਖੇਤੰਗ ਨਚੇ ਕੰਧ ਹੀਣੰਕ ਬੰਧੰਗ ਅਚੇਤੰਗ ਉੜੇ ਰਿਤ ਬ੍ਰਿਦੰਗ ਰੜੈ ਕੰਗ ਬੰਗ ਕੰਗ ਪਕਾ ਪੁੰਗ ਪੇਰੀ ਡਾ ਡੂਡ ਅੰਗ ਕੰਗ ਟਕਾ ਟੁਕ ਟੋ ਪੰਗ ਟਕਾ ਟੋਕ ਢਾਲੰਗ ਤਛਾ ਮੁੱਛ ਤੇ ਗੰਗ ਬਕੇ ਬਿਕਰਾਲੰਗ ਹਲਾ ਚਾਲ ਬੀਰੰਗ ਤਮਾ ਤਮ ਸਾਂਗ ਪਰੀ ਹਾਲ ਹੋਰੰਗ ਸੁਣਿਓ ਰੋਗ ਨਾਲੰਗ ਡਕੀ ਡਾਕਣੀ ਜੋਗੜੀ ਅੰਗ ਵਿਤਾਲੰਗ ਨਚੇ ਕੰਧ ਹੀਣੰਕ ਬੰਦੰਗ ਪਾਲੰਗ ਅਸੇ ਦੇਵਤ ਸਰਬੰਗ ਰਿਸਿਓ ਦਾਨ ਵੇ ਸੰਗਿਦੋ ਆਗਨ ਜਵਾਲੰਗ ਭਇਓ ਆਪ ਪੇਸੰਗ ਦੋਹਰਾ ਸੁੰਭਾ ਸੁਰ ਜੇਤਿਕ ਅਸੁਰ ਪਠੇ ਕੋਪ ਬਿਠਾਏ ਤੇ ਦੇਵੀ ਸੋਖਤ ਕਰੇ ਬੂੰਦ ਤਬਾਕੀ ਨਿਆਇ ਨਰਾਜ ਛੰਦ ਸੋ ਵੀਰ ਸੈਣ ਸਜ ਕਹਿ ਚੜਿਓ ਸੋ ਕੋਪ ਕਜ ਕਹਿ ਚਲਿਓ ਸੋ ਸ਼ਸਤ੍ਰ ਪਾਣ ਕਹਿ ਪਕਾਰ ਮਾਰ ਮਾਰ ਕਹਿ ਸੰਗੀਤ ਮੰਦ ਭਾਰ ਛੰਦ ਕਾਗੜ ਦੰਗ ਕੜਾਕ ਤਾਗੜ ਦੰਗ ਤੜਾਕ ਸਾਗੜ ਦੰਗ ਵੀਰ ਗਾਗੜ ਦੰਗ ਹੀਰਾ ਨਾਗੜ ਦੰਗ ਨਿਸ਼ਾਨ ਜਾਗੜ ਦੰਗ ਜਵਾਨ ਨਾਗੜ ਦੀ ਨਿਹੰਗ ਪਾਗੜ ਦੀ ਪਲੰਗ ਤਾਗੜ ਦੀ ਤਮਕ ਲਾਗੜ ਦੀ ਲਹਾਕ ਕਾਗੜ ਦੰਗ ਕਿਰਪਾਨ ਬਾਹੇ ਜਵਾਨ ਖਾਗੜ ਦੀ ਖਤੰਗ ਨਾਗੜ ਦੀ ਨਿਹੰਗ ਸਾਗੜ ਦੀ ਛੁਟਾਂਤ ਆਗੜ ਦੀ ਉਡੰਤ ਪਾਗੜ ਦੀ ਪਵੰਗ ਸਾਗੜ ਦੀ ਸਵਪੰਗ ਜਾਗੜ ਦੀ ਜੁਜਾਨ ਝਾਗੜ ਦੀ ਜੁਜਾਨ ਝਾਗੜ ਦੀ ਝੜੰਗ ਕਾਗੜ ਦੀ ਕੜੰਗ ਤਾਗੜ ਦੀ ਤੜਾਕ ਝਾਗੜ ਦੀ ਚਟਾਕ ਕਾਗੜ ਦੀ ਕਪਾਕ ਭਾਗੜ ਦੀ ਪਪਾਕ ਕਾਗੜ ਦੰਗ ਕਪਾਲ ਨੱਚੀ ਵਿਕਰਾਲ ਨਰਾਜ ਛੰਦ ਅਨੰਤ ਦੁਸ਼ਟ ਮਾਰੀ ਅੰਗ ਬੇਅੰਤ ਸੋ ਕਟਾਰੀ ਅੰਗ ਬੰਧ ਅੰਤ ਉੱਠੀ ਅੰਗ ਸੇ ਗਵਾਨ ਬੁੱਠੀ ਅੰਗ ਕੜਾਕ ਕਰਮ ਕੰਗ ਉਦੰਗ ਸੜਾਕ ਸਹਿਤੀ ਜੁਦੰਗ ਬੇਅੰਤ ਬਾਣ ਬਰਖੇ ਅੰਗ ਸੇ ਕਬੀਰ ਬਰਖੇ ਅੰਗ ਸੰਗੀਤ ਨਰਾਜ ਛੰਦ ਕੜਾ ਕੜੀ ਕਿਰਪਾਣ ਅੰਗ ਜਟਾ ਜੁਟੀ ਜਵਾਨ ਅੰਗ ਸੋ ਬੀਰ ਜਾਗੜ ਦੰਗ ਜਗੇ ਲੜਾਕ ਲਾਗੜ ਦੰਗ ਪਕੇ ਨਰਸਾਵਲ ਛੰਦ ਚਿਮੀ ਤੇਜ ਛੱਟੰਗ ਛੁਰੀ ਛਿਪਰ ਛੁੱਟੰਗ ਗੁਰੀ ਗੁਰਜ ਗੱਟੰਗ ਪਿਲੰਗੰਗ ਪਿਸੱਟੰਗ ਕਿਤੇ ਸ਼ਰੋਣ ਚੱਟੰਗ ਕਿਤੇ ਸੀਸ ਫੁੱਟੰਗ ਕਹੂੰ ਹੋਸ਼ ਉੱਟੰਗ ਕਹੂੰ ਵੀਰ ਉੱਠੰਗ ਕਹੂੰ ਧੂਰ ਦੁੱਟੰਗ ਕਿਤੇ ਮਾਰ ਰੱਟੰਗ ਬਣੈ ਜਸ ਪਟੰਗ ਕਿਤੇ ਪੇਟ ਫਟੰਗ ਭਜੇ ਛਤਰ ਥਟੰਗ ਕਿਤੇ ਖੂਨ ਖੱਟੰਗ ਅੱਜ ਕਿਤੇ ਦੁਸ਼ਟ ਦਟੰਗ ਫਿਰੇ ਜਿਉ ਰੱਟੰਗ ਸਜੇ ਸੂਰ ਸਾਰੇ ਮੈਂ ਖਵਾਸ ਧਾਰੇ ਲਏ ਖਗ ਹਾਰੇ ਮਾਰੋ ਵਾਰੇ ਸਹੀ ਰੂਪਕਾਰੇ ਮਨੋ ਸਿੰਧ ਖਾਰੇ ਕਈ ਵਾਰ ਗਾਰੇ ਸੋ ਮਾਰੰਗ ਉਚਾਰੇ ਭਵਾਨੀ ਪਛਾਰੇ ਜਵਾ ਜੇ ਮਜਾਰੇ ਬੜੇ ਲੁਜਾਰੇ ਹੁਤੇ ਜੇ ਵਿਆਰੇ ਏਕੰਗ ਬਾਰ ਟਾਰੇ ਠਮੰਗ ਠੋਕ ਠਾਰੇ ਬਲੀ ਮਾਰ ਡਾਰੇ ਢਮਕੇ ਢਡਾਰੇ ਬਹੇ ਬਾਣਨੇ ਆਰੇ ਕਿਤੇ ਤੀਰ ਤਾਰੇ ਲਖੇ ਹਾਥ ਬਾਰੇ ਦੀਵਾਨੇ ਦਿਦਾਰੇ ਹਣੇ ਭੂਮ ਭਾਰੇ ਕਿਤੇ ਸਿੰਘ ਵਾਰੇ ਕਿਤੇ ਆਪ ਵਾਰੇ ਜਿਤੇ ਦੈਤ ਭਾਰੇ ਤਿਤੇ ਅੰਤ ਹਾਰੇ ਬੜੇ ਅੜਿਆਰੇ ਖੜੇ ਵਰਿਆਰੇ ਕਰੂਰੰਗ ਕਰਾਰੇ ਲਪੱਕੇ ਲਲਾਰੇ ਅਰੀਰੇ ਅਰਿਆਰੇ ਹਣੇ ਕਾਲ ਭਾਰੇ ਭਜੇ ਰੋ ਵਾਰੇ ਦੋਹਰਾ ਇਹ ਵਿਧ ਦੁਸ਼ਟ ਪ੍ਰਚਾਰ ਕਹਿ ਸ਼ਸਤ੍ਰ ਆਸਤ੍ਰ ਕਰ ਲੀਨਾ ਬਾਣਾ ਬੂੰਦ ਪ੍ਰਥਮੈ ਬਰਖ ਸਿੰਘ ਨਾਦ ਪੁਨਕੀ ਨਰਸਾਵਲ ਛੰਦ ਸੁਣਿਓ ਸੁੰਭ ਰਾਜੰਗ ਚੜਿਓ ਚੌਂਪ ਚਾਜੰਗ ਸਜੇ ਸ਼ਦਰ ਮਾਣੰਗ ਚੜੇ ਜੰਗ ਜਵਾਣੰਗ ਲਗੇ ਢੋਲ ਟੰਕੇ ਕਮਾਣੰਗ ਕਣੰਕੇ ਪਾਏ ਨਦ ਨਾਦੰਗ ਤੁੜੰਗ ਨਿਰਵਿਖਾਦੰਗ ਚਮਕੀ ਕਿਰਪਾਨੰਗ ਹਟੇ ਤੇਜ ਮਾਣੰਗ ਮਹਾਵੀਰ ਹੁਮਕੇ ਸੋ ਨੀਸਾਣ ਦੁਰੰਕੇ ਚਉ ਔਰ ਗਰਜੇ ਸਵੈ ਦੈਤ ਲੜਜੇ ਸਰੰਗਧਾਰ ਬਰਖੇ ਮਈਆ ਪਾਣ ਪਰਖੇ ਜੋ ਪਈ
जे लय शास्त्र साम हुए ताए तिथे निधन को प्राप्त पाए चमकत पाई असन की तारा पपके रोंड मुंड बिकराला दोहरा है गए रथ पैदल कटे बचियो जीवत ना कोए तब आपे निकसियो नृपत सोम करै सो होए। चौपाई शिव दूती इत दुर्गा बुलाई कान लाग निकै समझाई शिव काओ भेज दीजिए तां दैतराज स्थित है जहां शिव दूती जब इम सुन पावा शिव दूत कर उतै पठावा शिव दूती ताते पजनामा जानत सकल पुरख अरबामा शिव कई दैतराज सुनबाता ऐ बित कहो तुम्हो जग माता दैवन को तय कह थकुराई कह मंडो हम संग लड़ाई दैत राज ए बात न मानी आप चले जूझन अभिमानी गर्जत काल काल ज्यों जहां प्राप्त पयो असुर पद तहां चमकी तहां असन की तारा नाचे भूत प्रेत बै तारा फरके अंध कबंध अचेता पिबरे भैरव पीवने का तुर ही ढोल नगारे बाजे भांत भांत जो धारण गाजे डड डाफ डमरू डुगडुगी गनी नायन फिरी जात नगरी मदभार हुंके के कान तुंके निशान सचे सुबीर गजे गहीर चुझे निझाग बजे वक सचे सुबा अछरे उशाह कटे के कान फुटे जवान सूलंग सड़ाक उठे कड़ाक गजे जुआन बजे निशान सजे गजेंद्र गजे गजेंद्र भुजंग प्रयात छंद फिर बाजियंग ताजियंग इत उत्तंग गजे बारुणंग दारुणंग राजपुत्रंग बजे संग पेरी उठे संघ नादंग रणंग नफीरी तुंग निर्विखादंग कड़के कृपाणंग सड़ंकार छेरंग उठी गूजूहंग पई रेल पेलंग उले तछ मुछंगरे चौर चीरंग कहूं माथ मथंग कहूं बरमबीरंग रसावल छंद बलि बैर रुझे समुसार जुझे संभारे हथियारंग बकै मार मारंग सबै शत्र सजे महावीर गजे सरंग ओर छुटे कड़क कार उठे सब बजाय बादरते अंग हसे गांधर भे अंग चढ़ा गढ़ जुटे सरंग सांज फुटे चौं ओर उठे सरंग ब्रिष्ट बुठे करो धी करा लंग बकै बेकरा लंग भजंग प्रियात छंद किते कुठियंग बुठियंग ब्रिष्ट बाणंग रणंग डुलियंग बाज खाली पलाणंग जुजे जोधियंग वीर देवंग अदेवंग सुबे शास्त्र साजा मनु सांत नेवंग गजे गजियंग सर्व सजे पवंग अंग जुधंग जुटियंग जोध झुटे खतंग अंग तड़के तबलंग चढ़ंगे कृपाणंग सड़ंगार सेड़ंग रणंगे निशाणंग टमा ढम ढोलंग तला टुक टालंगा हू गजे हयंग हाल चलंग सटा सट से लंघा खून खगंग टुटे चरम बरमंग उठे नाल अगंग उठे अग नालंग हय खोल खगंग निशा मापसी जन मासाण जगन डकी डाकनी डावरू डावर डकंग नचे वीर बैताल भूतंग पपकंग बेली बिंद्र मशान सर्व सत्र आवत पे जिते सब काट दीन दुर्गा तिते अर और जेतक डारी अंग ते उकाट भूमतारी अंग सर आप काली शंडी अंग सर्वा सत्र बिहंडी अंग शस्त्रहीन जबै निहारियो जय शब्द देवन चारियो नब मद बाजन बाज ही अवलोक देवा गाज ही लख देव बारंग बार ही जय शब्द सर पुकार ही रण कोप काल कराली अंग खग अन्न खट अंग पाण छाली अंग सिर सुंब हथ दुछंडी अंग एक चोट दुष्ट बिहंडी अंग दोहरा जिम सुंभा सुर को हना अधिक कोप कै काल त्यों साधन के सत्र सब चापत जाहे कराल एत श्री बचित नाटके चंडी चरित्रे सोम्ब बध है खष्ट मुत्याय संपूर्ण मस्त शुभ मस्त आवजों अथ जयकार शब्द कथ नंग

ਨਮੋ ਸ਼੍ਰੋਣ ਵੀਰ ਜਾਰਦਨੀ ਧੂਮ ਰਹੰਤੀ, ਨਮੋ ਕਾਲਕਾ ਰੂਪ ਜਵਾਲਾ ਜਯੰਤੀ, ਨਮੋ ਅੰਬਿਕਾ ਜੰਬਹਾ ਜੋਤ ਰੂਪਾ, ਨਮੋ ਚੰਡ ਮੁੰਡਾਰਦਨੀ ਭੂਪੂਪਾ, ਨਮੋ ਚਾਮਰੰਗ ਚੀਰਣੀ ਚੇਤਰ ਰੂਪੰ, ਨਮੋ ਪਰਮ ਪ੍ਰਗਿਆ ਵਿਰਾਜੈ ਅਨੂਪੰ, ਨਮੋ ਪਰਮ ਰੂਪਾ, ਨਮੋ ਕਰੂਰ ਕਰਮਾ, ਨਮੋ ਰਾਸਾ ਸਾਧਕਾ ਪਰਮ ਵਰਮਾ, ਨਮੋ ਮਹਿਕ ਦੈਤ ਕਉ ਅੰਤ ਕਰਨੀ, ਨਮੋ ਤੋਖਣੀ ਸੋਖਣੀ ਸਰਬ ਇਰਣੀ, ਬਿੜਾ ਲਾਚ ਹੰਤੀ ਕਰੂ ਰਾਛ ਕਾਇਆ, ਦਿਜੰਗ ਦਿਆਰ ਦਨੀਅੰਗ, ਨਮੋ ਜੋਗ ਮਾਇਆ, ਨਮੋ ਭੈਰਵੀ ਪਾਰ ਗਵੀਅੰਗ ਭਵਾਨੀ, ਨਮੋ ਜੋਗ ਜਵਾਲੰਗ ਧਰੀ ਸਰਮਾਨੀ, ਅਧਿ ਉਰਦਵੀ ਆਪ ਰੂਪਾ ਪਾਰੀ, ਰਮਾ ਰਸ਼ਟ ਰੀ ਕਾਮ ਰੂਪਾ ਕੁਮਾਰੀ, ਭਵੀ ਭਾਵਨੀ ਭੈਰਵੀ ਭੀਮ ਰੂਪਾ, ਨਮੋ ਹਿੰਗੁਲਾ ਪਿੰਗੁਲਾਯੰਗ ਅਨੂਪਾ, ਨਮੋ ਜੁਦਨੀ ਕ੍ਰੋਧਨੀ ਕਰੂਰ ਕਰਮਾ, ਮਹਾਬੁਧਨੀ ਸਿਧਨੀ ਸੁਧ ਕਰਮਾ, ਪਰੀ ਪਦਮਨੀ ਪਾਰਵਤੀ ਪਰਮ ਰੂਪਾ, ਸਿਵੀ ਬਾਸਵੀ ਬ੍ਰਾਹਮੀ ਰਿਦਕੂਪਾ, ਮਿੜਾ ਮਾਰਜਣੀ ਸੂਰਤ ਵੀ ਮੋਹ ਕਰਤਾ, ਪਰਾ ਪੌਸ਼ਟਣੀ ਪਾਰਵਤੀ ਦੁਸ਼ਟ ਹਰਤਾ, ਨਮੋ ਹਿੰਗੁਲਾ ਪਿੰਗੁਲਾ ਤੋਤਲਾਯੰਗ, ਨਮੋ ਕਰਤਿਕਿਆਨੀ ਸਿਵਾ ਸੀਤਲਾਯੰਗ, ਭਵੀ ਪਾਰ ਗਵੀਯੰਗ, ਨਮੋ ਸ਼ਤਰਪਾਣੰਗ, ਨਮੋ ਅਸਰਦਰਤਾ, ਨਮੋ ਤੇਜਮਾਣੰਗ, ਜਯਾ ਜਯਾ ਚਰਮਣੀ ਚਾਮੜਾਯੰਗ, ਕਿਰਪਾ ਕਾਲਕਾਯੰਗ, ਨਯੰਗ ਨਿਤਨਿਆਯੰਗ, ਨਮੋ ਚਾਪਣੀ ਚਰਮਣੀ ਖੜਕ ਪਾਣੰਗ, ਗਦਾ ਪਾਉਣਨੀ ਚੱਕਰਣੀ ਚੇਤਰਮਾਣੰਗ, ਨਮੋ ਸੂਲਨੀ ਸਹਿਤੀ ਕਿਰਪ ਸਹਿਤੀ, ਨਮੋ ਸੂਲਣੀ ਸਹਿਤੀ ਪਾਣ ਮਾਤਾ, ਨਮੋ ਗਿਆਨ ਵਿਗਿਆਨ ਕੀ ਗਿਆਨ ਗਿਆਤਾ, ਨਮੋ ਪੋਖਣੀ ਸੋਖਣੀ ਅੰਮ੍ਰਿਡਾਲੀ, ਨਮੋ ਦੁਸ਼ਟ ਦੁਖਾਰਦਨੀ ਰੂਪਕਾਲੀ, ਨਮੋ ਯੋਗ ਜਵਾਲਾ, ਨਮੋ ਕਰਤਿਕਿਆਨੀ, ਨਮੋ ਅੰਬਿਕਾ ਤੋਤਲਾ ਸ਼੍ਰੀ ਭਵਾਨੀ, ਨਮੋ ਦੁਖਦਾਈ, ਨਮੋ ਦੁਖਯ ਹਰਤਾ, ਨਮੋ ਸ਼ਸਤਰਣੀ ਅਸਤਰਣੀ ਕਰਮ ਕਰਤਿਆ, ਨਮੋ ਰਿਸ਼ਟਣੀ ਪੁਸ਼ਟਣੀ ਪਰਮ ਜਵਾਲਾ, ਨਮੋ ਤਾਰਣੀ ਕਾ ਨਮੋ ਤਾਰਣੀਅੰਗ, ਨਮੋ ਬ੍ਰਿਧਵਾਲਾ, ਨਮੋ ਸਿੰਘ ਬਾਹੀ, ਨਮੋ ਦਾਲ ਕਾਲੰਗ, ਨਮੋ ਖਗ ਦਗੰਗ, ਜਮਾ ਚਮ ਬਾਲੰਗ, ਨਮੋ ਰੂੜ ਗੁੜੰਗ, ਨਮੋ ਸਰਵਵਿਆਪੀ, ਨਮੋ ਨਿਤ ਨਾਰਾਇਣੀ ਦੁਸ਼ਟ ਖਾਪੀ, ਨਮੋ ਰਿਧਣੀ, ਨਮੋ ਰਿਧ ਰੂਪੰਗ, ਨਮੋ ਸਿੱਧ ਕਰਨੀ, ਨਮੋ ਪੋਖਣੀ ਸੋਖਣੀ ਸਰਬ ਪਰਣੀ, ਨਮੋ ਅਰਜਨੀ ਮਾਰਜਨੀ ਕਾਲ ਰਾਤੀ, ਨਮੋ ਜੋਗ ਜਵਾਲੰਗ ਧਰੀ ਸਰਬ ਦਾਤਰੀ, ਨਮੋ ਪਰਮ ਪਰਮੇਸ਼ਵਰੀ ਪਰਮ ਰੂਪੀ ਧਰਮ ਕਰਣੀ, ਨਈ ਨਿਤ ਨਾਰਾਇਣੀ ਦੁਸ਼ਟ ਦਰਣੀ, ਛਲਾ ਅਛਲਾ ਈਸ਼ਵਰੀ ਜੋਗ ਜਵਾਲੀ, ਨਮੋ ਬਰਮਣੀ ਚਰਮਣੀ ਕਰੂਰ ਕਾਲੀ, ਨਮੋ ਰੇਚਕਾ ਪੂਰਕਾ ਪ੍ਰਾਤ ਸੰਧਿਆ, ਜਿਨੈ ਮੋਹ ਕਹਿ ਚੌਦਹੁ ਲੋਕ ਬੰਧਿਆ, ਨਮੋ ਅੰਜਨੀ ਗੰਜਨੀ ਸਰਬ ਅਸਤਰਾ, ਨਮੋ ਤਾਰਣੀ ਵਾਰਣੀ ਸਰਬ ਸਸਤਰਾ, ਨਮੋ ਅੰਜਨੀ ਗੰਜਨੀ ਦੁਸ਼ਟ ਗਰਬਾ, ਨਮੋ ਤੋਖਣੀ ਪੋਖਣੀ ਸੰਤ ਸਰਬਾ, ਨਮੋ ਸਖਤਣੀ ਸੂਲਣੀ ਖੜਕ ਪਾਣੀ, ਨਮੋ ਤਾਰਣੀ ਕਾਰਣੀ ਅੰਗ ਕਿਰਪਾਣੀ, ਨਮੋ ਰੂਪਕਾਲੀ ਕਪਾਲੀ ਆਨੰਦੀ, ਨਮੋ ਚੰਦਰਣੀ ਭਾਵ ਪਾਨ ਵੀ ਅੰਗ ਮਿੰਦੀ, ਨਮੋ ਛੈਲ ਰੂਪਾ, ਨਮੋ ਦੁਸ਼ਟ ਦਰਣੀ, ਨਮੋ ਕਾਰਣੀ ਤਾਰਣੀ ਸ੍ਰਿਸ਼ਟ ਭਰਣੀ, ਨਮੋ ਹਰਖਣੀ ਵਰਖਣੀ ਸ਼ਸਤਰ ਤਾਰਾ, ਨਮੋ ਤਾਰਣੀ ਕਾਰਣੀ ਅੰਗ ਪਾਰਾ, ਨਮੋ ਜੋਗਣੀ ਭੋਗਣੀ ਪਰਮ ਪ੍ਰਗਿਆ, ਨਮੋ ਦੇਵ ਦਈਤਿਆਇਣੀ ਦੇਵ ਦੁਰਗਿਆ, ਨਮੋ ਕੋਰ ਰੂਪਾ, ਨਮੋ ਚਾਰਣੈਨਾ, ਨਮੋ ਸੁਲਣੀ ਸੈਥਣੀ ਬਕਰ ਬੈਣਾ, ਨਮੋ ਬ੍ਰਿਧ ਬਰੁਧੰਗਰੀ ਜੋਗ ਜਵਾਲਾ, ਨਮੋ ਚੰਡ ਮੁੰਡੀ ਮੜਾ ਕਰੂ ਕਾਲਾ, ਨਮੋ ਦੁਸ਼ਟ ਪੁਸ਼ਟਾਰਦਣੀ ਸ਼ੇਮ ਕਰਨੀ, ਨਮੋ ਦਾੜ ਗਾੜਾ ਤਰੀ ਦੁਖਿ ਹਰਣੀ, ਨਮੋ ਸ਼ਾਸਤਰ ਵੇਤਾ, ਨਮੋ ਸ਼ਸਤਰਗਾਮੀ, ਨਮੋ ਜਛ ਵਿਦਿਆ ਤਰੀ ਪੂਰਨਗਾਮੀ, ਰਿਪੰਗ ਤਾਪਣੀ ਜਾਪਣੀ ਸਰਬ ਲੋਗਾ, ਥਪੇ ਥਾਪਣੀ ਖਾ ਥਪੇ ਖਾਪਣੀ ਥਾਪਣੀ ਸਰਬ ਸੋਗਾ, ਨਮੋ ਲੰਕੁੜੇਸੀ, ਨਮੋ ਸ਼ਕਤ ਪਾਣੀ, ਨਮੋ ਕਾਲਕਾ ਖੜਕ ਪਾਣੀ ਕਿਰਪਾਣੀ, ਨਮੋ ਲੰਕੁੜੇਸੀ, ਨਮੋ ਨਾਗਰ ਕੋਟੀ, ਨਮੋ ਕਾਮ ਰੂਪਾ ਕਮੱਛਿਆ ਕਰੋਟੀ, ਨਮੋ ਕਾਲ ਰਾਤੀ ਕਪਰ ਦੀ ਕਲਿਆਣੀ, ਮਾਂ ਰਿਦਣੀ ਸਿੱਧ ਦਾਤੀ ਕਿਰਪਾਣੀ, ਨਮੋ ਚਤੁਰਬਾਹੀ, ਨਮੋ ਅਸ਼ਟਬਾਹਾ, ਨਮੋ ਪੋਖਣੀ ਸਰਬ ਆਲਮ ਪਨਾਹਾ, ਨਮੋ ਅੰਬਿਕਾ ਜੰਬਹਾ ਕਾਰਤਿਕਿਆਨੀ ਮਿੜਾਲੀ ਕਪਰਦੀ, ਨਮੋ ਸ਼੍ਰੀ ਭਵਾਨੀ, ਨਮੋ ਦੇਵ ਅਰਧਿਆਇਨੀ ਦੁਸ਼ਟ ਹੰਤੀ, ਨਿਸ਼ਿਤਾ ਅਸਿਤਾ ਰਾਜ ਕ੍ਰਾਂਤੀ ਅਨੰਤੀ, ਜਵਾਲਾ ਜਯੰਤੀ ਅਲਾਸੀ ਅਨੰਤੀ, ਨਮੋ ਪਾਰ ਬ੍ਰਹਮੀ ਹਰੀਸੀ ਮੁਕੰਦੀ ਜਯੰਤੀ, ਨਮੋ ਮੰਗਲਾ ਕਾਲਕਾਯੰਗ ਕਪਾਲੀ, ਨਮੋ ਭਦਰਕਾਲੀ ਸਿਵਾਯੰਗ ਦੁਰਗਾਯੰਗ ਛਿਮਾਯੰਗ, ਨਮੋ ਧਾਤਰੀਏਅੰਗ ਸੁਵਾ ਸੁਵਾ ਸੁਧਾਯੰਗ, ਨਮੋ ਸੀਤਲੇਯੰ, ਨਮੋ ਚਰਬਣੀ ਸਰਬ ਧਰਮੰਗ ਤੁਜਾਯੰ, ਨਮੋ ਹਿੰਗੁਲਾ ਪਿੰਗੁਲਾ ਅੰਮਕਾਯੰ, ਨਮੋ ਦੀਰਘ ਦਾੜਾ, ਨਮੋ ਸਿਆਮਵਰਣੀ, ਨਮੋ ਅੰਜਨੀ ਗੰਜਨੀ ਦੈਤ ਦਰਾਣੀ, ਨਮੋ ਅਰਧ ਚੰਦਰਾਇਣੀ ਚੰਦਰ ਚੂੜੰਗ, ਨਮੋ ਇੰਦਰ ਊੜਧਾ, ਨਮੋ ਦਾੜ ਗੁੜੰਗ ਸਸੰਗ ਸੇਖਰੀ ਚੰਦਰ ਭਾਲਾ ਭਵਾਨੀ, ਪਵੀ ਭੈਰਵੀ ਪੂਤਰਾਟੀ ਕਿਰਪਾਨੀ, ਕਲੀ ਕਾਰਣੀ ਕਰਮ ਕਰਤਾ ਕਮੱਛਿਆ, ਪਰੀ ਪਦਮਨੀ ਪੂਰਣੀ ਸਰਬ ਇੱਛਿਆ, ਜਯਾ ਜੋਗਣੀ ਜਛ ਕਰਤਾ ਜਯੰਤੀ, ਸੁਭਾ ਸੁਆਮਣੀ ਸ੍ਰਿਸ਼ਟ ਚਾ ਸਤਰਹੰਤੀ, ਪਵਿੱਤਰੀ ਪੁਨੀਤੀ ਪੁਰਾਣੀ ਪਰੇ ਅੰਗ ਪ੍ਰਭੀ ਪੂਰਣੀ ਪਾ

ब्रह्मी अजयंग रूपंग नूपंग नामंग ठापंग अपीतंग अजीतंग मा धर्म तामंग अछेदंग अपेदंग कर्मंग सुधर्मंग नमो बाण पाणी तरे चरम बरमंग अजयंग पेयंग निरंकार नित्यंग निरूपंग निर्वाणंग नमित्यंग अकित्यंग गुरी गौरजा कामगामी गोपाली बलि बीरणी बावन जगिया जिवाली नमो शास्त्र चरबायणी गर्भहरणी। नमो तोखणी सोखणी सर्ब परणी पिलंगी पवंगी नमो चर्चितंगी नमो भावनी भूत हंता पड़िंगी नमो भीम रूपा नमो लोकमाता पवि भावनी पविख्याता विधाता प्रभि पूर्णी परम रूपं अप्र पवित्री परिपोखणी पार ब्रह्मी गायत्री जटी ज्वाल पर चंड मुंडी चमुंडी ब्रह्मदायिनी दुष्ट खंडी अखंडी सबै संत उबारी ब्रह्म व्यूहदाता नमो तारणी कारणी लोकमाता नमस्त्यंग नमस्त्यंग नमस्त्यंग भवानी सदा राख लै मोहि कृपा कै कृपानी। एत श्री बचित नानक चंडी चरित्रे देवी जी की उस्तत वर्णनास्तमो ध्याय संपूर्ण मासु मस्त अवजू अर्थ चंडी चतुर उस्तत वर्णनांग भुजंग प्रियाद छंद परे जोगणी पत्र चौसठ तचारंग चली ठाम ठामंग नकारंग नकारंग परे नेह गेहंगय कंग बंगंग रुले सूरवीरंग आहाड़ंग नृसंगंग चले नारद वहाद बीना सुहाए बने बारती डंग डौरू बजाए गिरे बाज गाजी गजी वीर खेतंग रुले तछ मुछंग नचे भूत प्रेतंग नचे वीर बैताल अधंग बदंग बदे बद गोपा गुली त्राण बदंग भय सात संभू पीतंग अभीते। नमो लोकमाता पले सत्र जीते पड़े मुड़ जाको तनंग ताम बाढ़े सुनै सुन सोफी लरै जुद गाढ़े जगै रैन जोगी जपै जाप याको धरै परम जोगंग लह सिद्ध ताको पढ़य विद्यार्थी विधिहितंग लह सर्व शास्त्रण को मत चेतंग जपै जोग संन्यास बैराग कोई किसै सर्व पुन्यान को पुन होई दोहरा। जे जे तुमरे ध्यान को नित उठती आय है संत अंत लहेंगे मुक्त फल पावेंगे भगवंत। एत श्री बचित नाटके चंडी चरित्रे चंडी चरित औसत वर्णन नाम अष्टमोत्याय संपूर्ण मासु मस्ताव जो एक ओंकार वाहिगुरु जी की फतेह। श्री भगवती जी सहाय वार श्री भगवती जी की पातशाही दसवीं प्रथम भगवती सिमर कै गुरु नानक लई ते आए फिर अंगद गुरदे अमरदास रामदास हुई सहाय अर्जन हर गोबिंद नू सिमरौ श्री हर राय श्री हर कृष्ण ति आईऐ जिस डिठे सब दुख जाए तेग बहादुर सिमरिए घर नव निध आवै ताए सब थाई होए सहाय पौड़ी। खंडा प्रथमै साजकै जिन सब सहसार उपाया ब्रह्मा विष्णु महेश साज कुज रति दा खेल रचाए बनाया सिंध पर्वत मेदनी बिंथम्मा गगन रहाया सिरजे दानो देवते तिन अंदर बाद रचाया तै ही दुर्गा साच कै दैतां दा नाश कराया तैथों ही बलराम लै नाल बाणा दै सिरकाया तैथों ही बल कृष्ण लै कंस केसी पकड़ गिराया बड़े बड़े मुन देवते कई जुगत नी तन ताया किनी तेरा अंत न पाया साधु सत जुग बीतया सीली त्रेता आया नची कल सरो सरी कल नार डबरू आया अब मान उतारन देवतिया मैं खासुर सुंड उपाया जीत लए तिन देवते तै लोकी राज कमाया वड्डा वीर खाए कै सिर उपर छत्र फिराया दिता इंद्र निकाल कै तिन गिर कै लास अतकाया डर कै हथों दानवी दिल अंदर त्रास वधाया पास दुर्गा दे इंद्र आया पौड़ी। एक दिहाड़े नावन आई दुर्ग शाह इंद्र बिरथा सुनाई अपने हाल दी शीन लई ठकुराई साते दानवी लोकी ती फिराई दोही अपनी बैठे वाए वधाई ते अमरावती जिते देव पजाई सबना राग शांत किनै न जिता जाई मैं खेदैत नूं तेरी सामत काई देवी दुर्ग शाह पौड़ी दुर्गा बैण सुनंदी हसी हड़हड़ाए ओही सीओ मंगाया राक्षस भखणा चिंता करहो ना काई देवा नूं आखिया रोह होई महामाई राक्षस मारने पा दोहरा राक्षस आए रोह ले खेत पिड़न के चाए लश्कन ते गांबरछियां सूरज नदर न पाए पौड़ी दुआ कदारा मोए जुड़े ढोल संग नगारे बजे राक्ष आए रोह ले तलवारी बख्तर सजे जुटे सोहे जोध नू एक जात न जानन भजे खेत अंदर जोधे गजे पौड़ी।
ਜੰਗ ਮੁਸਾਫਾ ਬਜੇ ਆਰਣ ਕੁਰੇ ਨਗਾਰੇ ਚਾਵਲੇ ਝੂਲਣ ਨੇ ਜੇ ਬੈਰਕਾਂ ਨੀਸਾਣ ਲਸਣ ਲਸਾਵਲੇ ਢੋਲ ਨਗਾਰੇ ਪਾਉਣ ਦੇ ਉਂਘਣ ਜਾਣ ਚਟਾਵਲੇ ਦੁਰਗਾ ਦਾਨੋ ਦਹੇ ਰਨਨਾਥ ਵਚਨ ਖੇਤ ਪੀਹਾਵਲੇ ਵੀਰ ਪਰੋ ਤੇ ਬਰਛੀਏ ਜੰਡਾਲ ਚਮੁੱਟੇ ਆਵਲੇ ਇੱਕ ਵੱਡੇ ਤੇ ਗੀ ਦਰਫੀ ਅਨਮਤ ਪੀਤੇ ਲੋਟਨ ਬਾਵਲੇ ਇੱਕ ਚੁਣ ਚੁਣ ਝਾੜੋ ਕੱਢੀ ਅਨ ਰੇਤ ਵਿੱਚੋਂ ਸੋਇਨਾ ਡਾਵਲੇ ਗਦਾ ਤ੍ਰਿਸੂਲਾਂ ਬਰਛੀਆਂ ਤੀਰ ਵਗਨ ਖਰੇ ਉਤਾਵਲੇ ਜੰਡਸੇ ਭਜਮਨ ਸਾਵਲੇ ਮਰਜਾਮਨ ਵੀਰ ਵਹਾਵਲੇ ਪਾਉੜੀ ਦੇਖਣ ਚੰਡ ਪ੍ਰਚੰਡ ਨੂੰ ਰਣ ਘੁਰੇ ਨਗਾਰੇ ਆਏ ਰਾਖ ਸ਼ਰੋਲੇ ਚੌਗਿਰ ਦੋ ਭਾਰੇ ਹੱਥੀ ਤੇਗਾ ਪੜ ਗੈਰ ਰਣ ਭਿੜੇ ਕਰਾਰੇ ਕਦੇ ਨਾ ਨੱਠੇ ਜੁੱਧ ਤੇ ਜੋਧੇ ਜੁਜਾਰੇ ਦਿਲ ਵਿੱਚ ਰੋ ਬਡਾਏ ਕਹਿ ਮਾਰ ਮਾਰ ਪੁਕਾਰੇ ਮਾਰੇ ਚੰਡ ਪ੍ਰਚੰਡ ਨੈ ਵੀਰ ਖੇਤ ਉਤਾਰੇ ਮਾਰੇ ਜਾਪਣ ਬੇਜੁਲੀ ਸਿਰ ਭਾਰ ਮਨਾਰੇ ਪਾਉੜੀ ਚੋੜ ਪਈ ਦਮਾਮੇ ਦਲਾ ਮੁਕਾਬਲਾ ਦੇਵੀ ਦਸ ਨਚਾਈ ਸੀਹਣਸਾਰ ਦੀ ਪੇਟ ਮਲੰਦੇ ਲਾਈ ਮਹਿਖੇ ਦੈਤ ਨੂੰ ਗੁਰਦੇ ਆਂਦਾ ਖਾਈ ਨਾਲੇ ਰੁਕੜੇ ਦੇਹੀ ਜੇਹੀ ਦਿਲ ਵਿੱਚ ਆਈ ਕਈ ਸੁਣਾਏ ਕਹਿ ਚੋਟੀ ਜਾਣ ਦਿਖਾਈ ਧਾਰੇ ਤੂੰ ਖੇਤ ਪਾਉੜੀ ਚੋਟਾਂ ਪਵਨ ਨਗਾਰੇ ਅਣੀਆਂ ਜੁਟੀਆਂ ਤੂਹ ਲਈਆਂ ਤਰਵਾਰੀ ਦੇਵਾਂ ਦਾਨਵੀ ਵਾਹਨ ਵਾਰੋ ਵਾਰੀ ਸੂਰੇ ਸੰਘਰੇ ਵੱਗੈ ਰਾਤ ਝੁਲਾਰੀ ਜਿਉਂਗੇਰੂ ਬਾਬਤਰਾ ਦੇਖਣ ਬੈਠ ਅਟਾਰੀ ਨਾਰੀ ਰਾਕਸ਼ਾਂ ਪਾਈ ਤੂੰ ਮਸਵਾਰੀ ਦੁਰਗਾ ਦਾਨਵੀ ਪਾਉੜੀ ਲੱਖ ਨਗਾਰੇ ਵੱਜਣ ਆਮੋ ਸਾਹਮਣੇ ਰਾਖਸ਼ ਰੜੋ ਨਾ ਭੱਜਣ ਰੋਹੇ ਰੋਹਲੇ ਸਿੰਹਾਂ ਵਾਂਗੂ ਗੱਜਣ ਸਭੇ ਸੂਰਮੇ ਤਣ ਤਣ ਕੈਵੜ ਛੱਡਣ ਦੁਰਗਾ ਸਾਹਮਣੇ ਪੌੜੀ ਕੁਰੇ ਨਗਾਰੇ ਦੋਹਰੇ ਰਣ ਸੰਗਲੀ ਆਲੇ ਧੂੜ ਲਪੇਟੇ ਦੂਹਰੇ ਸਰਦਾਰ ਜਟਾਲੇ ਉਖਲੀਆਂ ਨਾਸਾਂ ਜਿਨਾ ਮੈਂ ਜਾਪਨ ਆਲੇ ਭਾਏ ਦੇਵੀ ਸਾਹਮਣੇ ਵੀਰ ਮੁਛਲੀ ਆਲੇ ਸੁਰਪਤ ਜੇਹੇ ਲੜ ਹਟੇ ਵੀਰ ਟਲੇ ਨਾ ਟਾਲੇ ਗੱਜੇ ਦੁਰਗਾ ਘੇਰ ਕੈ ਜਾਣ ਘਣੀਅਰ ਕਾਲੇ ਪੌੜੀ ਚੋਟ ਪਈ ਖਰਚਾਮੀ ਦਲਾ ਮੁਕਾਬਲਾ ਘੇਰ ਲਈ ਵਰਿਆਮੀ ਦੁਰਗਾ ਆਏ ਕਹਿ ਰਾਖਸ਼ ਵੜੇ ਅਲਾਮੀ ਭੱਜ ਨਾ ਜਾਣ ਦੇ ਅੰਤ ਹੋਏ ਸੁਰਗਾਮੀ ਮਾਰੇ ਦੇਵਤਾ ਪੌੜੀ ਅਗਣਤ ਘੁਰੇ ਨਗਾਰੇ ਦਲਾਂ ਪਿੜਾਂਦਿਆਂ ਪਾਏ ਮੈਂ ਖਲਪਾਰੇ ਦੇਵਾਂ ਦਾਨਵਾ ਵਾਹਨ ਫੱਟ ਕਰਾਰੇ ਰਾਖਸ਼ ਰੋਹਲੇ ਜਾਪਣ ਤੇ ਗਿਆਰੇ ਮਿਆਨੋ ਧੂਹੀਆਂ ਜੋਡੇ ਵੜੇ ਮਨਾਰੇ ਜਾਪਣ ਖੇਤ ਵਿੱਚ ਦੇਵੀ ਆਪ ਸਵਾਰੇ ਪੱਪਾ ਜਬੇਹਣੇ ਕਦੇ ਨਾ ਆਖਣਹਾਰੇ ਤਾਵਣ ਸਾਹਮਣੇ ਦੁਰਗਾ ਸਭ ਸੰਗਾਰੇ ਰਾਖਸ਼ ਖੜਗ ਲੈ ਪੌੜੀ ਉਮਰ ਲੱਥੇ ਜੋਧੇ ਮਾਰੂ ਬਜਿਆ ਬਦਲ ਜਿਉਂ ਮੈਂ ਖਾਸੂ ਰਣ ਵਿੱਚ ਗਜਿਆ ਇੰਦਰ ਜਿਹਾ ਜੋਧਾ ਮੈਂ ਥੋ ਭਜਿਆ ਕੌਣ ਵਿਚਾਰੀ ਦੁਰਗਾ ਅਰਜਣ ਰਣ ਸਜਿਆ ਵੱਜੇ ਢੋਲ ਨਗਾਰੇ ਦਲਾ ਮੁਕਾਬਲਾ ਤੀਰ ਫਿਰੈ ਰਹਿ ਬਾਰੇ ਆਮੋ ਸਾਹਮਣੇ ਅਗਣਤ ਵੀਰ ਸੰਘਾਰੇ ਲੱਗਦੀ ਕੈਬਰੀ ਡਿੱਗੇ ਜਾਣ ਮਨਾਰੇ ਮਾਰੇ ਬਿਜਦੇ ਖੁੱਲੀ ਵਾਲੀ ਦੈਤ ਆਹੜੇ ਸਭੇ ਸੂਰਮੇ ਸੁੱਤੇ ਜਾਣ ਜਟਾਲੇ ਭੰਗਾਂ ਖਾਏ ਕੈ ਪੌੜੀ ਦੋਹਾਂ ਕੰਧਾਰਾ ਮੋਏ ਜੁੜੇ ਨਾਲ ਧੌਂਸਾ ਪਾਰੀ ਕੜਕ ਉੱਠਿਆ ਫੌਜ ਤੇ ਵੱਡੇ ਅਹੰਕਾਰੀ ਲੈ ਕੇ ਚੱਲਿਆ ਸੂਰਮੇ ਨਾਲ ਵੱਡੇ ਹਜ਼ਾਰੀ ਮਿਆਨੋ ਖੰਡਾ ਧੂਹਿਆ ਮੈਂ ਖਾ ਸੁਰ ਪਾਰੀ ਉਮਰ ਲੱਥੇ ਸੂਰਮੇ ਮਾਰ ਮਤੀ ਕਰਾਲੀ ਜਾਪੇ ਚੱਲੇ ਰਤ ਦੇ ਸਲਲੇ ਜੜਧਾਰੀ ਪੌੜੀ ਸੱਟ ਪਈ ਜਮਧਾਣੀ ਦਲਾ ਮੁਕਾਬਲਾ ਧੂਹੇ ਲਈ ਕਿਰਪਾਣੀ ਦੁਰਗਾ ਬਿਆਨ ਤੇ ਚੰਡੀ ਰਾਖਸ਼ ਖਾਣੀ ਵਾਹੀ ਦੈਤ ਨੂੰ ਕੋਪਰ ਚੂਰ ਚਬਾਣੀ ਲੱਥੀ ਕਰਗ ਲੈ ਪਾਖਰ ਤੁਲਾ ਪਲਾਣੀ ਰੜਕੀ ਧਰਤ ਜਾਏ ਲਹਿੰਦੀ ਅਗਾ ਸਿਦਾਣੀ ਸਿੰਘਾਂ ਧੌਲ ਦਿਆਂ ਕੂਰਮ ਸਿਰ ਲੈ ਲਾਣੀ ਦੁਸ਼ਮਣ ਮਾਰ ਕੈ ਵੱਡੇ ਗਨ ਤਿਖਾਣੀ ਮੂਹੇ ਖੇਤ ਵਿੱਚ ਰਣ ਵਿੱਚ ਘੱਤੀ ਕਹਾਣੀ ਲੋਹੂ ਮਿਜ ਦੀ ਚਾਰੇ ਯੁਗ ਕਹਾਣੀ ਚੱਲਕ ਤੇਗ ਦੀ ਬੇਦਣ ਖੇਤ ਵਿਹਾਣੀ ਮੈਂ ਖੇ ਦੈਤ ਨੂੰ ਇਤੀ ਮੈਂ ਖਾਸੁਰ ਦੈਤ ਮਾਰੇ ਦੁਰਗਾ ਆਇਆ ਚੌਦਹ ਲੋਕਾਂ ਰਾਣੀ ਸਿੰਘ ਨਚਾਇਆ ਮਾਰੇ ਵੀਰ ਜਟਾਲੀ ਦਲ ਵਿੱਚ ਅਗਲੇ ਮੰਗਣ ਨਾਹੀ ਪਾਣੀ ਦਲੀ ਹੰਕਾਰ ਕੈ ਜਣ ਕਰੀ ਸਮਾਏ ਪਠਾਣੀ ਸੁਣ ਕੈ ਰਾਗ ਨੂੰ ਰੱਤੂ ਦੇ ਹੜਵਾਣੀ ਚੱਲੇ ਵੀਰ ਖੇਤ ਪੀਤਾ ਫੁੱਲ ਇਆਣੀ ਘੂਮਣ ਸੂਰਮੇ ਹੋਈ ਅਲੋਪ ਵਾਨੀ ਦੇ ਵਾਨੂ ਰਾਜ ਦੇ ਈਸਰ ਦੀ ਪ੍ਰਧਾਨੀ ਹੋਈ ਜਿੱਤ ਦੇ ਨਾ ਸੋਮਨ ਸੋਮ ਗੁਮਾਨੀ ਜਨਮੇ ਸੂਰਮੇ ਇੰਦਰ ਦੀ ਰਾਜਧਾਨੀ ਤੱਕੀ ਜਿੱਤਨੀ ਇੰਦਰਪੁਰੀ ਤੇ ਧਾਵਣਾ ਵੜ ਜੋਤੀ ਮਤਾ ਪਕਾਇਆ ਸੰਝ ਪਟੇਲਾ ਪਾਖਰਾ ਭੇੜ ਸੰਧਾ ਸਾਜ ਬਣਾਇਆ ਜੰਮੇ ਕਟਕ ਅਸ਼ੂ ਹਣੀ ਅਸਮਾਨ ਗਰਦੀ ਛਾਇਆ ਰੋਹ ਸੁਮ ਨਿਸੁਮ ਸਦਾਇਆ ਪੌੜੀ ਸੁਮ ਨਿਸੁਮ ਲਾਇਆ ਵੜ ਜੋਤੀ ਸੰਗਰ ਵਾਏ ਰੋਹ ਦਿਖਾਲੀ ਦਿੱਤੀ ਆ ਵਰਯਾਮੀ ਤੁਰੇ ਨਚਾਏ ਤੁਰੇ ਦਮਾਮੇ ਦੋਹਰੇ ਜੰਬਾਹਣ ਜਿਉਂ ਅਰੜਾਏ ਦੇਵ ਦਾਨੋ ਲੁੱਜਣ ਆਏ ਪੌੜੀ ਦਾਨੋ ਦੇਵ ਅਨਾ ਕੀ ਸੰਘੜ ਰਚਿਆ ਫੁੱਲ ਖਿੜੇ ਜਨ ਬਾਗੀ ਬਾਣੇ ਜੋਧਿਆਂ
ਭੂਤਾਂ ਇਲਾ ਕਾਗੀ ਗੋਸ਼ਤ ਪੱਖਿਆ ਹੁੰਮੜ ਧੁੰਮੜ ਜਾਗੀ ਕਤੀ ਸੂਰਿਆ ਸੱਟ ਪਈ ਨਗਾਰੇ ਤਲਾ ਮੁਕਾਬਲਾ ਦੇ ਦਿੱਤੇ ਦੇਵ ਭਜਾਈ ਮਿਲਕੇ ਰਾਕਸ਼ੀ ਲੋਕੀ ਤੀ ਫਿਰਾਈ ਦੋਹੀ ਆਪਣੀ ਦੁਰਗਾ ਦੀ ਸਾਮਤ ਕਾਈ ਦੇਵਾਂ ਡਰਦਿਆਂ ਆਂਦੀ ਚੰਡ ਚੜਾਈ ਉੱਤੇ ਰਾਕਸ਼ਾਂ ਪੌੜੀ ਆਈ ਫਿਰ ਭਵਾਨੀ ਖਬਰੀ ਪਾਈਆਂ ਦੈਤ ਵਡੇ ਅਭਿਮਾਨੀ ਹੋਏ ਏ ਇਕੱਠੇ ਲੋਚਨ ਧੂਮ ਗੁਮਾਨੀ ਰਾਏ ਬੁਲਾਇਆ ਜਗ ਵਿੱਚ ਵੱਡਾ ਦਾਨੋ ਆਪ ਕਹਾਇਆ ਸੱਟ ਪਈ ਖਰਚਾਮੀ ਦੁਰਗਾ ਲਿਆਉਣੀ ਪੌੜੀ ਕੜਕ ਉੱਠੀ ਰਣਚੰਡੀ ਫੌਜਾਂ ਦੇਖ ਕੈ ਧੂਹੇ ਮਿਆਨੋ ਖੰਡਾ ਹੋਈ ਸਾਹਮਣੇ ਸਭੇ ਵੀਰ ਸੰਗਾਰੇ ਧੂਮਰ ਨੈਣ ਦੇ ਜਣ ਲੈ ਕੱਟੇ ਆਰੇ ਦਰਖਤ ਬਾਡੀਆਂ ਪੌੜੀ ਚੌਵੀ ਦੌਸ ਬਜਾਈ ਦਲਾ ਮੁਕਾਬਲਾ ਰੋਹ ਭਵਾਨੀ ਆਈ ਉੱਤੇ ਰਾਕਸ਼ਾਂ ਖੱਬੈ ਦਸ ਨਚਾਈ ਸੀਣਸਾਰ ਦੀ ਬਹੁਤਿਆਂ ਦੇ ਤਨ ਲਾਈ ਕੀਤੀ ਰੰਗੁਲੀ ਭਾਈਆਂ ਮਾਰਨ ਭਾਈ ਦੁਰਗਾ ਜਾਣ ਕੈ ਰੋਹ ਚਲਾਈ ਰਾਕਸ਼ ਰਾਏ ਨੂੰ ਜੰਮਪੁਰ ਦੀਆ ਬਿਠਾਈ ਲੋਚਨ ਧੂਮ ਨੂੰ ਚਾਪੇ ਦਿੱਤੀ ਸਾਈ ਮਾਨ ਸੁੰਭ ਦੀ ਪੌੜੀ ਭੰਨੇ ਦੈਤ ਪੁਕਾਰੇ ਰਾਜੇ ਸੁੰਭ ਥੈ ਲੋਚਨ ਧੂਮ ਸੰਘਾਰੇ ਸਣੈ ਸਿਪਾਹੀਆਂ ਚੁਣ ਚੁਣ ਜੋਧੇ ਮਾਰੇ ਅੰਦਰ ਖੇਤ ਦੈ ਜਾਪਣ ਅੰਬਰ ਤਾਰੇ ਡਿੱਗਣ ਸੂਰਮੇ ਗਿਰੇ ਪਰਬਤ ਭਾਰੇ ਮਾਰੇ ਬਿਜ ਦੇ ਦੈਤਾਂ ਦੇ ਦਲਹਾਰੇ ਦਹਿਸ਼ਤ ਖਾਈ ਕੈ ਬਚੇ ਸੁਮਾਰੇ ਮਾਰੇ ਰਹਿੰਦੇ ਰਾਜ ਥੈ ਪੌੜੀ ਰੋਹ ਹੋਏ ਬੁਲਾਏ ਰਾਖਸ਼ ਰਾਜ ਨੇ ਬੈਠੇ ਮਤਾ ਪਕਾਈ ਦੁਰਗਾ ਲਿਆਉਣੀ ਚੰਡ ਅਰ ਮੁੰਡ ਪਠਾਏ ਬਹੁਤਾ ਕਟਕ ਦੈ ਜਾਪੇ ਛੱਪਰ ਛਾਏ ਬਣੀਆਂ ਕੇ ਜਮਾਂ ਚੇਤੇ ਰਾਏ ਬੁਲਾਏ ਚੱਲੇ ਜੁਝ ਨੋ ਜਣ ਜੰਮਪੁਰ ਪਕੜ ਚਲਾਏ ਸਭੇ ਮਾਰਨੇ ਪੌੜੀ ਢੋਲ ਨਗਾਰੇ ਵਾਏ ਦਲਾ ਮੁਕਾਬਲਾ ਰੋ ਰੁਹੇਲੇ ਆਏ ਉੱਤੇ ਰਾਕਸ਼ਾਂ ਸਭਨੀ ਤੁਰੇ ਨਚਾਏ ਬਰਛੇ ਪਕੜ ਕੈ ਬਹੁਤੇ ਮਾਰ ਗਿਲਾਏ ਅੰਦਰ ਖੇਤ ਦੈ ਤੀਰੀ ਸ਼ੈਬਰ ਲਾਈ ਬੁੱਠੀ ਦੇਵਤਾ ਭੇਰੀ ਸੰਗ ਬਜਾਈ ਸੰਗਰ ਰਚਿਆ ਤਣ ਤਣ ਤੀਰ ਚਲਾਏ ਦੁਰਗਾ ਧਨਖ ਲੈ ਜਿਨੀ ਦਸ ਉਡਾਏ ਰਹੇ ਨਾ ਜੀਵਦੇ ਚੰਡ ਅਰ ਮੁੰਡ ਖਪਾਏ ਦੋਨੋਂ ਦੇਵਤਾ ਸੁਮ ਨਿਸੁਮ ਰਸਾਏ ਮਾਰੇ ਦੈਤ ਸੁਣ ਜੋਧੇ ਸਭ ਮਿਲਾਏ ਆਪਣੇ ਮਜਲ ਸੀ ਜਿਨੀ ਦੇਵ ਭਜਾਏ ਇੰਦਰ ਜੇਹਵੇ ਤੇਈ ਮਾਰ ਗਿਰਾਏ ਪਲ ਵਿੱਚ ਦੇਵਤਾ ਓਨੀ ਦਸਤੀ ਦਸ ਵਜਾਏ ਤਿਨਾ ਚਿੱਤ ਕਰ ਫਿਰ ਸਰਣਵਤ ਬੀਜ ਚਲਾਏ ਬੀੜੇ ਰਾਜ ਦੇ ਸਾਂਝ ਪਟੇਲਾ ਪਾਏ ਚਿਲਕਰ ਤੋਪੀਆਂ ਲੁੱਜਣ ਨੂੰ ਅਰੜਾਏ ਰਾਖਜ਼ ਰੋਹਲੇ ਕਦੇ ਨਾ ਕਿਨੈ ਹਟਾਏ ਜੁਜ ਮਚਾਏ ਕੈ ਮਿਲ ਤੇਈ ਦਾਨੋ ਆਏ ਹੁਣ ਸੰਗਰ ਦੇਖਣਾ ਪੌੜੀ ਦੈਂਤੀ ਦੰਡ ਉਭਾਰੀ ਨੇੜਾ ਆਏ ਕੈ ਸਿੰਘ ਕਰੀ ਅਸਵਾਰੀ ਦੁਰਗਾ ਸੂਰ ਸੁਣ ਖੰਭੈ ਦਸ ਉਭਾਰੀ ਗਦਾ ਫਿਰਾਏ ਕੈ ਸੈਨਾ ਸਭ ਸੰਗਾਰੀ ਸਰਣਵਧ ਬੀਜ ਦੀ ਜਣ ਮਦ ਖਾਏ ਮਦਾਰੀ ਘੂਮਣ ਸੂਰਮੇ ਅਗਣਤ ਪਾਪ ਸਾਰੀ ਰੁਲੇ ਅਹਾੜ ਵਿੱਚ ਜਾਪੈ ਖੇਡ ਖਿਡਾਰੀ ਸੁੱਤੇ ਫਾਗ ਨੂੰ ਸਰਣਵਤ ਬੀਜ ਹਕਾਰੇ ਰਹਿੰਦੇ ਸੂਰਮੇ ਜੋਧੇ ਜੇੜ ਮਨਾਰੇ ਦਿਸਣ ਖੇਤ ਵਿੱਚ ਸਭਨੀ ਦਸਤ ਉਭਾਰੇ ਤੇ ਗਾਂ ਧੂਹੇ ਕੈ ਮਾਰੋ ਮਾਰ ਪੁਕਾਰੇ ਆਏ ਸਾਹਮਣੇ ਸੰਜਾ ਦੇ ਠਣਕਾਰੇ ਤੇ ਗੀ ਉਭਰੇ ਘਾਟ ਘੜਨ ਠਠਿਆਰੇ ਜਾਣ ਬਣਾਏ ਕੈ ਸੱਟ ਪਈ ਜਮਧਾਣੀ ਤਲਾ ਮੁਕਾਬਲਾ ਘੂਮਰ ਬਰਗਸਤਾਣੀ ਦਲ ਵਿੱਚ ਕੱਤੀਓ ਸਣੇ ਤੁਰਾ ਪਲਾਣੀ ਡਿੱਗਣ ਸੂਰਮੇ ਉੱਠ ਉੱਠ ਮੰਗਣ ਪਾਣੀ ਘੈਲ ਘੂਮਦੇ ਏਵੜ ਮਾਰ ਵਿਹਾਣੀ ਉੱਪਰ ਰਾਕਸ਼ਾਂ ਵਿਜਲ ਜਿਉਂ ਝਰਲਾਣੀ ਉੱਠੀ ਦੇਵਤਾ ਪੌੜੀ ਚੌਵੀ ਦੌਸ ਉਭਾਰੀ ਦਲਾ ਮੁਕਾਬਲਾ ਸਭੋ ਸੈਨਾ ਮਾਰੀ ਪਲ ਵਿੱਚ ਦਾਨਵੀ ਦੁਰਗਾ ਦਾਨੋ ਮਾਰੇ ਰੋ ਬਡਾਏ ਕੈ ਸਿਰ ਵਿੱਚ ਤੇਗ ਵਗਾਈ ਸਰਣਵਧ ਬੀਜ ਦੇ ਅਗਣਤ ਦਾਨੋ ਭਾਰੇ ਹੋਏ ਲੋਹੂਆਂ ਜੋਧੇ ਜੇੜ ਮੁਨਾਰੇ ਅੰਦਰ ਖੇਤ ਦੈ ਦੁਰਗਾ ਨੂੰ ਲਲਕਾਰੇ ਆਵਣ ਸਾਹਮਣੇ ਦੁਰਗਾ ਸਭ ਸੰਘਾਰੇ ਰਾਕਸ਼ ਆਉਂਦੇ ਰੱਤੂ ਦੇ ਪਰ ਨਾਲੇ ਤਿੰਨ ਤੇ ਭੂਏ ਪਏ ਉੱਠੇ ਕਾਰਣੇ ਆਰੇ ਰਾਕਸ਼ ਹੜ ਹੜਾਏ ਧਗਾ ਸੰਗਲੀ ਆਲੀ ਸੰਗਰ ਵਾਇਆ ਬਰਛੀ ਬੰਬਲੀ ਆਲੀ ਸੂਰੇ ਸੰਗਰੇ ਭੇੜ ਮਚਿਆ ਬੀਰਾਲੀ ਦੁਰਗਾ ਦਾਨਵੀ ਮਾਰ ਮਚੀ ਮੋਹਰਾਲੀ ਅੰਦਰ ਖੇਤ ਦੈ ਜਣ ਨਟ ਲੱਥੇ ਛਾਲੀ ਢੋਲ ਵਜਾਏ ਕੈ ਲੋਹੂ ਫਾਥੀ ਜਾਲੀ ਲੋਥੀ ਜਮਤੜੀ ਘਾਣ ਵਿੱਚ ਜਿਉਂ ਛੰਛਾਲੀ ਤੇ ਗਾਂ ਹੱਸੀਆਂ ਘੁੰਮਰ ਅਰ ਸਿਆਲੀ ਬਣੀਆਂ ਕੇ ਜਮਾ ਧਗਾ ਸੂਲ ਵਜਾਈਆਂ ਦਲਾ ਮੁਕਾਬਲਾ ਉਹੇ ਮਿਆਨੋ ਲਈਆਂ ਜਵਾਨੀ ਸੂਰਮੀ ਸਰਣਵਤ ਬੀਜ ਵਧਾਈਆਂ ਅਗਣਤ ਸੂਰਤਾਂ ਦੁਰਗਾ ਸੋਹੇ ਆਈਆਂ ਰੋ ਵਢਾਈ ਕੈ ਸਭਨੀ ਆਣ ਵਗਾਈਆਂ ਤੇ ਕਾ ਧੂਹੇ ਕੈ ਦੁਰਗਾ ਸਭ ਬਚਾਈਆਂ ਢਹਾਲ ਸੰਭਾਰ ਕੈ ਦੇਵੀ ਆਪ ਚਲਾਈਆਂ ਤੱਕ ਤੱਕ ਦਾਨਵੀ ਲੋਹੂ ਨਾਲ ਡੁਬਾਈਆਂ ਤੇ ਗਾ ਨੰਗੀਆਂ ਸਾਰਸਵਤੀ ਜਣਨਾਈਆਂ ਮਿਲ ਕੇ ਦੇਵੀਆਂ ਸਭੇ ਮਾਰ ਗਿਰਾਈਆਂ ਅੰਦਰ ਖੇਤ ਦੈ ਤਿੱਦੂ ਫੇਰ ਸਵਾਈਆਂ ਹੋਈਆਂ ਸੂਰਤਾਂ ਪੌੜੀ
ਸੂਰੀ ਸੰਘਰ ਰਚਿਆ ਢੋਲ ਸੰਖ ਨਗਾਰੇ ਵਾਇਕੈ ਚੰਡ ਚਿਤਾਰੀ ਕਾਲਕਾ ਮਨ ਬਹਿਲਾ ਰੋਸ ਵਡਾਇਕੈ ਨਿਕਲੀ ਮੱਥਾ ਫੋੜ ਕੈ ਜਣ ਫਤਿਹ ਨਿਸ਼ਾਨ ਬਜਾਇਕੈ ਜਾਗ ਸੋ ਜੰਮੀ ਜੁੱਧ ਨੂੰ ਜਰਨਵਾਣਾ ਜਨਮ ਲੜਾਇਕੈ ਦਲ ਵਿੱਚ ਘੇਰਾ ਕੱਤਿਆ ਜਣ ਸੀਹ ਤੁਰਿਆ ਗਣਨਾਇਕੈ ਆਪ ਫਿਸੋਲਾ ਹੋਇਆ ਤੇ ਲੋਕਾਂ ਦੇ ਖੁਣਸਾਈ ਕਹਿ ਰੋਹ ਸਦਾਈਆਂ ਚੱਕਰਪਾਨ ਕਰ ਨੰਦਾ ਖੜਕ ਉਠਾਏ ਕਹਿ ਆ ਗਏ ਰਾਕਸ਼ ਬੈਠੇ ਰੋਹਲੇ ਤੀਰੀ ਤੇ ਗੀਸ਼ੈ ਬਰਦਾਏ ਕਹਿ ਪਕੜ ਪਛਾੜੇ ਰਾਕਸ਼ਾਂ ਦਲ ਦੈਤਾ ਅੰਦਰ ਜਾਏ ਕਹਿ ਬਹੁ ਕੇਸੀ ਪਕੜ ਪਛਾੜੇ ਆਨਾ ਤਿੰਨ ਅੰਦਰ ਧੂਮ ਰਚਾਏ ਕਹਿ ਬੜੇ ਬੜੇ ਚੁਣ ਸੂਰਮੇ ਗਏ ਕੋਟੀ ਦਏ ਚਲਾਏ ਕਹਿ ਰਣ ਕਾਲੀ ਗੁੱਸਾ ਖਾਏ ਕਹਿ ਪੌੜੀ ਦੋਆਂ ਕੰਧਾਰਾ ਮੋਏ ਜੁੜੇ ਅਣੀਆਰਾ ਚੋਈਆਂ ਤੂਹੇ ਕਿਰਪਾਣਾ ਤਿੱਖੀਆਂ ਨਾਲ ਲੋਹੋਂ ਧੋਈਆਂ ਪੂਰਾ ਸਰਣ ਬੀਜ ਨੂੰ ਰਕਾਤ ਘੇਰ ਖਲੋਈਆਂ ਲਾੜਾ ਦੇਖਣ ਲਾੜੀਆਂ ਚੌ ਗਿਰਦੈ ਹੋਈਆਂ ਚੌਵੀ ਦੌਸਾ ਪਾਈ ਦਲਾ ਮੁਕਾਬਲਾ ਦਸਤੀ ਤੂੰ ਨਚਾਈਆਂ ਤੇ ਗਾਂ ਨੰਗੀਆਂ ਸੂਰੀਆਂ ਦੇ ਤਣ ਲਾਈਆਂ ਗੋਸ਼ਤ ਗਿੱਧੀਆਂ ਬਿੱਧਣ ਰਾਤੀ ਆਈਆਂ ਮਰਦਾ ਘੋੜੀਆਂ ਜੋਗਣੀਆਂ ਮਿਲਤਾਈਆਂ ਲੋਹੂ ਪਾਖਣਾ ਫੌਜਾਂ ਮਾਰ ਹਟਾਈਆਂ ਦੇਵਾਂ ਦਾਨਵਾਂ ਭੱਜਦੀ ਕਥਾ ਸੁਣਾਈਆਂ ਰਾਜੇ ਸੁੰਭ ਥੈ ਭੂਈ ਨਾ ਪਾਉਣੇ ਪਾਈਆਂ ਬੂੰਦਾ ਰਕਤ ਦੀਆਂ ਕਾਲੀ ਖੇਤ ਖਪਾਈਆਂ ਸਭੇ ਸੂਰਤਾਂ ਬਹੁਤੀ ਸ੍ਰੀ ਬਿਹਾਈਆਂ ਅੰਦਰ ਖੇਤ ਦੈ ਬਹੁਤੀ ਸ੍ਰੀ ਬਿਹਾਈਆਂ ਘੜੀਆਂ ਕਾਲਕੀਆਂ ਜਾਣ ਨਾ ਜਾਏ ਮਾਈਆਂ ਜੂਜੇ ਸੂਰਮੇ ਸੁੰਭ ਸੁਣੀ ਕਰ ਹਾਲੀ ਸਰਣਵਤ ਬੀਜ ਦੀ ਰਣ ਵਿੱਚ ਕਿ ਨੈ ਨਾ ਝਾਲੀ ਦੁਰਗਾ ਆਮਦੀ ਬਹੁਤੇ ਬੀੜ ਜਟਾਲੀ ਉੱਠੇ ਆਕ ਕਹਿ ਚੋਟਾਂ ਪਾਣ ਤਬਾਲੀ ਜਾਸਨ ਜੁੱਧ ਨੂੰ ਥਰ ਥਰ ਪ੍ਰਤਮੀ ਚਾਲੀ ਦਲਾ ਚੜੰਦਿਆਂ ਨਾਉ ਜਿਵੈ ਹੈ ਹਾਲੀ ਸਹਿ ਦਰਿਆਵ ਵਿੱਚ ਧੂੜ ਉਤਾਹਾਂ ਕਾਲੀ ਛੜੀ ਤੁਰੰਗ ਮਾਂ ਜਾਣ ਪੁਕਾਰੂ ਚਾਲੀ ਧਰਤੀ ਇੰਦਰ ਥੈ ਪੌੜੀ ਆਹਰ ਮਿਲਿਆ ਆਹਰੀਆਂ ਸੈਣ ਸੂਰਿਆਂ ਸਾਜੀ ਚੱਲੇ ਸੋਹੇ ਦੁਰਗ ਸ਼ਾਹ ਜਣਕਾ ਬਹਿ ਹਾਜੀ ਤੀਰੀ ਤੇਗੀ ਜਮਤੜੀ ਰਣਵੰਡੀ ਭਾਜੀ ਘਾਇਲ ਘੂਮਣ ਸੂਰਮੇ ਜਣ ਮਕਤ ਪਕਾਜੀ ਇੱਕ ਬੀਰ ਪਰੋਤੇ ਬਰਛੀਏ ਚਿਉਂ ਝੋਕ ਪਾਉਣ ਨਿਵਾਜੀ ਇੱਕ ਦੁਰਗਾ ਸੋਹੇ ਖੁਣ ਸਕਾਏ ਖੁਣ ਸਾਇਨ ਤਾਜੀ ਇੱਕ ਧਾਵਨ ਦੁਰਗਾ ਸਾਹਮਣੇ ਜਿਉਂ ਭੁਖਿਆਏ ਭਾਜੀ ਕਦੇ ਨਾ ਰੱਜੇ ਜੁੱਜ ਤੇ ਰੱਜ ਹੋਏ ਰਾਜੀ ਬਜੇ ਸੰਗਲੀਆਲੇ ਸੰਗਰ ਡੋਹਰੇ ਡਹਿ ਜੋ ਖੇਡ ਜਟਾਲੇ ਹੱਠਾਂ ਜੋੜ ਕੇ ਨਿਜੇ ਬੰਬਲੀਆਲੇ ਦਿਸਨ ਉਰੜੇ ਚੱਲੇ ਜਾਣ ਜਟਾਲੇ ਨਾਵਣ ਗੰਗ ਨੂੰ ਪੌੜੀ ਦੁਰਗਾ ਅਤੈ ਦਾਨ ਵੀ ਸੂਲ ਹੋਈਆਂ ਕੰਗਾ ਵਾਛੜ ਕੱਤੀ ਸੂਰਿਆਂ ਵਿੱਚ ਖੇਤ ਖਤੰਗਾ ਧੂਹੇ ਕਿਰਪਾਣਾ ਤਿੱਖੀਆਂ ਬੜਲਾਹਣ ਅੰਗਾ ਪਹਿਲਾਂ ਦਲਾਂ ਮਿਲਣ ਦਿਆਂ ਭੇੜ ਪਿਆ ਨਿਹੰਗਾ ਪੌੜੀ ਓਰੜ ਫੌਜਾਂ ਆਈਆਂ ਬੀਰ ਚੜੇ ਕੰਧਾਰੀ ਸੜਕ ਮਿਆਨੋਂ ਕੱਢੀਆਂ ਤਿੱਖੀਆਂ ਤਲਵਾਰੀ ਅੜਕ ਉੱਠੇ ਰਣ ਮਚਿਆ ਵੱਡੇ ਅਹੰਕਾਰੀ ਸੜਤਲ ਬਾਹਾਂ ਗੰਨ ਲੇ ਫੁੱਲ ਜੇ ਹੈ ਬਾੜੀ ਜਾਪੇ ਕੱਟੇ ਬਾਢੀਆਂ ਰੂਹ ਚੰਦਨ ਆਰੀ ਦੋਹਾਂ ਕੰਧਾਰਾ ਮੋਹੇ ਜੁੜੇ ਜਾਂ ਸੱਟ ਪਈ ਖਰਵਾਰ ਕਾਓ ਤੱਕ ਤੱਕ ਕਹਿ ਪਰ ਦੁਰਗ ਸ਼ਾਹ ਤੱਕ ਮਾਰੇ ਭਲੇ ਜੁਝਾਰ ਕਾਓ ਪੈਦਲ ਮਾਰੇ ਹਾਥੀਆਂ ਸੰਘ ਰੱਥ ਗਿਰੇ ਸਵਾਰ ਕਾ ਸੋਹਣ ਸੰਜਾ ਬਾਗੜਾ ਜਣ ਲੱਗੇ ਫੁੱਲ ਅਨਾਰ ਕੋ ਗੁੱਸੇ ਆਈ ਕਾਲ ਕਾ ਹੱਥ ਸੱਜੇ ਲੈ ਤਲਵਾਰ ਕਾਓ ਏਦੂ ਪਾਰ ਓਤ ਪਾਰ ਹਰਨਾਕ ਕਈ ਹਜ਼ਾਰ ਕਾਓ ਜਿਣ ਇੱਕਾ ਰਹੀ ਕੰਧਾਰ ਕਾਓ ਸਤ ਰਹਿਮਤ ਤੇਰੇ ਵਾਰ ਕਾਓ ਪੌੜੀ ਦੋਹਾਂ ਕੰਧਾਰਾ ਮੋਹੇ ਜੁੜੇ ਸੱਟ ਪਈ ਜਮਧਾਣ ਕਾਓ ਤਦ ਖਿੰਗ ਨਸੁਮ ਨਚਾਇਆ ਡਾਲ ਉੱਪਰ ਬਰਗਸਤਾਨ ਕਾਓ ਫੜੀ ਬਿਲੰਦ ਮੰਗਾਏ ਉਸ ਫੁਰਮਾਇਸ ਕਰ ਮੁਲਤਾਨ ਕਾਓ ਗੁੱਸੇ ਆਈ ਸਾਹਮਣੇ ਰਣ ਅੰਦਰ ਕੱਥਣ ਘਾਣ ਕਾਓ ਅੱਗੇ ਤੇਕ ਵਗਾਈ ਦੁਰਗ ਸ਼ਾਹ ਬੜ ਸੁੰਭਣ ਬਹੀ ਪਲਾਣ ਕਾਓ ਰੜਕੀ ਜਾਏ ਕਹਿ ਧਰਤ ਕਾਓ ਬੜ ਪਾਹਣ ਬੜ ਕਿਕਾਣ ਕਾਓ ਬੀਰ ਪਲਾਣੋ ਡਿੱਗਿਆ ਕਰ ਸਿਜਦਾ ਸੁਮ ਸੁਜਾਣ ਕਾਓ

ਸਦ ਰਹਿਮਤ ਤੁਰੇ ਨਚਾਨ ਕਉ ਪੌੜੀ। ਦੁਰਗਾ ਅਤੈ ਦਾਨ ਵੀ ਗੈ ਸੰਗਰ ਕਥੇ, ਓਰੜ ਉੱਠੇ ਸੂਰਮੇ ਆ ਡਾਹੇ ਮੱਥੇ, ਕੱਟ ਤੁਫੰਗੀ ਕੈ ਬਰੀ ਦਲਗਾਹੇ ਨਿਕੱਥੇ। ਦੇਖਣ ਜੰਗ ਫਰੇਸ਼ ਤੇ ਅਸਮਾਨੋ ਲੱਥੇ ਪੌੜੀ, ਤੂਆਂ ਕੰਧਾਰਾ ਮੋਏ ਜੁੜੇ ਦਲ ਘੁਰੇ ਨਗਾਰੇ। ਓਰੜ ਆਏ ਸੂਰਮੇ ਸਿਰਦਾਰ ਰਣਿਆਲੇ, ਲੈ ਕੇ ਤੇਗਾਂ ਬਰਛੀਆਂ ਹਥਿਆਰ ਉਭਾਰੇ, ਟੋਪ ਪਟੇਲਾ ਪੱਖ ਰਾਂਗਲ ਸਾਂਝ ਸਵਾਰੇ। ਲੈ ਕੇ ਬਰਛੀ ਦੁਰਗ ਸ਼ਾਹ ਬਹੁ ਦਾਨਵ ਮਾਰੇ, ਚੜੇ ਰਥੀ ਗਜ ਘੋੜਈ ਮਾਰ ਭੁਇੰ ਤੇ ਡਾਰੇ, ਜਾਣ ਹਲਵਾਈ ਸੀਖ ਨਾਲ

ਅਨਖੰਡ ਉਦਾਸੀ ਪਰਮ ਪ੍ਰਕਾਸ਼ੀ ਆਦਨਾਸੀ ਵਿਸ਼ਵਕਰੰਗ ਜਗਦਾਵਲ ਕਰਤਾ ਜਗਤ ਪ੍ਰਹਰਤਾ ਸਭ ਜਗਵਰਤਾ ਸੇਤ ਪਰੰਗ ਅਛੈ ਅਵਨਾਸੀ ਤੇਜ ਪ੍ਰਕਾਸ਼ੀ ਰੂਪ ਸੁਰਾਸੀ ਸਰਬ ਸ਼ਿਤੰਗ ਆਨੰਦ ਸਰੂਪੀ ਅਨਹਤ ਰੂਪੀ ਲਖ ਵਿਭੂਤੀ ਅਮਿਤ ਗਤੰਗ ਕਲਸ ਆਦ ਅਭੈ ਅਨਗਾਦ ਸਰੂਪੰਗ ਰਾਗ ਰੰਗ ਜੈ ਰੇਖਨ ਰੂਪੰਗ ਰੰਗ ਭਯੋ ਰਾਵਤ ਕਹੂੰ ਭੂਪੰਗ ਕਹੂੰ ਸਮੁੰਦਰ ਦੱਤਾ ਕਹੂੰ ਕੂਪੰਗ ਤ੍ਰਿਭੰਗੀ ਸ਼ਾਨਦਾ ਸਰਤਾ ਕਹੂੰ ਕੂਪੰਗ ਸਮੁੰਦ ਸਰੂਪੰਗ ਲਖ ਵਿਭੂਤੰਗ ਅਮਿਤ ਗਤੰਗ ਅਦਵੈ ਅਵਿਨਾਸੀ ਪਰਮ ਪ੍ਰਕਾਸ਼ੀ ਤੇਜ ਸੁਰਾਸੀ ਅਕ੍ਰਿਤਕ੍ਰਿਤੰਗ ਜੈ ਰੂਪ ਨ ਰੇਖੰਗ ਅਲਖ ਅਪੇਖੰਗ ਅਮਿਤ ਅਦਵੈਖੰਗ ਸਰਵਮਈ ਸਭ ਕਿਲ ਵਿਖ ਹਰਨੰਗ ਪਤਿਤ ਉਦਾਹਰਣੰਗ ਅਸਰਣ ਸਰਣੰਗ ਏਕ ਦਈ ਕਲਸ ਆ ਜਾਨ ਭਾਵ ਸਾਰੰਗ ਕਰ ਧਾਰਣੰਗ ਅਮਿਤ ਜੋਤ ਜਗ ਜੋਤ ਪ੍ਰਕਰਖਣੰਗ ਖੜਗ ਪਾਣ ਖਲਦਲ ਬਲ ਹਰਣੰਗ ਮਾਂ ਭਾਵ ਵਿਸਵੰਬਰ ਪ੍ਰਣੰਗ ਤ੍ਰਿਭੰਗੀ ਛੰਦ ਖਲਦਲ ਬਲ ਹਰਣੰਗ ਦੁਸ਼ਟ ਬਿਡਾਰਨੰਗ ਅਸਰਣ ਸਰਣੰਗ ਅਮਿਤ ਗਤੰਗ ਚੰਚਲ ਚਖਚਾਰੰਗ ਮੱਛ ਬਿਡਾਰਨੰਗ ਪਾਪ ਪ੍ਰਹਾਰਨ ਅਮਿਤ ਗਤੰਗ ਆ ਜਾਨ ਸੋ ਬਾਹੰਗ ਸਾਹਨ ਸ਼ਾਹੰਗ ਮਹਿਮਾ ਮਾਹੰਗ ਸਰਮਈ ਚਲ ਥਲ ਬਨ ਰਰਤਾ ਬਨ ਤ੍ਰੇਨ ਕਹਿਤਾ ਖਲ ਜਲ ਥਲ ਬਨ ਰਰਤਾ ਬਨ ਤ੍ਰਿਣ ਕਹਿਤਾ ਖਲ ਦਲ ਦਹਿਤਾ ਸੋਨ ਰਿਸਹੀ ਕਲਸ ਅਤ ਬਲਿਸ਼ਟ ਦਲ ਦੁਸ਼ਟ ਨਿਕੰਦਨ ਅਮਿਤ ਪ੍ਰਤਾਪ ਸਗਲ ਜਗਬੰਧਨ ਸੋਹਤ ਚਾਰ ਚਿੱਤਰ ਕਰ ਚੰਦਨ ਪਾਪ ਪ੍ਰਹਾਰਣ ਦੁਸ਼ਟ ਨਿਰਦਲ ਦੰਡਨ ਛਪੈ ਛੰਦ ਵੇਦ ਭੇਦ ਨਹੀਂ ਲਖੇ ਬ੍ਰਹਮ ਬ੍ਰਹਮਾ ਨਹੀਂ ਬੁੱਝੈ ਵਿਆਸ ਪਰਾਸਰ ਸੁਖ ਸਨਾਦ ਸ਼ਿਵ ਅੰਤ ਨਾ ਸੁਜੈ ਸੰਤ ਕੁਵਾਰ ਸਨਕਾਦ ਸਰਬ ਜੋ ਸਮਾਨਾ ਪਾਵਹਿ ਲਖ ਲਖ ਮੀਂਹ ਲਖ ਬਿਸਨ ਕਿਸਨ ਗਈ ਨੇਤ ਬਤਾਵਹਿ ਅਸਮ ਰੂਪ ਅਨਵੈ ਪ੍ਰਭਾ ਅਤ ਬਲਿਸ਼ਟ ਜਲ ਥਲ ਕਰਨ ਅਚੁੱਤ ਅਨੰਤ ਅਦਵੈ ਅਮਿਤ ਨਾਥ ਨਿਰੰਜਨ ਤਉ ਸ਼ਰਣ ਅਚੁੱਤ ਅਭੈ ਅਭੇਦ ਅਮਿਤ ਅਖੰਡ ਅਤੁਲ ਬਲ ਅਟਲ ਅਨੰਤ ਅਗਨਾਦ ਅਖੈ ਅਖੰਡ ਪ੍ਰਬਲ ਦਲ ਅਮਿਤ ਅਮਿਤ ਅਨਤੋਲ ਅਭੂ ਅਨਛੇ ਅਨਭੇਦ ਭੰਜਨ ਅਨਬਿਕਾਰ ਆਤਮ ਸਰੂਪ ਸੁਰਨਰ ਮੁਣ ਰੰਜਨ ਅਭਿਕਾਰ ਰੂਪ ਅਨਭੈ ਸਦਾ ਮੋਣਜਨ ਗਨ ਬੰਦਰ ਚਰਨ ਪਵ ਪਰਨ ਹਰਨ ਦੁਖ ਦੁਖ ਹਰਨ ਆਤ ਪ੍ਰਤਾਪ ਪ੍ਰੰਪੈ ਹਰਨ ਛਪੈ ਸ਼ੰਤੋ ਪ੍ਰਸਾਦ ਮੁਖ ਮੰਡਲ ਪਲ ਰਸਤ ਜੋਤ ਉਦੋਤ ਅਮਿਤ ਗਤ ਜਟਤ ਜੋਤ ਜਗ ਮਗਤ ਲਜਤ ਲਖ ਕੋਟ ਨਿਖਤ ਪਤ ਚੱਕਰਵਰਤੀ ਚੱਕਰ ਵੈ ਚੱਕਰਤ ਚੌ ਚੱਕਰ ਕਰ ਧਾਰ ਪਦਮਨਾਥ ਪਦਮਾਛ ਨਵਲ ਨਾਰਾਇਣ ਨਰ ਹਰ ਕਾਲਖ ਬਿਹੰਡਣ ਕਿਲ ਵਿਖਰਨ ਸੁਰ ਨਰ ਮੁਣ ਬੰਦਰ ਚਰਨ ਖੰਡਨ ਅਖੰਡ ਮੰਡਨ ਅਭੈ ਨਮੋ ਨਾਥ ਭਉ ਪੈ ਹਰਨ ਛਪੈ ਛੰਦ ਨਮੋ ਨਾਥ ਨਿਤਰਾਦਿਕ ਨਮੋ ਨਿਮਰੂਪ ਨਿਰੰਜਨ ਅਗੰਜਾਨ ਅਗੰਜਨ ਅਭੰਜ ਅਨਭੇਦ ਅਭੰਜਨ ਅਛੈ ਅਖੈ ਅਵਿਕਾਰ ਅਭੈ ਅਨਭਿਜ ਅਭੇਦਨ ਅਖੇਦਾਨ ਖੇਦਨ ਅਖਿਜ ਅਨਛੇਦਰ ਅਛੇਦਨ ਆ ਜਾਨ ਬਾ ਸਾਰੰਗ ਧਾਰ ਖੜਗ ਪਾਣ ਦੁਰਜਨ ਦਲਣ ਨਰਵਨ ਨਰੇਸ ਨਾਇਕ ਨਿਰਪਣ ਨਮੋ ਨਵਲ ਜਲ ਥਲ ਰਵਣ ਦੀਨ ਦਿਆਲ ਦੁਖ ਹਰਨ ਦੁਰਮਤ ਹੰਤਾ ਦੁਖ ਖੰਡਨ ਮਹਾਮੋਨ ਮਨ ਹਰਨ ਮਦਨ ਮੂਰਤ ਮਹਿ ਮੰਡਨ ਅਮਿਤ ਤੇਜ ਅਭਿਕਾਰ ਅਖੈ ਅਭੰਜ ਅਮਿਤ ਬਲ ਨਿਰਭੰਜ ਨਿਰਭਉ ਨਿਰਵੈ ਨਿਰਜੁਰ ਨਿਰਿਪ ਜਲ ਥਲ ਅਛੈ ਸਰੂਪ ਅਛੂ ਅਛੇਤ ਅਛੈ ਅਛਾਨ ਅਛਰ ਅਦਵੈ ਸਰੂਪ ਅਦਵੀਯ ਅਮਰ ਅਭਿਬੰਧਤ ਸੁਰ ਨਰ ਅਸੁਰ ਕੁਲ ਕਲੰਕ ਕਰ ਹੀਨ ਕਿਰਪਾ ਕੀ ਸਾਗਰ ਕਰੁਣਾ ਕਰ ਕਰਨ ਕਾਰਨ ਸਮਰੱਥ ਕਿਰਪਾ ਕੀ ਸੂਰਤ ਕ੍ਰਿਤ ਧਾਰ ਕਾਲ ਕਰਮ ਕਰ ਹੀਨ ਕ੍ਰਿਆ ਜੈ ਕੋਈ ਨਾ ਬੁੱਝੈ ਕਹਾਂ ਕਰੈ ਕਹਿ ਕਰੈ ਕਹਾਂ ਕਾਲਨ ਕਹਿ ਸੁਝੈ ਕੰਜਲਕ ਨੈਨ ਕੰਬੂ ਗਰੀਵੈ ਕੜ ਕੇ ਹਰ ਕੁੰਚਰ ਗਵਨ ਕਦਲੀ ਕੁਰੰਗ ਕਰਪੂਰ ਗਾਤ ਬਿਨ ਅਕਾਲ ਦੂਜੋ ਕੰਸ਼ ਪੈ ਛੰਦ ਅਲਖ ਰੂਪ ਅਲੇਖ ਅਭੈ ਅਨਭੂਤ ਭੰਜਨ ਆਦਿ ਪੁਰਖ ਅਭਿਕਾਰ ਅਜੈ ਅਨਗਾਦ ਅਗੰਜਨ ਨਿਰਭਿਕਾਰ ਨਿਰਜੁਨ ਸਰੂਪ ਨਿਰਦਵੈਕ ਨਿਰੰਜਨ ਅਭੰਜਾਨ ਭੰਜਨ ਅਨਭੇਦ ਅਨਭੂਤ ਭੰਜਨ ਸ਼ਾਹਨ ਸ਼ਾਹ ਸੁੰਦਰ ਸੁਮਤ ਬੜ ਸਰੂਪ ਬੜਵੈ ਬਖਤ ਕੋਟਕ ਪ੍ਰਤਾਪ ਭੁਪਾਨ ਜਿਮ ਤਪਤ ਤੇਜ ਇਸਥਿਤ ਤਖਤ ਛਪੈ ਸ਼ੰਤੋ ਪ੍ਰਸਾਦ ਚਕਰਤ ਚਾਰ ਚਕਰ ਵੈ ਚਕਰਤ ਚੌ ਕੁੰਟ ਚਵਗਨ ਕੋਟ ਸੂਰ ਸਮ ਤੇਜ ਤੇਜ ਨਹੀਂ ਦੂਨ ਚਵਗਨ ਕੋਟ ਚੰਦ ਚੱਕ ਪਰੈ ਤੁਲ ਨਹੀਂ ਤੇਜ ਵਿਚਾਰਤ ਬਿਆਸ ਪਰਾਸੁਰ ਬ੍ਰਹਮ ਭੇਦ ਨਹਿ ਬੇਦ ਉਚਾਰਤ ਸ਼ਾਹਾਨ ਸ਼ਾਹ ਸਾਹਿਬ ਸੁਘਰ ਅਤ ਪ੍ਰਤਾਪ ਸੁੰਦਰ ਸਬਲ ਰਾਜਾਨ ਰਾਜ ਸਾਹਿਬ ਸਬਲ ਅਮਿਤ ਤੇਜ ਅਛੈ ਅਛਰ ਕਬਿਤ ਤਉ ਪ੍ਰਸਾਦ ਗਹਿਓ ਜੋ ਨਾ ਜਾਇ ਸੋ ਅਗਾਹ ਕਹਿ ਕਹਿ ਗਾਹੀਅਤ ਛੇਦਿਓ ਜੋ ਨਾ ਜਾਇ ਸੋ ਅਛੇਤ ਕਹਿ ਪਛਾਣੀ ਐ ਗੰਜਿਓ ਜੋ ਨਾ ਜਾਇ ਸੋ ਅਗੰਜ ਕਹਿ ਕਹਿ ਜਾਣੀਅਤ ਭੰਜਿਓ ਜੋ ਨਾ ਜਾਇ ਸੋ ਅਭੰਜ ਕਹਿ ਕਹਿ ਮਾਨੀ ਐ ਸਾਧਿਓ ਜੋ ਨਾ ਜਾਇ ਸੋ ਅਸਾਧ ਕਹਿ ਕਹਿ ਸਾਧ ਕਰ ਛਲਿਓ ਜੋ ਨਾ ਜਾਇ ਸੋ ਅਛਲ ਕਹਿ ਪ੍ਰਮਾਣੀ ਐ ਮੰਤਰ ਮੈਂ ਨਾ ਆਵੇ ਸੋ ਅਮੰਤਰ ਕਹਿ ਕਹਿ ਮਾਨ ਮਾਨ
ਜੰਤਰ ਮੈਨਾ ਆਵੈ ਸੋ ਅਜੰਤਰ ਕਹਿ ਕੇ ਜਾਣੀਐ ਕਵਿਤਾ ਪ੍ਰਸਾਦ। ਜਾਤ ਮੈਨਾ ਆਵੈ ਸੋ ਅਜਾਤ ਕਹਿ ਕੇ ਜਾਣੀਐ ਤਪਾਤ ਮੈਨਾ ਆਵੈ ਸੋ ਅਪਾਤ ਕਹਿ ਬੁਲਾਈਐ। ਭੇਦ ਮੈਨਾ ਆਵੈ ਸੋ ਅਭੇਦ ਕਹਿ ਕੇ ਪਾਖੀਐ ਛੇਦਿਓ ਜੋ ਨਾ ਜਾਏ ਸੋ ਅਛੇਦ ਕਹਿ ਸੁਣਾਈਐ। ਖੰਡਿਓ ਜੋ ਨਾ ਜਾਏ ਸੋ ਅਖੰਡ ਯੁਗ ਖਿਆਲ ਕੀਜੈ। ਖਿਆਲ ਮੈਨਾ ਆਵੈ ਗਮ ਤਾਂ ਕੋ ਸਦਾ ਖਾਈਐ। ਜੰਤਰ ਮੈਨਾ ਆਵੈ ਸੋ ਅਜੰਤਰ ਕਹਿ ਕੇ ਜਾਪੀਐ ਧਿਆਨ ਮੈਨਾ ਆਵੈ ਤਿਆਕੋ ਧਿਆਨ ਕੀਜੈ ਧਿਆਈਐ ਕਵਿਤਾ ਪ੍ਰਸਾਦ। ਛਤਰ ਤਾਰੀ ਛਤਰੀ ਪਾਤ ਸ਼ੈਲ ਰੂਪ ਛੇਤਨਾਥ ਛਾਉਣੀ ਕਰ ਛਾਇਆ ਬਾਰ ਛਤਰੀ ਪਾਤ ਗਾਈਐ। ਬਿਸਨਾਥ ਬਿਸਵੰਭਰ ਬੇਦਨਾਥ ਬਾਲਾਕਾਰ ਬਾਜੀਗਰ ਬਾਣ ਧਾਰੀ ਬੰਧਨ ਬਤਾਈਐ। ਨਿਵਲੀ ਕਰਮ ਦੁਦਾ ਧਾਰੀ ਵਿਦਿਆ ਧਾਰ ਬ੍ਰਹਮਚਾਰੀ ਧਿਆਨ ਕੋ ਲਗਾਵੈ ਨੈਕ ਧਿਆਨ ਹੁਨਾ ਪਾਈਐ। ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈਐ ਕਵਿਤਾ ਪ੍ਰਸਾਦ। ਜੁਧ ਕੇ ਜਿਤਈਆ ਰੰਗ ਭੂਮ ਕੇ ਪਵਈਆ ਪਾਰ ਭੂਮ ਕੇ ਮਿਟਈਆ ਨਾ ਤੀਨ ਲੋਕ ਗਾਈਐ। ਕਾਹੂ ਕੇ ਤਨਈਆ ਹੈ ਨਾ ਮਈਆ ਜਾ ਕੇ ਭਈਆ ਕਉ ਸ਼ੌਨੀ ਹੂ ਕੇ ਸ਼ਈਆ ਛੋੜ ਕਾਸਿਓ ਪ੍ਰੀਤ ਲਾਈਐ। ਸਾਧਨਾ ਸਧਈਆ ਧੂਲ ਧਾਨੀ ਕੇ ਤੁਜਈਆ ਤੋਮ ਧਾਰ ਕੇ ਧਰਈਆ ਧਿਆਨ ਤਾਂ ਕੋ ਸਦਾ ਲਾਈਐ। ਆਵ ਕੇ ਬਢਈਆ ਏਕ ਨਾਮ ਕੇ ਜਪਈਆ ਔਰ ਕਾਮ ਕੇ ਕਰਈਆ ਛੋੜ ਔਰ ਕੌਣ ਧਿਆਈਐ ਕਬਿਤ ਤਉ ਪ੍ਰਸਾਦ। ਕਾਮ ਕੋ ਕੁਨਿੰਦਾ ਕਹਿ ਰਖੂਬੀ ਕੋ ਦਿਹੰਦਾ ਗਜ ਗਾਜੀ ਕੋ ਗਜਿੰਦਾ ਸੋ ਕੁਨਿੰਦਾ ਕਹਿ ਬਰਤਾਈਐ। ਚਾਮ ਕੇ ਚਲਿੰਦਾ ਘਾਵ ਘਾਮ ਤੇ ਬਚਿੰਦਾ ਛਤਰ ਛਾਉਣੀ ਕੇ ਛਲਿੰਦਾ ਸੋ ਦਿਹੰਦਾ ਕਹਿ ਮਨਾਈਐ। ਜਰ ਕੋ ਦਿਹੰਦਾ ਜਾਨ ਮਾਨ ਕੋ ਜਨਿੰਦਾ ਜੋਤ ਜੇਬ ਕੋ ਗਜਿੰਦਾ ਜਾਨ ਮਾਨ ਜਾਨ ਗਾਈਐ। ਦੋਖ ਕੋ ਦਲਿੰਦਾ ਦੀਨ ਦਾਨਸ ਦਿਹਿੰਦਾ ਦੋਖ ਦੁਰਜਨ ਦਲਿੰਦਾ ਤਿਹਾਏ ਦੂਜੋ ਕੌਣ ਤਿਆਈਐ ਕਵਿਤਾ ਪ੍ਰਸਾਦ। ਸਾਲਸ ਸਿਹਿੰਦਾ ਸਿੱਧ ਤਾਈ ਕੋ ਸਦਿੰਦਾ ਅੰਗ ਅੰਗ ਮੈਂ ਅਵਿੰਦਾ ਏਕ ਏਕੋ ਨਾਥ ਜਾਣੀਐ। ਕਾਲ ਕਟਿੰਦਾ ਖੁਰਾਸਾਨ ਕੋ ਖੁਨਿੰਦਾ ਗਰਭ ਗਾਫਲ ਗਲਿੰਦਾ ਗੋਲ ਗੰਜਕ ਬਰਤਾਈਐ। ਗਲ ਬਗਿਰਿੰਦਾ ਜੀਤ ਤੇਜ ਕੇ ਦਿਹਿੰਦਾ ਚਿਤ੍ਰ ਚਾਪ ਕੇ ਚਲਿੰਦਾ ਛੁੱਡ ਔਰ ਕੌਣ ਆਨੀਐ। ਸਤਤਾ ਦਿਹਿੰਦਾ ਸਤ ਤਾਈ ਕੋ ਸੁਖਿੰਦਾ ਕਰਮ ਕਾਮ ਕੋ ਕੁਨਿੰਦਾ ਛੋੜ ਦੂਜਾ ਕੌਣ ਮਾਨੀਐ ਕਵਿਤਾ ਪ੍ਰਸਾਦ। ਜੋਤ ਕੋ ਜਗਿੰਦਾ ਜੰਗ ਜਾ ਫਰੀ ਦਿਹੰਦਾ ਮਿੱਤਰ ਮਾਰੀ ਕੇ ਮਲਿੰਦਾ ਪੈ ਕੁਨਿੰਦਾ ਕੈ ਬਖਾਨੀਐ। ਪਾਲਕ ਪੁਨਿੰਦਾ ਪਰਮ ਪਾਰਸੀ ਪ੍ਰਗਿੰਦਾ ਰੰਗ ਰਾਗ ਕੇ ਸੁਨਿੰਦਾ ਪੈ ਅਨਿੰਦਾ ਤੇਜ ਮਾਨੀਐ। ਜਾਪ ਕੇ ਜਪਿੰਦਾ ਖੈਰ ਖੂਬੀ ਕੇ ਦਿਹਿੰਦਾ ਖੂਨ ਮਾਫ ਕੇ ਕੁਨਿੰਦਾ ਹੈ ਭਿਜ ਰੂਪ ਟਾਨੀਐ। ਆਰ ਜਾ ਦਿਹਿੰਦਾ ਰੰਗ ਰਾਗ ਕੇ ਵਢਿੰਦਾ ਦੁਸ਼ਟ ਦਰੋਹ ਕੇ ਦਲਿੰਦਾ ਛੋੜ ਦੂਜੋ ਕੌਣ ਤਿਆਈਐ ਕਵਿਤਾ ਪ੍ਰਸਾਦ। ਆਤਮਾ ਪ੍ਰਧਾਨ ਜਾਂ ਸਿੱਧਤਾ ਸਰੂਪਤਾ ਸੁਬੁੱਧਤਾ ਵਿਭੂਤ ਜਾਂ ਸਿੱਧਤਾ ਸੁਭਾਵ ਹੈ। ਰਾਗ ਪੀਨਾ ਰੰਗ ਤਾਹੇ ਰੂਪ ਪੀਨਾ ਰੇਖ ਜਾਹੇ ਅੰਗ ਪੀ ਸੁਰੰਗ ਤਾਹੇ ਰੰਗ ਕੇ ਸੁਭਾਵ ਹੈ। ਚਿੱਤਰ ਸੋ ਬਚਿੱਤਰ ਹੈ ਪਰਮਤਾ ਪਵਿੱਤਰ ਹੈ ਸੋ ਮਿੱਤਰ ਹੂੰ ਕੇ ਮਿੱਤਰ ਹੈ ਵਿਭੂਤ ਕੋ ਭਾਵ ਹੈ। ਦੇਵਨ ਕੋ ਦੇਵ ਹੈ ਕਿ ਸ਼ਾਹਨ ਕੋ ਸ਼ਾਹ ਹੈ ਕਿ ਰਾਜਨ ਕੋ ਰਾਜ ਹੈ ਕਿ

ਰੁਵਾਲ ਛੰਦ ਤਾਉ ਪ੍ਰਸਾਦ ਬੋਲ ਵਿਪਨ ਮੰਤਰ ਮਿੱਤਰਾਂ ਨ ਜਗ ਕੀ ਨ ਪਾਰ ਇੰਦਰ ਔਰ ਉਪਿੰਦਰ ਲੈ ਕੇ ਬੋਲ ਕੈ ਮੁਖਚਾਰ ਆਨ ਪਾਤਨ ਕੀਜੀ ਆਪ ਜਗ ਕੋ ਆਰੰਭ ਆਜ ਮੋਹਿ ਉਚਾਰੀਐ ਸੁਨ ਮਿੱਤਰ ਮੰਤਰ ਅਸੰਭ ਮਾਸ ਕੇ ਪਲਕਾੜ ਕੈ ਪੜ ਵੇਦ ਮੰਤਰ ਅਪਾਰ ਅਗਨ ਭੀਤਰ ਹੋਮੀ ਆਏ ਸੁਨ ਰਾਜ ਰਾਜ ਅਵਿਚਾਰ ਛੇਦ ਚਿੱਛਰ ਬੜਾ ਲਾਸੁਰ ਧੂਲੀ ਕਰਨ ਖਪਾਏ ਮਾਰ ਦਾਨਵ ਕਉ ਕਰਿਓ ਮੱਖ ਦੈਤ ਮੇਦ ਬਨਾਏ ਤੈਸੀ ਮੱਖ ਕੀਜੀਐ ਸੁਨ ਰਾਜ ਰਾਜ ਪ੍ਰਚੰਡ ਜੀਤ ਦਾਨਵ ਦੇਸ਼ ਕੇ ਬਲਵਾਨ ਪੁਰਖ ਅਖੰਡ ਤੈਸੀ ਮੱਖ ਮਾਰ ਕੈ ਸਿਰ ਇੰਦਰ ਛਤਰ ਫਿਰਾਏ ਜੈਸ ਸੁਰ ਸੁਖ ਪਾਇਓ ਤੇ ਵਸੰਤ ਹੋਏ ਸਹਾਏ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਬੀਸ ਅਵਤਾਰ ਚੌਪਈ ਅਬ ਚੌਬੀਸ ਉਚਰੋਂ ਅਵਤਾਰਾ ਜੈ ਵਿਦ ਤਿਨਕਾ ਲਖਾ ਅਖਾਰਾ ਸੁਨਿਓ ਸੰਤ ਸਬੈ ਚਿਤ ਲਾਈ ਬਰਨਤ ਸਿਆਮ ਜਥਾ ਮਤ ਭਾਈ ਜਾਉ ਬਈ ਜਬ ਜਬ ਹੋਤ ਅਰਿਸ਼ਟ ਪਾਰਾ ਤਬ ਤਬ ਦੇਹ ਤਰਤ ਅਵਤਾਰਾ ਕਾਲ ਸਮਨ ਕੋ ਪੇਖ ਤਮਾਸਾ ਅੰਤੈ ਕਾਲ ਕਰਤ ਹੈ ਨਾਸਾ ਚਉ ਬਈ ਕਾਲ ਸਬਨ ਕਾ ਕਰਤ ਪਸਾਰਾ ਅੰਤ ਕਾਲ ਸੋਈ ਖਾਪਨ ਹਾਰਾ ਆਪਨ ਰੂਪ ਅਨੰਤਰ ਧਨਹੀ ਆਪਨ ਮਦ ਲੀਨ ਪੁਨ ਕਰਹੀ ਚਉ ਬਈ ਇਨ ਮੈਂ ਸ੍ਰੇਸ਼ਟ ਸੋ ਦਸ ਅਵਤਾਰਾ ਜਿਨ ਮੈਂ ਰਮਿਆ ਰਾਮ ਮਾਰਾ ਅਨੰਤ ਚਤੁਰ ਦਸ ਗਨ ਅਵਤਾਰੂ ਕਉ ਸੋ ਤਿੰਨ ਤਿੰਨ ਕੀਏ ਅਕਾਰੂ ਚਉ ਬਈ ਕਾਲ ਆਪਨੋ ਨਾਮ ਛਪਾਈ ਅਵਰਣ ਕੇ ਸਿਰ ਦੈ ਬਰੀਆਈ ਆਪਨ ਰਹਿਤ ਨਿਰਾਲਮ ਜਗਤੇ ਜਾਨ ਲਏ ਜਾਨਾ ਮੈਂ ਤਪਤੇ ਚੌਪਈ ਆਪ ਰਚੇ ਆਪੇ ਕਲਕਾਏ ਅਵਰਣ ਕਹਿ ਦੈ ਮੂੰਡ ਹਟਾਏ ਆਪ ਨਿਰਾਲਮ ਰਹਾ ਨਾ ਪਾਇਆ ਤਾਂ ਤੇ ਨਾਮ ਬੇਅੰਤ ਕਹਾਇਆ ਚੌਪਈ ਜੋ ਚੌਬੀਸ ਅਵਤਾਰ ਕਹਾਏ ਤਿੰਨ ਭੀ ਤੁਮ ਪ੍ਰਭ ਤਨਕ ਨਾ ਪਾਏ ਸਭੀ ਜਗਤ ਭਰਮੇ ਪਵਰਾਯੰਗ ਤਾਂ ਤੇ ਨਾਮ ਬੇਅੰਤ ਕਹਾਯੰਗ ਚੌਪਈ ਸਭੀ ਚਲਤ ਨਾ ਆਪ ਛਲਾਇਆ ਤਾਂ ਤੇ ਛਲੀਆ ਆਪ ਕਹਾਇਆ ਸੰਤਨ ਦੁਖੀ ਨਿਰਖ ਅਗਲਾ ਗਵੈ ਦੀਨ ਬੰਧ ਤਾਂ ਤੇ ਕਹਿਲਾਵੇ ਚੌਪਈ ਅੰਤ ਕਰਤ ਸਭ ਜਗੋ ਕਾਲਾ ਨਾਮ ਕਾਲ ਤਾਂ ਤੇ ਜਗੜਾਲਾ ਸਮੈ ਸੰਤ ਪਰ ਹੋਤ ਸਹਾਈ ਤਾਂ ਤੇ ਸੰਖਿਆ ਸੰਤ ਸੁਣਾਈ ਜਾਉ ਪਈ ਨਿਰਖ ਦੀਨ ਪਰ ਹੋਤ ਦਿਆਰਾ ਦੀਨ ਬੰਧ ਹਮ ਤਬੈ ਵਿਚਾਰਾ ਸੰਤਨ ਪਰ ਕਰੁਣਾ ਰਸ ਢਰਹੀ ਕਰੁਣਾ ਨਿਧ ਤਵ ਕਰੁਣਾ ਨਿਧ ਜਗ ਤਬੈ ਉਚਰਹੀ ਚਉ ਪਈ ਸੰਕਟ ਹਰਨ ਸਾਧ ਵਨ ਸਦਾ ਸੰਕਟ ਹਰਨ ਨਾਮ ਪਇਓ ਤਦਾ ਦੁਖ ਦਾਹਤ ਸੰਤਨ ਕੇ ਆਇਓ ਦੁਖ ਦਾਹਨ ਪ੍ਰਭ ਤਦਿਨ ਕਹਾਇਓ ਚੌਪਈ ਰਹਾ ਅਨੰਤ ਅੰਤ ਨਹੀਂ ਪਾਇਓ ਜਾਂ ਤੇ ਨਾਮ ਬੇਅੰਤ ਕਹਾਇਓ ਜਗਮ ਰੂਪ ਸਬਨ ਕੇ ਤਰਤਾ ਜਾਂ ਤੇ ਨਾਮ ਬਖਨੀਅਤ ਕਰਤਾ ਚੌਪਈ ਕਿਨੂੰ ਕਹੂੰ ਨਾ ਤਾਹੀਂ ਲਿਖਾਇਓ ਇਹ ਕਰ ਨਾਮ ਅਲਖ ਲਿਖਾਇਓ ਜੋਨ ਜਗਤ ਮੈਂ ਕਬੂ ਨਾ ਆਇਆ ਜਾਂ ਤੇ ਸੁਭੋ ਜੋਨ ਬਤਾਇਆ ਚੌਪਈ ਬ੍ਰਹਮਾ ਦੇਕ ਸਭ ਹੀ ਪਚ ਹਾਰੇ ਵਿਸ਼ਨ ਮਹੇਸ਼ਵਰ ਕੌਣ ਵਿਚਾਰੇ ਚੰਦ ਸੂਰਜਿਨ ਕਰੇ ਵਿਚਾਰਾ ਤਾਂ ਤੇ ਜਨੀਅਤ ਹੈ ਕਰਤਾਰਾ ਚੌਪਈ ਸਦਾ ਪੇਖ ਪੇਖੀ ਰਹੀ ਤਾਂ ਤੇ ਜਗਤ ਪੇਖੀ ਕਈ ਅਲਖ ਰੂਪ ਕਿਨਹੂ ਨੇ ਜਾਣਾ ਤਹਿ ਕਰ ਜਾਤ ਲਿਖ ਬਖਾਨਾ ਚੌਪਈ ਰੂਪ ਅਨੂਪ ਸਰੂਪ ਅਪਾਰਾ ਪੇਖ ਅਪੇਖ ਸੁਮਨ ਤੇ ਨਿਆਰਾ ਦਾਇਕ ਸਭੋ ਅਜਾਤੀ ਸਭ ਤੇ ਜਾਣ ਲਇਓ ਕਰਤਾ ਹਮ ਤਬ ਤੇ ਚੌਪਈ ਲਗਨ ਸੰਗਤ ਤੇ ਰਹਿਤ ਨਿਰਾਲਮ ਹੈ ਇਹ ਕਥਾ ਜਗਤ ਮੈਂ ਮਾਲਮ ਜੰਤਰ ਮੰਤਰ ਤੰਤਰ ਨਿਰਝਾਇਆ ਪੇਖ ਕਰਤ ਕਿਨਹੂ ਨਹੀਂ ਪਾਇਆ ਚੌਪਈ ਜਗ ਆਪਨ ਆਪਨ ਉੜ ਜਾਣਾ ਪਾਰ ਬ੍ਰਹਮ ਕਾਉ ਨਾ ਪਛਾਣਾ ਇੱਕ ਮੜੀਅਨ ਘਬਰਨ ਵੇ ਜਾਹੀ ਦੁਹਨ ਮੈਂ ਪਰਮੇਸ਼ਰ ਨਾਈ ਚੌਪਈ ਇਹ ਦੋ ਮੋਹ ਬਾਦ ਮੋਹ ਪਚੇ ਇਨ ਤੇ ਨਾਥ ਨਿਰਾਲੇ ਬਚੇ ਜਾਂ ਤੇ ਛੂਟ ਗਇਓ ਭ੍ਰਮ ਉਪਾਰ ਉਰਕਾ ਤੈ ਆ ਗਏ ਹਿੰਦੂ ਕਿਆ ਤੁਰਕਾ ਚੌਪਈ ਇੱਕ ਤਸਬੀ ਇੱਕ ਮਾਲਾ ਤਰਹੀ ਇਹ ਕੁਰਾਨ ਪੁਰਾਣ ਉਚਰੀ ਕਰਤ ਵਿਰੁੱਧ ਗਏ ਮਰਮੂੜਾ ਪ੍ਰਭ ਕੋ ਰੰਗ ਨਾ ਲਾਗਾ ਗੂੜਾ ਜਾਵੇ ਜੋ ਜੋ ਰੰਗ ਏਕੇ ਰਾਜੇ ਤੇ ਤੇ ਲੋਕ ਲਾਜ ਤਜਨਾ ਚੇ ਆਦਿ ਪੁਰਖ ਜਿਨ ਏਕ ਪਛਾਨਾ ਦੁਤੀ ਭਾ ਭਾਵ ਨਾ ਮਨ ਮਹਿ ਆਨਾ ਚੌਪਈ ਜੇ ਜੇ ਭਾਵ ਦੁਤੀਆ ਮਹਿ ਰਾਜੇ ਤੇ ਮੀਤ ਮਿਲਨ ਤੇ ਬਾਚੇ ਏਕ ਪੁਰਖ ਜਿਨ ਨੈਕ ਪਛਾਨਾ ਤਿਨ ਹੀ ਪਰਮ ਤੱਤ ਕਹਿ ਜਾਨਾ ਚੌਪਈ ਜੋਗੀ ਸੰਨਿਆਸੀ ਹੈ ਜੇ ਤੇ ਮੁੰਡੀਆ ਮੁਸਲਮਾਨ ਗਣਤੇ ਤੇ ਪੇਖ ਤਰੇ ਲੂਟਰ ਸੰਸਾਰਾ ਸ਼ਬਦ ਸਾਧ ਜੈ ਨਾਮ ਅਧਾਰਾ ਚੌਪਈ ਪੇਟ ਹੇਤ ਨਰ ਡਿਮ ਦਿਖਾਈ ਡਿਮ ਕਰੇ ਬਿਨ ਪਈਅਤ ਨਾਹੀ ਜਿਨ ਨਰ ਏਕ ਪੁਰਖ ਕਹਿ ਤੇ ਆਇਓ ਤਿਨ ਕਰ ਡਿਮ ਨਾ ਕਿਸੀ ਦਿਖਾਇਓ ਚੌਪਈ ਡਿਮ ਕਰੇ ਬਿਨ ਹਾਥ ਨਾ ਆਵੈ ਕਹੂੰ ਨ ਕਾਹੂੰ ਸੀਸ ਨਿਵਾਵੈ ਜੋ ਇਹ ਪੇਟ ਨ ਕਾਹੂੰ ਹੋਤਾ ਰਾਵ ਰੰਗ ਕਾਹੂੰ ਕੋ ਕਹਿਤਾ ਚੌਪਈ ਜਿਨ ਪ੍ਰਭ ਏਕ ਵਹਿ ਠਹਿਰਾਇਓ ਤਿਨ ਕਰ ਡਿਮ ਨਾ ਕਿਸੂ ਦਿਖਾਇਓ ਸੀਸ ਦਿਓ ਉਨ ਸਿਰਨ ਨਾ ਦੀਨਾ ਰੰਚ ਸਮਾਨ ਦੇਹ ਕਰਤੀ ਨਾ ਚੌਪਈ ਕਾਨ ਛੇਦ ਜੋਗੀ ਕਹਿਵਾਇਓ ਆਤ ਪ੍ਰਪੰਚ ਕਰ ਬਨਹਿ ਸਿਧਾਇਓ ਏਕ ਨਾਮ ਕੋ ਤਤ ਨਾ ਲਇਓ ਬਨ ਕੋ ਭਇਓ ਨ ਗ੍ਰਹਿ ਕੋ ਭਇਓ ਚੌਪਈ ਕਹਾਂ ਲਗੈ ਕਬ ਕਥੈ ਵਿਚਾਰਾ ਰਸਨਾ ਏਕ ਨ ਪਈਅਤ ਬਾਰਾ ਜਹਿਵਾ ਕੋਟ ਕੋਟ ਪੋ ਤਰੈ ਗੁਣ ਸਮੁੰਦਰ ਤਵੈ ਪਾਰ ਨਾ ਪਰੈ ਚੌਪਈ ਪ੍ਰਥਮ ਕਾਲ ਸਭ ਜਗੋ ਤਾਂ ਤੇ ਭਇਓ ਤੇਜ ਵਿਖਿਆ ਤਾ ਸੂਈ ਭਵਾਨੀ ਨਾਮ ਕਹਾਈ
ਜਿਨ ਸਿਗਰੀ ਯਹਿ ਸ੍ਰਿਸ਼ਟ ਉਪਾਈ ਚੌਪਾਈ ਪ੍ਰਥਮੈ ਓਅੰਕਾਰ ਤਿਨਕਾ ਸੋਤਨ ਪੂਰ ਜਗਤ ਮੋਰਹਾ ਤਾਂਤੇ ਜਗਤ ਭਯੋ ਵਿਸਥਾਰਾ ਪੁਰਖ ਪ੍ਰਕ੍ਰਿਤ ਜਬ ਦੂਹ ਵਿਚਾਰਾ ਚੌਪਈ ਜਗਤ ਭਯੋ ਤਾਂਤੇ ਸਭ ਜਨੀਅਤ ਚਾਰ ਖਾਨ ਅਰ ਪ੍ਰਗਟ ਪਖਨੀਅਤ ਸਗਤ ਇਤੀ ਨੈ ਬਰਨ ਸੁਨਾਉ ਭਿੰਨ ਪਿਰ ਕਰ ਨਾਮ ਬਤਾਉਂ ਚੌਪਈ ਬਲੀ ਅਬ ਬਲੀ ਬਲੀ ਅਬ ਬਲੀ ਦੋ ਉਪਜਾਏ ਊਚ ਨੀਚ ਕਰ ਭਿੰਨ ਦਿਖਾਏ ਬਪ ਧਰ ਕਾਲ ਬਲੀ ਬਲਵਾਨਾ ਆਪੈ ਰੂਪ ਧਰਤ ਪਯੋ ਨਾਨਾ ਚੌਪਈ ਭਿੰਨ ਭਿੰਨ ਜਿਮ ਦੇਹ ਧਰਾਏ ਤਿਮ ਤਿਮ ਕਰ ਅਵਤਾਰ ਕਹਾਏ ਪਰਮ ਰੂਪ ਜੋ ਏਕ ਕਹਾਇਓ ਅੰਤ ਸਭੋ ਤੈ ਮਦ ਮਿਲਾਇਓ ਚੌਪਈ ਜਿਤਕ ਜਗਤ ਕੇ ਜੀਵ ਬਖਾਨੋ ਏਕ ਜੋਤ ਸਭ ਹੀ ਮੈਂ ਜਾਨੋ ਕਾਲ ਰੂਪ ਭਗਵਾਨ ਭਨੈ ਬੋ ਤਾਂ ਮੈਂ ਲੀਨ ਜਗਤ ਸਭ ਹੋਇ ਹੈ ਬੋ ਚੌਪਈ ਜੋ ਕਿਛ ਦੇਸ਼ਟ ਅਗੋਚਰ ਆਵਤ ਤਾਂ ਕਹੋ ਮਨ ਮਾਇਆ ਠਹਿਰਾਵਤ ਇਕ ਹੈ ਆਪ ਸਮਨਮੋ ਵਿਆਪਾ ਸਭ ਕੋਈ ਭਿੰਨ ਭਿੰਨ ਕਰਥਾ ਪਾ ਚੌਪਈ ਸਭ ਹੀ ਮੈਂ ਰਮ ਰਹਿਓ ਅਲੇਖਾ ਮਾਂਗਤ ਭਿੰਨ ਭਿੰਨ ਤੇ ਲੇਖਾ ਜਿਨ ਨਰ ਏਕ ਵਹਿ ਠਹਿਰਾਇਓ ਤਿਨ ਹੀ ਪਰਮ ਦਤ ਕਹਿ ਪਾਇਓ ਚੌਪਈ ਏਕ ਏਕ ਹੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵਤ ਕਉ ਭੂਪਾ ਭਿੰਨ ਭਿੰਨ ਸਭਨ ਉਵਰ ਜਾਇਓ ਸਭ ਤੇ ਜੁਦੋ ਨ ਕਿਨੂੰ ਪਾਇਓ ਚੌਪਈ ਭਿੰਨ ਭਿੰਨ ਸਭ ਹੂੰ ਉਪਜਾਇਓ ਭਿੰਨ ਭਿੰਨ ਕਰ ਤਿਨੂੰ ਕਪਾਇਓ ਆਪ ਕਿਸੂ ਕੋ ਦੋਸ ਨਾ ਲੀਨਾ ਔਰਨ ਸਿਨ ਬੁਰਿਆਈ ਦੀਨਾ ਚੌਪਈ ਸੰਖਾ ਸੁਰ ਦਾਨੋ ਪੁਨ ਭਇਓ ਬਹੁ ਵਿਦ ਕਹਿ ਜਗ ਕੋ ਦੁਖ ਦਇਓ ਮੱਛ ਅਵਤਾਰ ਆਪ ਪੁਨ ਤਰਾ ਆਪਣ ਜਾਪ ਆਪ ਮੁਕਰਾ ਚੌਪਈ ਤੋ ਪ੍ਰਥਮੈ ਤੁਛ ਮੀਨ ਬਬ ਧਰਾ ਪੈਠ ਸਮੁੰਦਰ ਚੱਕ ਝੂਰਨ ਕਰਾ ਪੁਨ ਪੁਨ ਕਰਤ ਭਇਓ ਵਿਸਥਾਰਾ ਸੰਖਾ ਸੁਰ ਤਬ ਕੋ ਵਿਚਾਰਾ ਚੌ ਭੁਜੰਗ ਪ੍ਰਿਆਦ ਛੰਦ ਤਬੈ ਕੋਪ ਗਰਜਿਓ ਬਲੀ ਸੰਖ ਪੀਰੰਗ ਤਰੇ ਸ਼ਸਤਰ ਅਸਤਰੰਗ ਸਜੇ ਲੋਹ ਚੀਰੰਗ ਚਤੁਰ ਬੇਦ ਪਾਤੰਕਿਓ ਸਿੰਧ ਮਧੰਗ ਤਰਸਿਓ ਅਸ਼ਟ ਨੈਣੰਗ ਕਰਿਓ ਜੁਦ ਸੁਦੰਗ ਭੁਜੰਗ ਪ੍ਰਿਆਤ ਛੰਦ ਤਬੈ ਸੰਬਰੇ ਦੀਨ ਹੇਤੰਗ ਦਿਆਰੰਗ ਧਰੇ ਲੋਕ ਰੋਹੰਗ ਕਿਰਪਾ ਕਹਿ ਕਿਰਪਾਲੰਗ ਮਹਾਂ ਸਤਰ ਪਾਤੰਗ ਕਰੇ ਅਸਤ੍ਰ ਕਾਤੰਗ ਟਰੇ ਦੇਵ ਸਰਬੰਗ ਗਿਰੇ ਲੋਕ ਸਾਤੰਗ ਭੁਜੰਗ ਪ੍ਰਿਆਤ ਛੰਦ ਪਏ ਅਤ੍ਰ ਕਾਤੰਗ ਗਿਰੇ ਚੌਰ ਚੀਰੰਗ ਰੁਲੇ ਤਛ ਮੁੱਛੰਗ ਉਠੇ ਤਛ ਤੀਰੰਗ ਗਿਰੇ ਸੁੰਡ ਮੁੰਡੰਗ ਰਣੰਗ ਭੀਮ ਰੂਪੰਗ ਮਨੋ ਖੇਲ ਪੌਟੇ ਹਟੀ ਫਾਗ ਜੂਪੰਗ ਭੁਜੰਗ ਪ੍ਰਿਆਤ ਛੰਦ ਬਏ ਖਗਿਅੰਗ ਖੇਤ ਖੰਗੰਗ ਸੋ ਧੀਰੰਗ ਸੁਭੈ ਸ਼ਸਤ੍ਰ ਸੰਜਾਨ ਸੋ ਸੂਰ ਬੀਰੰਗ ਗਿਰੇ ਗੌਰ ਗਾਜੀ ਖੁਲੇ ਬੀ ਹੱਥ ਮੱਥੰਗ ਨਚਿਓ ਰੁਦ ਰੁਦੰਗ ਨਚੇ ਮੱਛ ਮੱਥੰਗ ਰਸਾਵਲ ਛੰਦ ਮਹਾਵੀਰ ਗਜੇ ਸੁਭੰਗ ਸ਼ਸਤ੍ਰ ਸਜੇ ਬਧੇ ਗਜ ਗਾਹੰਗ ਸੋ ਹੁਰੰਗ ਉਸ਼ਾਹਿੰਗ ਰਸਾਵਲ ਛੰਦ ਢਲਾ ਟੁਕ ਢਾਲੰਗ ਚਮੀ ਤੇਗ ਕਾਲੰਗ ਟਾ ਕੱਟ ਬਾਹੈ ਉਬੈ ਜੀਤ ਚਾਹ ਹੈ ਸਾਵਲ ਛੰਦ ਮੁਛੰਗ ਮੁਖ ਬੰਕੀ ਤਮੰਗ ਤੇਜ ਤੰਕੀ ਫਿਰੈ ਗੌਰ ਗਾਜੀ ਨਚੈ ਤੁੰਦ ਤਾਜੀ ਭੁਜੰਗ ਛੰਦ ਪਰਿਓ ਰੋਸ ਸੰਖਾ ਸੁਰੰਗ ਦੇਖ ਸੈਣੰਗ ਤਪੇ ਵੀਰ ਬਖਤਰੰਗ ਕੀਏ ਰਕਤ ਨੈਣੰਗ ਭੁਜਾ ਠੋਕ ਭੂਪੰਗ ਕਰਿਓ ਨਾਦ ਉਚੰਗ ਸੁਣੇ ਗਰਭਣੀਆਨ ਕੇ ਗਰਭ ਮੁਚੰਗ ਭੁਜੰਗ ਲਗੇ ਠਾਮ ਠਾਮੰਗ ਦਮਾਮੰਗ ਦਮੰਕੇ ਖੁਲੇ ਖੇਤ ਮੋਹ ਖਗ ਖੁਨੀ ਖਿਮੰਕੇ ਭਏ ਕਰੂਰ ਭਾਂਤੰਗ ਕਮਾਣ ਕਣਕੇ ਨਚੇ ਵੀਰ ਬੈਤਾਲ ਭੂਤੰਗ ਬਣਕੇ ਭੁਜੰਗ ਪ੍ਰਿਓ ਆਯੁਧੰਗ ਸਾਯੁਧੰਗ ਵੀਰ ਖੇਤੰਗ ਨਜੇ ਕੰਧ ਹੀਣੰਕ ਬੰਧੰਗ ਅਚੇਤੰਗ ਖੁਲੇ ਖਗ ਖੁਨੀ ਖਿਆਲੰਗ ਤੰਗ ਭਜੇ ਕਾਤਰੰਗ ਸੂਰ ਬਜੇ ਨਿਹੰਗ ਭੁਜੰਗ ਕਟੇ ਚਰਮ ਪਰ ਮੰਗਰੀਓ ਸ਼ਸਤ੍ਰ ਅਸਤਰੰਗ ਭਰੇ ਪੈ ਭਰੇ ਭੂਤ ਭੂਮੰਗ ਨਰੇ ਅਸਤਰੰਗ ਰਣੰਗ ਰੰਗ ਰਤੇ ਸਭੀ ਰੰਗ ਭੂਪੰਗ ਗਿਰੇ ਜੁਦ ਮਧੰਗ ਬਲੀ ਝੂਮ ਝੁਮੰਗ ਭਜੰਗ ਭਯੋ ਦੁੰਦ ਜੁਦੰਗ ਰਣੰਗ ਸੰਗ ਮੱਛੰਗ ਮਨੋ ਦੋ ਗਿਰੰਗ ਜੁਦ ਜੁਟੇ ਸਪੱਛੰਗ ਕਟੇ ਮਾਸ ਟੁਕੰਗ ਪਖੇ ਗ੍ਰਿਧ ਬ੍ਰਿਧੰਗ ਹਸੀ ਜੋਗਣੀ ਚੌ ਸਠਾ ਸੁਰ ਸੁਦੰਗ ਭੁਜੰਗ ਕਿਉ ਧਾਰ ਬੇਦੰਗ ਹਤੇ ਸੰਖ ਬੀਰੰਗ ਤਜੋ ਮੱਛ ਰੂਪੰਗ ਸਰਜੋ ਸੁੰਦਰ ਚੀਰੰਗ ਸਵੈ ਦੇਵ ਥਾਪੇ ਕਿਉ ਦੁਸ਼ਟ ਨਾਸੰਗ ਤਰੇ ਸਰਬਦਾਨੋ ਭਰੇ ਜੀਵ ਤਰਾਸੰਗ ਤ੍ਰਿਭੰਗੀ ਛੰਦ ਸੰਖਾ ਸੁਰ ਮਾਰੇ ਬੇਦ ਉਧਾਰੇ ਸ਼ਸਤ੍ਰ ਸੰਘਾਰੇ ਜਸ ਲੀਨੋ ਦੇਵੇਸ ਬੁਲਾਇਓ ਰਾਜ ਬਿਠਾਇਓ ਛਤਰ ਫਿਰਾਇਓ ਸੁਖਦੀਨੋ ਕੋਟੰਗ ਬਜੇ ਬਾਜੇ ਅੰਮ੍ਰਿਤਸੁਰ ਗਾਜੇ ਸੁਭ ਘਰ ਸਾਜੇ ਸ਼ੁਕ ਹਰੇ ਦੈ ਕੋਟਕ ਦਛਨਾ ਕਰੋਰ ਪ੍ਰਦਰਸ਼ਨਾ ਆਨ ਸੋ ਮੱਛ ਕੇ ਪਾਂਚ ਪਰੇ ਇਤ ਸ੍ਰੀ ਬਚਨਾਟਕ ਮੱਛ ਅਵਤਾਰ ਕਤਨੰਗ ਸੰਖਾ ਸੁਰਬਦ ਹੈ।

ਬਹੁਤ ਕਾਲ ਬੀਤਤ ਭਇਓ ਜਪੈ ਅਸੁਰਨ ਬੰਸ ਪ੍ਰਗਟ ਭਇਓ ਤਬੈ ਅਸੁਰ ਲਗੇ ਬਹੁ ਕਰੇ ਬਿਖਾਦਾ ਕਿਨਹੂੰ ਨਾ ਤਿਨੈ ਤਨਕਮੈ ਸਾਦਾ ਸਕਲ ਦੇਵ ਇਕੱਠੇ ਤਪਏ ਚੀਰ ਸਮੁੰਦਰ ਜੈਥੋ ਤਹਿ ਗਏ ਬਹੁ ਚਿਰ ਬਸਤ ਭਏ ਤੈ ਧਾਂ ਠਾਮਾ ਬਿਸਨ ਸਹਿਤ ਬ੍ਰਹਮਾ ਜੈ ਨਾਮਾ ਬਾਰ ਬਾਰ ਹੀ

ਉਜਲ ਅਸਤਾਰੰਗ ਲਸਤ ਪਾਰੰਗ ਕਰਨ ਲੁਝਾਰੰਗ ਸ਼ਬਦਾਰੰਗ ਸ਼ੋਭਤ ਸਿਮ ਜਿਮ ਆਰੰਗ ਅਤ ਸ਼ਬਦਾਰੰਗ ਸੋਭਿਤ ਸੁਧਾਰੰਗ ਅਰਗਾਰੰਗ ਜੈ ਪਤਰੰਗ ਦਾਤਿੰਗ ਮਰਜਿਨੰਗ ਮਾਤੀ ਸੁਰੁਣਗ ਰਾਤੀ ਜੈ ਜੰਗੰਗ ਦੁਰਜਨ ਦਲ ਹੰਤੀ ਅਛਲ ਜਯੰਤੀ ਕਿਰਵਿਕ ਹੰਤੀ ਭੈ ਹਰਣੰ ਕਲਸ ਪਰ ਹਰੰਤ ਭਚਤ ਰਣ ਸੂਰੰਗ ਥਰ ਹਰ ਕਰਤ ਲੋਤਨ ਪੂਰੰਗ ਤੜਪੜ ਭਜੈ ਤਬਲ ਅਰਤੂਰੰਗ ਘੁੰਮੀ ਪੇਖ ਸੁਭਟ ਰਣ ਹੂਰੰਗ ਤ੍ਰਿਭੰਗੀ ਛੰਦ ਘੁੰਮੀ ਰਣ ਹੂਰੰਗ ਨਭ ਚਰ ਪੂਰੰਗ ਲਖ ਲਖ ਸੂਰੰਗ ਮਨ ਮੋਹੀ ਆਰੁਣ ਤਨ ਬਾਣੰਗ ਸ਼ਬ ਅਪ੍ਰਪਾਣੰਗ ਅਤ ਦੁਤ ਖਾਣੰਗ ਤਨ ਸੋਹੀ ਕਾਛਨੀ ਸੁਰੰਗੰਗ ਸ਼ਬ ਅੰਗ ਅੰਗੰਗ ਲਜਤ ਅਨੰਗੰਗ ਲਖ ਰੂਪੰਗ ਸਾਇਕ ਦ੍ਰਿਗ ਹਰਣੀ ਕੁਮਤ ਪ੍ਰਜਣਨੀ ਬਰਪਰ ਬਰਣੀ ਬੁਧ ਕੂਪੰਗ ਕਲਸ ਕਮਲ ਬਦਨ ਸਾਇਕ ਮ੍ਰਿਗ ਹਰਣੀ ਮ੍ਰਿਗ ਨੈਣੀ ਰੂਪ ਰਾਸ ਸੁੰਦਰ ਪਿਗ ਬੈਣੀ ਮ੍ਰਿਗ ਪਤ ਕਟ ਛਾਜਤ ਗਜ ਗੈਣੀ ਨੈਣ ਕਟਾਸ਼ ਬਨਹਿ ਹਰ ਲੈਣੀ ਤ੍ਰਿਭੰਗੀ ਛੰਦ ਸੁੰਦਰ ਮ੍ਰਿਗ ਨੈਣੀ ਸੁਰ ਪਿਕ ਬੈਣੀ ਚਿਤ ਹਰ ਲੈਣੀ ਗਜ ਗੈਣੰਗ ਮਾਧੁਰ ਬਿਦ ਬਦਨੀ ਸੁਬੁੱਧਨ ਸਦਨੀ ਕੁਮੁਤਿਨ ਕਦਨੀ ਛਬ ਮੈਣੰਗ ਅੰਗ ਕਾ ਸੁਰੰਗੀ ਨਟਵਰ ਰੰਗੀ ਝਾਂਜ ਉਤੰਗੀ ਪਗ ਤਾਰੰਗ ਬੇਸਰ ਗਜਰਾਰੰਗ ਬਹੁਚ ਅਪਾਰੰਗ ਕਾਥਸ ਘੁੰਗਰਾਰੰਗ ਆਹਾਰੰਗ ਕਲਸ ਚਿਬਕ ਚਾਰ ਸੁੰਦਰ ਛਬ ਤਾਰੰਗ ਠਾਰ ਠਾਰ ਮੁਕਤਨ ਕੇ ਹਾਰੰਗ ਕਰ ਕੰਗਨ ਪਹੁੰਚੀ ਉਜੀਆਰੰਗ ਨਿਰਖ ਮਦਨ ਦੁੱਤ ਹੋਤ ਸੁਮਾਰੰਗ ਤ੍ਰਿਭੰਗੀ ਛੰਦ ਸੋਭਤ ਛਬ ਧਾਰੰਗ ਕੱਚ ਕੁਕਰਾਰੰਗ ਰਸਨ ਰਸਾਰੰਗ ਉਰਜੀਆਰੰਗ ਪਹੁੰਚੀ ਗਜਰਾਰੰਗ ਸੋ ਬਿਦ ਸੁਧਾਰੰਗ ਮੁਕਤਨ ਹਾਰੰਗ ਉਰਤਾਰੰਗ ਸੋਹਤ ਚਖਚਾਰੰ ਰੰਗ ਰੰਗਾਰੰਗ ਬਿਪਿਤ ਪ੍ਰਕਾਰੰਗ ਅਤ ਆਂਜੇ ਬਿਖ ਧਰ ਮ੍ਰਿਗ ਜੈਸੇ ਜਲਜ ਨ ਵੈਸੇ ਸਸੀਹਰ ਜੈਸੇ ਸਰ ਆਂਜੇ ਕਲਸ ਭਯੋ ਮੂੜ ਰਾਵਣ ਰਣ ਕਰੁਦੰਗ ਮਚਿਓ ਆਣ ਤੁਮਲ ਜਬ ਜੋਦੰਗ ਜੂਜੇ ਸਕਲ ਸੂਰਮਾ ਸੁਧੰਗ ਅਰਦਲ ਮਧ ਸ਼ਬਦ ਕਰ ਉਦੰਗ ਤ੍ਰਿਭੰਗੀ ਛੰਦ ਤਾਯੋ ਕਰ ਕਰੁਦੰਗ ਸੁਭਟ ਬਿਰੁਦੰਗ ਗਲਤ ਸਬੁਧੰਗ ਗੈ ਬਾਣੰਗ ਕੀਨੋ ਰਣ ਸੁਧੰਗ ਨਚਤ ਸੁਪਖ ਬੁਧੰਗ ਉਠਤ ਧੁਨ ਉਦੰਗ ਧਨ ਤਾਣੰਗ ਧਾਏ ਰਜਵਾਰੇ ਦੁਧਰ ਹਕਾਰੇ ਸੋ ਪ੍ਰਣ ਪ੍ਰਹਾਰੇ ਕਰ ਕੋਪੰਗ ਘਾਇਨ ਤਨ ਰਜੇ ਦੁਪਗ ਨ ਭਜੇ ਜਨ ਹਰ ਗਜੇ ਪਗ ਰੂਪੰ ਕਲਸ ਅਧਿਕ ਰੋਸ ਸਾਵਨ ਜਨ ਜੂਟੇ ਬਖਤਰ ਟੋਬ ਜਿਰੈ ਸਭ ਬੂਟੇ ਨਿਸਰ ਚਲੇ ਸਾਇਕ ਜਨ ਛੂਟੇ ਜਨਕ ਸਿਚਾਨ ਮਾਸ ਲਗ ਟੂਟੇ ਤ੍ਰਿਭੰਗੀ ਛੰਦ ਸਾਇਕ ਜਨ ਛੂਟੇ ਤਿਮ ਅਰ ਜੂਟੇ ਬਖਤਰ ਫੂਟੇ ਜੇਬ ਜਿਰੇ ਮਸ ਹਰ ਭੁਖੀ ਆਏ ਤਿਮ ਅਰ ਧਾਏ ਸ਼ਸਤਰ ਨਚਾਏ ਨਾ ਫੇਰ ਫਿਰੇ ਸਨਮੁਖ ਰਣ ਗਾਜੈ ਕਿਮਹੂ ਨਾ ਭਾਜੈ ਲਖ ਸੁਰ ਰਾਜੈ ਰਣ ਰੰਗੰ ਜੈ ਜੈ ਧੁਨ ਕਰਹੀ ਪਹੁ ਭੰਡਰਹੀ ਸੋ ਬਿਧ ਉਚਰਹੀ ਜੈ ਜੰਗੰ ਕਲਸ ਮੁਖ ਤੰਬੋਰ ਅਰ ਰੰਗ ਸੁਰੰਗ ਡਿਡਰ ਭ੍ਰਮੰਤ ਭੂਮ ਉਹ ਜੰਗੰ ਲਿਪਤ ਮਲੈ ਕਨਸਾਰ ਸੁਰੰਗੰ ਰੂਪਵਾਨ ਗਤਵਾਨ ਉਤੰਗੰ ਤ੍ਰਿਭੰਗੀ ਛੰਦ ਤਨ ਸੁਭਤ ਸੁਰੰਗੰ ਸ਼ਬ ਅੰਗ ਅੰਗੰ ਲਚਤ ਅਨੰਗੰ ਲਖ ਨੈਣੰ ਸੋਭਿਤ ਕਚਕਾਰੇ ਅਤ ਕੁਗਰਾਰੇ ਰਸਨ ਰਸਾਰੇ ਮ੍ਰਿਦ ਬੈਣੰ ਮੁਖ ਛਗਤ ਸੁਭਾ ਸਿੰਘ ਦਿਨਸ ਪ੍ਰਕਾਸ਼ ਸਿੰਘ ਜਨ ਸਸਪਾ ਸਿੰਘ ਸਤ ਸੋਭੰਗ ਰੀਜਤ ਚਖ ਚਾਰੰਗ ਸੁਰਪੁਰ ਪਿਆਰੰਗ ਦੇਵ ਦਿਵਾਰੰਗ ਲਖ ਲੋਭੰ ਕਲਸ ਚੰਦਰ ਚੰਦਰ ਹਾਂਸ ਏਕ ਅੰਕਰ ਧਾਰੀ ਦੁਤੀਆ ਧੋਵ ਗੈ ਤ੍ਰਿਤੀ ਕਟਾਰੀ ਚਤੁਰਥਾਰ ਸਹਿਥੀ ਉਜਿਆਰੀ ਗੋਫਨ ਗੁੜਜ ਕਰ ਚਮਕਾਰੀ ਤ੍ਰਿਭੰਗੀ ਛੰਦ ਸਤਿ ਅਸ ਭਾਰੀ ਗਦੈ ਉਬਾਰੀ ਤ੍ਰਿਸੁਲ ਸੁਧਾਰੀ ਸ਼ੁਰਕਾਰੀ ਜੰਬੂਆ ਅਰਬਾਨੰਗ ਸੋ ਕਸ ਕੁਮਾਨੰਗ ਚਰਮ ਅਪਰਮਾਨੰਗ ਧਰਬਾਰੀ ਪੰਦਰਾਏ ਗਲੋਲੰਗ ਪਾਸ ਅਮੋਲੰਗ ਪਰਸ ਅਡੋਲੰਗ ਹੱਥ ਨਾਲੰਗ ਬਿਛੂਆ ਪਹਿਰਾਯੰਗ ਪਟਾ ਪ੍ਰਮਾਯੰਗ ਜਿਮ ਜਮ ਧਾਯੰਗ ਬਿਕਰੰਗ ਕਲਸ ਸ਼ਿਵ ਸ਼ਿਵ ਸ਼ਿਵ ਮੁਖ ਏਕ ਉਚਾਰੰਗ ਦੁਤੀਆ ਪ੍ਰਭਾ ਜਾਨਕੀ ਨਿਹਾਰੰਗ ਤ੍ਰਿਤੀਆ ਝੁੰਡ ਸਭ ਸੁਭਟ ਪ੍ਰਚਾਰੰਗ ਚਤੁਰਥ ਕਰਤ ਮਾਰਹੀ ਮਾਰੰਗ ਤ੍ਰਿਭੰਗੀ ਛੰਦ ਪਚੈ ਹਨਵੰਤੰ ਲਖ ਦੁਤ ਮੰਤੰ ਸੋ ਬਲ ਦੁਰੰਤੰ ਤਜ ਕਲਣੰ ਛਟੈ ਲਖ ਭਰਾਤੰ ਤਖਤ ਨ ਪਾਤ ਤਖਤ ਨਾ ਪਾਤੰਗ ਲਗਤ ਨ ਜਗਾਤੰਗ ਜੀ ਜਲਣੰ ਸਤੈ ਲਖ ਰਘੁਪਤ ਕਬਦਲ ਅਦਪਤ ਸੁਭਟ ਬਿਕਟ ਮਤ ਜੁਤ ਪ੍ਰਾਤੰ ਅਠਿਓ ਸਿਰ ਢੋਰੈ ਨਵਮ ਨਿਹੋਰੈ ਦਸਿਅਨ ਬੂਰੈ ਰਿਸਰਾਤੰਗ ਸੁਬੋਲਾ ਸਵਈਆ ਧਾਏ ਮਹਾਵੀਰ ਸਾਦੇ ਸਿਤੰਗ ਤੀਰ ਕਾਛੇ ਰਣੰਗ ਤੀਰ ਬਾਨਾ ਸੁਹਾਏ ਰਵਾਂ ਕਰਦ ਮਰਕਬ ਯਲੋ ਤੇਜ ਏਮ ਸਭ ਚੂੰ ਤੁੰਦ ਅਸਤ ਹੋ ਉਹ ਮੀਆਂ ਜੰਗਾ ਹੈ ਪਿੜੇ ਆਏ ਈਹਾਂ ਬੁਲੇ ਬੈਣ ਕੀ ਹਾਂ ਕਰੇ ਘਾਏ ਜੀ ਹਾਂ ਪਿੜੇ ਭੇੜ ਭਜੇ ਪੀਓ ਪੋਸਤਾਨੇ ਪਛੋ ਰਾਬੜੀ ਨੇ ਕਾਂ ਛੈ ਅਣੀਰੋ ਧਣੀ ਨੇ ਨਿਹਾਰੇ ਗਾਜੇ ਮਾਂ ਸੁਰ ਘੁੰਮੀ ਰਣੰਗ ਹੋਰ ਭ੍ਰਮੀਨ ਬੰਗ ਪੁਰ ਵੇਖੰਗ ਅਨੂਪੰਗ ਵਲੇ ਵਲ ਸਾਈ ਜਿਵੀਂ ਜੁਗਾਂ ਤਾਈ ਤੈਂਡੇ ਘੋਲੀ ਜਾਈ ਅਲਾਵੀ ਤੋ ਐਸੇ ਲਗੋ ਲਾਰ ਥਾਨੇ ਬਰੋ ਰਾਜਮਾਨੇ ਕਹੋ ਔਰ ਕਾਨੇ ਹੱਠੀ ਛਾੜ ਥਿਸੋ ਬਰੋ ਆਨ ਮੋਕੋ ਭਜੋ ਆਨ ਤੋਕੋ ਚਲੋ ਦੇਵ ਲੋਕੋ ਤਜੋ ਵੇਗ ਲੰਕਾ ਸੋਈ ਆਨੰਦ ਤੁਕਾ ਰੋਸ ਪਰਿਓ ਤਜ ਹੋਸ ਨਿਸਾਚਰ
ਸ੍ਰੀ ਰਘੁਰਾਜ ਕੋ ਗਾਏ ਪ੍ਰਹਾਰੇ, ਰੋਸ ਬੜੋ ਕਰ ਕੌਸ ਲਿਸੰਗ ਅਧ ਬੀਚ ਹੀਤੇ, ਸਰ ਕਾਟ ਉਤਾਰੇ ਫੇਰ ਬੜੋ ਕਰ ਰੋਸ ਦੀਵਾਰ ਦਾ ਨਾ ਧਾਏ, ਭਰੈ ਕਪ ਪੁੰਜ ਸੰਘਾਰੈ, ਪਟਸ ਲੋਹ ਹਥੀ ਪਰਸੰਗ ਗੜੀਏ, ਜੰਬੂਏ ਜਮਦਾੜ ਚਲਾਵੇ ਚਬੂਲਾ ਸਵਈਆ। ਸ੍ਰੀ ਰਘੁਰਾਜ ਸੁਰਾਸਨ ਲੈ ਰਿਸ ਠਾਨ ਘਨੀ ਰਨ ਬਾਨ ਪ੍ਰਹਾਰੇ, ਬੀਰਨ ਮਾਰ ਦੁਸਾਰ ਗਏ ਸਰ ਅੰਬਰ ਤੇ ਬਣਸੇ ਜਨ ਓਰੇ, ਬਾਜ ਗਜੀ ਰਦ ਰਾ ਸਾਜ ਗਿਰੇ, ਤਰ ਪਤਰ ਅਨੇਕ ਸੁ ਕੌਣ ਗਨਾਵੈ, ਫਾਗਨ ਪੌਣ ਪ੍ਰਚੰਡ ਬਹੇ, ਬਨ ਪਤਰਨ ਤੇ ਜਨ ਪਤਰ ਉਡਾਨੇ ਸਵਈਆ ਛੰਦ। ਰੋਸ ਪ੍ਰਿਯੋ ਰਣਮੋ ਰਘੁਨਾਥ, ਸੋ ਰਾਵਣ ਕੋ ਬਹੁ ਬਾਨ ਪ੍ਰਹਾਰੇ, ਸਰੌਣ ਨਾ ਨੈਕ ਲੱਗਿਓ ਤਿਨਕੇ ਤਨ, ਫੋਰ ਜਿਰੈ ਤਨ ਪਾਰ ਪਧਾਰੇ, ਬਾਜ ਗਜੀ ਰਜ ਰਾਜ ਰਥੀ ਰਣ ਭੂਮ ਗਿਰੇ ਐ ਪਾਨ ਸਿੰਗਾਰੇ, ਜਾਨੋ ਬਸੰਤ ਕੇ ਅੰਤ ਸਮੈ ਕਦਲੀ ਦਲ ਪੌਣ ਪ੍ਰਚੰਡ ਬੁਖਾਰੇ, ਧਾਏ ਪਰੇ ਕਰ ਕੋ ਬਨੇਚਰ ਹੈ ਤਿਨਕੇ ਜੀਆ ਰੋਸ ਜਗਿਓ, ਕਿਲਕਾਰ ਪੁਕਾਰ ਪਰੇ ਚੌਂਕਾਰਨ, ਛਾਟ ਰਥੀ ਨੇ ਏਕ ਪਗਿਓ, ਗੈ ਬਾਨ ਕਮਾਨ ਗਦਾ ਬੜਸ਼ੀ ਉੱਤੇ ਤਲ ਰਾਵਣ ਕੋ ਉਮਗਿਓ, ਪੜ ਜੂਜ ਅਰੂਜ ਗਿਰੇ ਧਰਨੀ, ਦਿਜ ਰਾਜ ਭ੍ਰਮਿਓ ਸ਼ਿਵ ਧਿਆਨ ਡਿਗਿਓ, ਜੂਜ ਅਰੂਜ ਗਿਰੇ ਪਟਵਾ ਤਨ ਘਾਇਨ ਘਾਏ ਘਨੇ ਪਿਵਰਾਨੇ, ਜੰਬੁਕ ਗ੍ਰਿਧ ਪਿਸਾਚ ਨਿਸਾਚਰ, ਫੂਲ ਫਿਰੇ ਰਣ ਮੋਹ ਰਹਿ ਸਾਨੇ, ਕਾਂਪ ਉੱਠੀ ਸੋ ਦਿਸਾ ਬਿਦਿਸਾ, ਦਿਗ ਪਾਲਣ ਫੇਰੇ ਪ੍ਰਣੈ ਘਨ ਮਾਨੇ, ਊਮ ਕਾਸ ਉਦਾਸ ਪਏ ਗਣ ਦੇਵ ਅਦੇਵ ਭ੍ਰਮੇ ਪਹਿਰਾਨੇ, ਰਾਵਣ ਰੋਸ ਪਰਿਓ ਰਣ ਮੋਹ ਰਿਸ ਸੌ ਸਰ ਓਕ ਪ੍ਰਵੋਕ ਪ੍ਰਹਾਰੇ, ਊਮ ਕਾਸ ਦਿਸਾ ਬਿਦਿਸਾ ਸਭ ਓਰ ਰੁਕੇ ਨਹਿ ਜਾਤ ਨਿਹਾਰੇ, ਸ੍ਰੀ ਰਘੁਰਾਜ ਸੁਰਾਸਨ ਲੈ ਸ਼ਿਨਮਾ ਸ਼ੁਭ ਕਹਿ ਸਰ ਪੁੰਜ ਨਿਵਾਰੇ, ਜਾਨਕ ਭਾਨ ਉਦੈ ਨਿਸਕੌ ਲੱਗੈ ਸਭੀ ਤਮ ਤੇਜ ਵਧਾਰੇ, ਰੋਸ ਪਰੇ ਰਣਮੋਹ ਰਘੁਨਾਥ ਕਮਾਨ ਲੈ ਬਾਨ ਅਨੇਕ ਚਲਾਏ, ਬਾਜ ਗਜੀ ਗਜ ਰਾਜ ਰਘਨੇ ਰਥ ਰਾਜ ਬਣੇ ਕਰ ਰੋਸ ਉਡਾਏ, ਜੇ ਦੁਖ ਦੇ ਕਟੇ ਸੀਕੇ ਹੀ ਤੇਰਨ ਆਜ ਪ੍ਰਤਾਛ ਦਿਖਾਏ, ਰਾਜੀਵ ਲੋਚਨ ਰਾਮ ਕੁਮਾਰ ਘਨੋ ਰਨ ਕਹਾਲ ਘਨੇ ਕਰ ਕਹਾਏ, ਰਾਵਣ ਰੋਸ ਪ੍ਰਯੋਗ ਕਰ ਜਿਓ ਰਣਮੋ ਲੈ ਕੇ ਸਭ ਸੈਨ ਪਜਾਨਿਓ, ਆਪ ਹੀ ਹਾਕ ਹਥਿਆਰ ਹਠੀ ਗਏ, ਸ਼੍ਰੀ ਰਘੁਨੰਦਨ ਕੋ ਰਣਧਾਨਿਓ, ਚਾਬਕ ਮਾਰ ਕੁਦਾਏ ਤੁਰੰਗਨ, ਜਾਏ ਪ੍ਰਯੋਗ ਕਛ ਤ੍ਰਾਸ ਨ ਮਾਨਿਓ, ਬਾਨ ਤੇ ਬਿਦ ਬਾਹਨ ਤੇ ਮਨ ਮਾਰਤ ਕੋ ਰਥ ਸ਼ੋਰ ਸਿਧਾਨਿਓ, ਸ਼੍ਰੀ ਰਘੁਨੰਦਨ ਕੀ ਪੁੱਜਤੇ ਜਬ ਸ਼ੋਰ ਸਰਾਸਨ ਬਾਨ ਉਡਾਨੇ, ਊਮ ਕਾਸ ਪਤਾਲ ਚਹੂੰ ਚਾਕਾ ਪੂਰ ਰਹੇ ਨਹੀਂ ਜਾਤ ਪਛਾਨੇ, ਤੋਰ ਸਨਾ ਸੁਬਾਹਨ ਕੇ ਤਨ ਆਹ ਕਰੀ ਨਹੀਂ ਪਾਰ ਪਰਾਨੇ, ਛੇਤ ਕਰੋਟਨ ਓਟਨ ਕੋਟ ਅਟਾਨ ਮੋ ਜਾਨਕੀ ਬਾਨ ਪਛਾਨੇ, ਸੀਆ ਸੁਰਾਰਦਨ ਕੋਏ ਜਿਨ ਕੇ ਕਰ ਕੋ ਜਿਨ ਏਕ ਹੀ ਬਾਨ ਵਿਖੈ ਤਨ ਚਾਖਿਓ, ਭਾਜ ਸਕਿਓ ਨਾ ਭਿਰਿਓ ਹਟ ਕੈ ਭਾਟ, ਏਕ ਹੀ ਘਾਏ ਤਰਾਬਰ ਰਾਖਿਓ, ਛੇਤ ਸਨਾ ਸੁਬਾਹਨ ਕੋ ਸਰ ਓਟਨ ਕੋਟ ਕਰੋਟਨ ਨਾ ਖਿਓ, ਸਵਾਰ ਜਾਰ ਅਪਾਰ ਹਠੀ ਰਣ ਹਾਰ ਗਿਰੇ ਤਰ ਹਾਏ ਨਾ ਪਾਖਿਓ, ਆਨ ਅਰੇ ਸੁ ਮਰੇ ਸਭ ਹੀ ਭਟ, ਜੀਤ ਬਚੇ ਰਣ ਛਾੜ ਪਰਾਨੇ, ਦੇਵ ਦੇਵਨ ਕੇ ਜਿਤਈਆ ਰਣ ਕੋਟ ਹਤੇ ਕਰ ਏਕ ਨਾ ਜਾਣੇ, ਸ਼੍ਰੀ ਰਘੁਰਾਜ ਪਰਾਕਰਮ ਕੋ ਲਖ ਤੇਜ ਸਮੂਹ ਸਭੈ ਪੈਰਾਨੇ, ਓਟਨ ਕੂਟ ਕਰੋਟਨ ਫਾਂਦ ਸੋ ਲੰਕੈ ਛਾੜ ਬਿਲੰਗ ਸਿਧਾਨੇ, ਰਾਵਣ ਰੋਸ ਭਰਿਓ ਰਣਮੋ ਗੈ ਬੀਸੂ ਬਾਹੇ ਹਥਿਆਰ ਪ੍ਰਹਾਰੇ, ਭੂਮ ਕਾਸ ਦਿਸਾ ਬਿਦਸਾ ਚਕ ਚਾਰ ਰੁਕੇ ਨਹੀਂ ਜਾਤ ਨਿਹਾਰੇ, ਫੂਕਣ ਤੈ ਫਲ ਤੈ ਮਦ ਤੇ ਅਤ ਤੈ ਬਦ ਕਹਿ ਰਣ ਮੰਡਲ ਡਾਰੇ, ਛਤਰ ਤੁਜਾ ਬਰਬਾਜ ਰਥੀ ਰਥ ਕਾਟ ਸੁਬੈ ਰਘੁਰਾਜ ਉਤਾਰੇ, ਰਾਵਣ ਚੌਂਪ ਚਲਿਓ ਚਪਕੈ ਨਿਜਬਾਜ ਵਿਹੀਨ ਜਬੈ ਰਥ ਜਾਨਿਓ, ਢਾਲ ਤ੍ਰਿਸੂਲ ਗਦਾ ਬਰਛੀ ਗੈ ਸ਼੍ਰੀ ਰਘੁਨੰਦਨ ਸੋ ਰਣ ਠਾਨਿਓ, ਧਾਏ ਪਰਿਓ ਲਲਕਾਰ ਹਠੀ ਕਰ ਕਪ ਪੁੰਜਨ ਕੋ ਕਛ ਤ੍ਰਾਸ ਨਾ ਮਾਨਿਓ, ਅੰਗਦ ਆਦ ਹਨਵੰਤ ਤੇ ਲੈ ਭਟ ਕੋਟ ਹੁਤੇ ਕਰ ਏਕ ਨਾ ਜਾਨਿਓ, ਰਾਵਣ ਕੋ ਰਘੁਰਾਜ ਜਬੈ ਰਣ ਮੰਡਲ ਆਵਤ ਮਦ ਨਿਹਾਰਿਓ, ਬੀਸ ਸਿਲਾ ਸਿਤ ਸਾਇਕ ਲੈ ਕਰ ਕੋਪ ਬਡੋ ਔਰ ਮਦ ਪ੍ਰਹਾਰਿਓ, ਭੇਦ ਚਲੇ ਮਰਮ ਸਥਲ ਕੋ ਸਰ ਸ਼੍ਰੋਣ ਨਦੀ ਸਰ ਬੀਜ ਬਖਾਰਿਓ, ਆਗੇ ਹੀ ਰੇਂਗ ਚਲਿਓ ਹਠ ਕੈ ਭਟ ਆਮ ਕੋ ਭੂਲ ਨਾ ਨਾਮ ਉਚਾਰਿਓ, ਰੋਸ ਪ੍ਰਿਓ ਰਣਮੋ ਰਘੁਨਾਥ ਸੋ ਪਾਨ ਕੇ ਬੀਜ ਸਰਾਸਨ ਲੈ ਕੈ, ਪਾਂਚਕ ਬਾਏ ਹਟਾਏ ਦਿਓ ਤੈ ਬੀਸੂ ਬਾਏ ਬਿਨਾ ਉਹ ਕਹਿ ਕੈ, ਦੈ ਦਸ ਬਾਣ ਬਿਮਾਨ ਦਸੋ ਸਿਰ ਕਾਢ ਦਏ ਸਿਵ ਲੋਕ ਪਠੈ ਕੈ, ਸ਼੍ਰੀ ਰਘੁਰਾਜ ਪਰਿਓ ਸੀਅਕੋ ਬਹਰੋ ਜਨ ਜੋਧ ਸਵੰਬਰ ਜੈ ਕੈ, ਇਤ ਸ੍ਰੀ ਬਚੇ ਤਰਨਾਟਕੇ ਰਾਮ ਅਵਤਾਰ ਦਾਸ ਸਿਰਪ ਦੇ ਇਤਿਹਾਸ ਸਮਾਪਤ ਮਾਸਤਾ।

ਅਥ ਸਗਰੀ ਪੁਰੀ ਸਹਿਤ ਸੁਰਗ ਗਾਇ ਚੌਪਈ ਜੋ ਇਹ ਕਥਾ ਸੁਣੇ ਅਰਗਾਵੈ ਦੂਖ ਪਾਪ ਤੈ ਨਿਕਟ ਨਾ ਆਵੈ ਬਿਸ਼ਨ ਭਗਤ ਕੀ ਇਹ ਫਲ ਹੋਈ ਆਦਿ ਬਿਆਦ ਸਵੈ ਸਕੈ ਨਾ ਕੋਈ ਸੰਮਤ ਸਤਰੈ ਸਹਿਜ ਪਚਾਵਣ ਹਾੜਵਦੀ ਪ੍ਰਥਮ ਸੁਖਦਾਵਨ ਤਉ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੀ ਲਵ ਲੇਹੋ ਸੁਧਾਰਾ ਦੋਹਰਾ ਨੇਤਰ ਤੁੰ ਕੇ ਚਰਨ ਤਰ ਸਤ ਦ੍ਰਵ ਤੀਰਥ ਰੰਗ ਸ੍ਰੀ ਭਗਵਤ ਪੂਰਨ ਕੀਓ ਰਘਵਰ ਕਥਾ ਪ੍ਰਸੰਗ ਸਾਧ ਅਸਾਧ ਜਾਨੋ ਨਹੀਂ ਬਾਤ ਸੁਬਾਦ ਵਿਵਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ ਆਏ ਗਹੇ ਜਪਤੇ ਤੁਮਰੇ ਤਪਤੇ ਕੋ ਆਂਘ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਬੈ ਬਹੁ ਭੇਦ ਕਹਿ ਹਮ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਾਰਾ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ ਸਗਲ ਦੁਆਰ ਕਹੋ ਛਾਟ ਕਹਿ ਗਹਿਓ ਤੁਹਾਰੋ ਦੁਆਰ ਬਾਹੀ ਕਹੇ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ ਇਤਿ ਸ੍ਰੀ ਰਮਾਇਣ ਸਮਾਪਤ ਮਸਤ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਅਥ ਕ੍ਰਿਸ਼ਨਾ ਅਵਤਾਰ ਇੱਕੀਸਵੋਂ ਅਵਤਾਰ ਕਥਨ ਚੌ ਪਈ ਅਬ ਵਰਣੋ ਕ੍ਰਿਸ਼ਨਾ ਅਵਤਾਰੂ ਜੈਸ ਭਾਂਤ ਬਭ ਧਰੋ ਮੁਰਾਰੂ ਪਰਮ ਪਾਪ ਤੇ ਪੂਮ ਡਰਾਨੀ ਡਗਮਗਾਤ ਬਿਤੀਰ ਸਿਧਾਨੀ ਚੌ ਪਈ ਬ੍ਰਹਮਾ ਗਯੋ ਸ਼ੀਰ ਨਿਤ ਜਾ ਕਾਲ ਪੁਰਖ ਇਸਤਿਥੇ ਕਤਾਹਾਂ ਕਹੋ ਬਿਸਨ ਕੈ ਨਿਕਟ ਬੁਲਾਈ ਕਿਸ਼ਨ ਅਵਤਾਰ ਧਰੋ ਤੁਮ ਜਾਈ ਦੋਹਰਾ ਕਾਲ ਪੁਰਖ ਕੇ ਬਚਨ ਤੇ ਸੰਤਨ ਹੇਤ ਸਹਾਏ ਮਥੁਰਾ ਮੰਡਲ ਕੇ ਵਿਖੈ ਜਨਮ ਧਰਿਓ ਹਰ ਰਾਜ ਚੌਪਈ ਜੇ ਜੇ ਕਿਸ਼ਨ ਚਰਿਤ੍ਰ ਦਿਖਾਏ ਦਸਮ ਬੀਜ ਸਭ ਭਾਗ ਸੁਣਾਏ ਗਿਆਰਾਂ ਸਹੰਸ ਬਾਨਵੇ ਛੰਦਾ ਕਹਿ ਦਸਮਪੁਰ ਬੈਠ ਆਨੰਦਾ ਅਥ ਦੇਵੀ ਜੂਕੀ ਉਸਤਤ ਕਥਨ ਸਵਈਆ ਹੋਏ ਕਿਰਪਾ ਤੁਮਰੀ ਹਮ ਪੈ ਤੋ ਸਭੈ ਸਗਨ ਗੁਣ ਹੀ ਤਰ ਹੋ ਜੀ ਧਾਰ ਵਿਚਾਰ ਤਬੈ ਬਰਬੁੱਧ ਮਹਾਂ ਅਗਨ ਗੁਣ ਕੋ ਹਰ ਹੋ ਬਿਨ ਚੰਡ ਕਿਰਪਾ ਤੁਮਰੀ ਕਬ ਹੋ ਮੁਕਤੇ ਨਹੀਂ ਅਛਰ ਹੋ ਕਰ ਹੋ ਤੁਮਰੋ ਕਰ ਨਾਮ ਕਿਦੋ ਤੁਲਹਾ ਜਿਮ ਬਾਗ ਸਮੁੰਦਰ ਵਿਖੈ ਤਰਹੁ ਦੋਹਰਾ ਰੇਮਣ ਭਜ ਤੂੰ ਸਾਰਦਾ ਅਨਗਨ ਗੁਣ ਹੈ

ਨਾ ਯਾ ਪਾ ਪੀਤਰ ਫੇਰ ਨਾ ਐ ਹੈ ਜੋ ਉਪਮਾ ਬਿਜਨਾਥ ਗਾਏ ਹੈ ਔਰ ਕਵਿਤਨ ਬੀਜ ਕਰੇਂਗੇ ਆਪਣ ਕੀ ਤੇ ਉਪਾਵਕ ਮੈਂ ਕਬ ਸਿਆਮ ਭਨੈ ਕਬ ਹੂਨਾ ਜਰੈਂਗੇ ਚਿੰਤ ਸਵੈ ਮਿਟ ਹੈ ਜੋ ਰਹੀ ਛਿਨਮੈ ਤਿਨਕੇ ਅਗ ਬ੍ਰਿੰਦ ਟਰੈਂਗੇ ਜੇ ਨਰ ਸਿਆਮ ਜੂਕੇ ਪਰਸੇ ਪਾਗਾ ਤੇ ਨਰ ਫੇਰ ਨਾ ਦੇ ਤਰੈਂਗੇ ਸਵਈਆ ਜੋ ਬ੍ਰਿਜ ਨਾਇਕ ਕੋ ਰੁਚ ਸੋ ਕਬ ਸਿਆਮ ਭਨੈ ਫੁਣ ਜਾਪ ਜਪੈ ਹੈ ਜੋ ਤੈ ਕੇ ਹਿਤ ਕਹਿ ਮਨ ਮੈਂ ਬਹੁ ਮੰਗਨ ਲੋਕਨ ਕਉ ਤਨਤੈ ਹੈ ਜੋ ਤਜ ਕਾਜ ਸਭੈ ਕਰਕੇ ਤੈ ਪਾਇਨ ਕੇ ਚਿਤ ਪੀਤਰ ਦੈ ਹੈ ਭੀਤਰ ਤੇ ਅਬ ਯਾ ਜਗ ਕੇ ਅਗ ਬ੍ਰਿੰਦਨ ਵੀਰ ਵਿਦਾ ਕਰ ਜੈ ਹੈ ਪ੍ਰੇਮ ਕੀਓ ਨਾ ਕੀਓ ਬਹੁਤੋ ਤਪ ਕਸ਼ਟ ਸਹਿਓ ਤਨ ਕਉ ਅਤ ਆਯੋ ਕਾਂਸੀ ਮੈਂ ਜਾਏ ਪੜਿਓ ਅਤ ਹੀ ਬਹੁ ਬੇਦਨ ਕੋ ਕਰ ਸਾਰ ਨਾ ਆਇਓ ਨਾ ਦਾਨ ਦੀਏ ਬਸ ਵਹਿ ਗਏ ਸ਼ਾਮ ਸਭੈ ਆਪਣੋ ਤਿਨ ਦਰਬ ਗਵਾਇਓ ਅੰਤਰ ਕੀ ਰੁਚ ਕਹਿ ਹਰ ਸਿਓ ਜੈ ਹੇਤ ਕੀਓ ਤਿਨ ਹੂੰ ਹਰ ਪਾਇਓ ਕਾ ਭਇਓ ਜੋ ਬਕ ਲੋਚਨ ਮੂੰਦ ਕਹਿ ਬੈਠ ਰਹਿਓ ਜਗ ਭੇਗ ਦਿਖਾਏ ਮੀਨ ਫਿਰਿਓ ਜਲ ਨਾਥ ਸਦਾ ਤੋ ਕਹਾਂ ਤਿਨ ਕੇ ਕਰਮੋ ਹਰ ਆਏ ਦਾਦਰ ਜੋ ਦਿਨ ਰੈਣ ਰਟੈ ਸੋ ਬਿਹੰਗ ਉਡੇ ਤਨ ਪੰਖ ਲਗਾਏ ਸਿਆਮ ਪਨੈ ਐ ਸੰਤ ਸਭੈ ਬਿਨ ਪ੍ਰੇਮ ਕਹੂੰ ਬਿਰਜ ਨਾਥ ਰਿਝਾਏ ਲਾਲਚ ਜੋ ਧਨ ਕੇ ਕਿਨਹੂੰ ਜੋ ਪੈ ਗਾਏ ਭਲੈ ਪ੍ਰਭ ਗੀਤ ਸੁਣਾਇਓ ਨਾਚ ਨੱਚਿਓ ਨਾ ਖਚਿਓ ਤਹਿ ਮੈਂ ਹਰ ਲੋਕ ਅਲੋਕੋ ਪੈਣ ਨਾ ਪਾਇਓ ਹਾਸ ਕਰਿਓ ਜਗ ਮੈਂ ਆਪਣੋ ਸੁਪਨੇ ਹੂਨਾ ਗਿਆਨ ਕੋ ਤਤ ਜਨਾਇਓ ਪ੍ਰੇਮ ਬਿਨਾ ਕਬ ਸ਼ਾਮ ਪਨੈ ਕਾਰਾ ਆਹੂੰ ਕੇ ਮੈਂ ਬ੍ਰਿਜ ਨਾਇਕ ਆਇਓ ਹਾਰ ਚਲੇ ਗ੍ਰਹਿ ਆਪਣੇ ਕੋ ਬਨਮੋ ਬਹੁਤੋ ਤਿਨ ਧਿਆਨ ਲਗਾਏ ਸਿੱਧ ਸਮਾਧ ਗਾਤ ਕਥਾ ਮੋਨ ਖੋਜ ਰਹੇ ਹਰ ਹੱਥ ਨਾ ਆਏ ਸਿਆਮ ਪਨੈ ਸਭ ਬੇਦ ਕਤੇ ਬਨ ਸੰਤਨ ਕੇ ਮਤੀ ਔਠੈ ਰਾਏ ਭਾਖਤ ਹੈ ਕਬ ਸੰਤ ਸੁਨੋ ਜੈ ਪ੍ਰੇਮ ਕੀਏ ਤਿਨ ਸ਼੍ਰੀਪਤ ਪਾਏ ਸਵਈਆ ਛਤਰੀ ਕੋ ਪੂਤ ਹਉ ਬਾਮਨ ਕੋ ਨਹਿ ਕੈਤਪ ਆਵਤ ਹੈ ਜੋ ਕਰੋ ਅਰ ਔਰ ਜੰਜਾਰ ਜਿਤੋ ਗ੍ਰਹਿ ਕੋ ਤੋ ਇਤਿਆਗ ਕਹਾ ਚਿਤਾ ਮੈਂ ਧਰੋ ਅਬ ਰੀਚ ਕੈ ਦੇਵ ਵੈ ਹਮ ਕਉ ਜੋ ਹਉ ਬਿਨਤੀ ਕਰ ਜੋਰ ਕਰੋ ਜਬ ਆਉ ਕੀ ਔਦ ਨਿਦਾਨ ਬਨੈ ਅਤ ਹੀਰਣ ਮੈਂ ਤਬ ਜੂਝ ਮਰੋ ਦੋਹਰਾ ਸਤਰੈ ਸਹਿ ਪੈ ਤਾਲ ਮੈਂ ਸਾਵਣ ਸੁਧ ਥਿਤ ਦੀਪ ਨਗਰ ਪਾਵਟਾ ਸ਼ੁਭ ਕਰਨ ਜਮਨਾ ਬਹਿ ਸਮੀਪ ਦੋਹਰਾ ਦਸਮ ਕਥਾ ਭਾਗਾਉਤ ਕੀ ਭਾਖਾ ਕਰੀ ਬਨਾਏ ਅਵਰ ਬਾਸਨਾ ਨਾਹੇ ਪ੍ਰਭ ਧਰਮ ਜੁਧ ਕਹਿ ਚਾਹੇ ਸਵਈਆ ਧਨ ਜੀਉ ਤੈ ਕੋ ਜਗ ਮੈਂ ਮੁਖਤੇ ਹਰ ਚਿਤ ਮੈਂ ਜੁਧ ਵਿਚਾਰੈ ਦੇ ਅਨਿਤ ਨਾ ਨਿਤ ਰਹਿ ਜਸ ਨਾਉ ਚੜੈ ਭਵ ਸਾਗਰ ਤਾਰੈ ਧੀਰਜ ਧਾਮ ਮਨਾਏ ਇਹ ਹੈ ਧਨ ਬੁੱਧ ਸੋ ਦੀਪਕ ਜਿਉਂ ਜੀਆ ਰਹਿ ਗਿਆਨੈ ਕੀ ਬੜਨੀ ਮਨੋ ਹਾਥ ਲੈ ਕਾਤਰ ਤਾਕਤ ਵਾਰ ਬੁਹਾਰੈ ਇਤ ਸ੍ਰੀ ਦਸਮ ਸਿਕੰਦ ਪੁਰਾਣੇ ਬਚਿਤ ਨਾਟਕ ਗ੍ਰੰਥੇ ਕ੍ਰਿਸ਼ਨਾ ਅਵਤਾਰ ਤਿਹਾਏ ਸਮਾਪਤ।

ਅਸ ਕਿਰਪਾਨ ਖੰਡੋੜ ਸਾਹਿਬ ਤੇ ਦਰਬਾਰ ਰਚ ਕਰੋ ਅੰਮ੍ਰਿਤ ਸਦਾ ਕੁਚੰਦ ਦਰਬਾਰ ਤੋਂ ਕਟਾਰੀ ਦਾੜ ਜਮ ਤੋਂ ਵਿਸ਼ਵ ਬਰਹਾਰਬਾਨ ਤੋ ਪਾਦ ਪਾਦ ਜੈ ਲੀਜੀਆ ਰਸ਼ਦਾਨ ਮਨਿਤਾਨ ਭਗ ਤੁਮੀ ਗੁਰ ਤੁਮੀ ਗਦਾ ਮਾਛ ਰਚ ਪਾ ਰਹਾ ਤੁਮ ਤੁਮ ਭਾਵਨ ਅਵਤਾਰ ਨਾਰ ਸਿੰਘ ਬਵਦਾ ਤੋਂ ਹੀ ਤੁਸੀਂ ਜਗਤ ਕੋ ਸਰ ਤੋਂ ਹੀ ਰਾਮ ਸ਼੍ਰੀ ਕ੍ਰਿਸ਼ਨ ਤੋਂ ਹੀ ਭਿਸ਼ਨ ਗੁਰੂ ਤੋਂ ਹੀ ਪ੍ਰਜਾ ਸਮਝ ਤੋਂ ਹੀ ਆਵੇ ਤੁਸੀਂ ਬੇਪਛਤਰ ਤੁਸੀਂ ਤੁਸੀਂ ਰੰਗ ਰਾਵ ਸਾਮਤਾ ਮਰਦੰਡ ਤੋਂ ਤੁਸੀਂ ਭੇਦ ਪਾਓ ਸੀਸ ਤੁਸੀਂ ਕਾਇਆ ਤੁਸੀਂ ਤਾਂ ਪ੍ਰਾਣੀ ਕੇ ਪ੍ਰਾਣ ਤੈ ਵਿਦਿਆ ਜਗ ਭਗਤ ਰਧੋਈ ਕਰੇ ਵੇਦ ਵਿਖਿਆਨ ਬੇਸਿਕ ਬਾਣ ਤਨੁ ਖਾਗਰ ਭਾਨ ਸਰ ਕੈਬਰ ਜੈ ਨਾਮ ਤੀਰ ਖਤੰਗ ਤਤਾਰ ਚੋ ਸਦਾ ਕਰੋ ਮਮ ਕਾਮ ਤੈਣੀ ਰਾਲੈ ਸਤਰ ਆਰ ਮ੍ਰਿਗ ਅੰਤਕ ਸਜਮਾਨ ਤੁਮ ਬੈਰਣ ਪ੍ਰਥਮੈ ਹਨੋ ਬਹਰ ਬਜੈ ਕਿਰਪਾਨ ਤੁਮ ਪਟ ਸਪਾਸੀ ਪਰਸ ਪਰਮ ਸਿੰਧ ਕੀ ਖਾਨ ਇਹ ਜਕੇ ਰਾਜਾ ਭਏ ਦੀਅ ਤਵ ਜਹਿ ਵਰਦਾਨ ਸੀਸ ਸਤਰ ਅਰ ਆਰ ਆਸ ਅਸ ਖੰਡੋ ਖੜ ਕਿਰਪਾਨ ਸਖ ਸੁਰੇਸਰ ਤੁਮ ਕੀਓ ਭਗਤ ਆਪਣੋ ਜਾਨ ਜਮ ਧਰ ਜਮ ਦਾੜਾ ਜਬਰ ਜੋਧਾਂ ਤਕ ਜੈ ਨਾਏ ਲੂਟ ਕੂਟ ਲਿਜਤਿ ਨੈ ਜੇ ਬਿਨ ਬਾਂਧੇ ਜਾਏ ਬਾਂਕ ਬਜਰ ਵਿਸ਼ੋ ਵਿਸਿਕ ਬਿਰਹਿ ਬਾਨ ਸਭ ਰੂਪਾ ਜਿਨ ਕੋ ਤੁਮ ਕਿਰਪਾ ਕਰੀ ਭਏ ਜਗਤ ਕੇ ਭੂਪਾ ਸ਼ਸਤਰ ਸਿਰ ਸਮਰਾਂਦ ਕਰ ਸਿਪਰਾਰ ਸਮ ਸਿਰ ਮੁਕਤ ਜਾਲ ਜਮਕੇ ਭਏ ਜਿਨੈ ਕਹੇ ਹੋਇ ਕਬੀਰ ਸਾਹਿਬ ਸਰੋਈ ਸਤਰ ਅਰ ਸਾਰੰਗਾਰ ਜਹਿ ਨਾਮ ਸਦਾ ਮਾਰੇ ਚਿਤ ਬਸੋ ਸਦਾ ਕਰੋ ਮਮਕਾਰ ਨੇਤ ਸ੍ਰੀ ਨਾਮ ਮਾਲਾ ਪੁਰਾਣੇ ਸ਼੍ਰੀ ਭਗਵਤੀ ਉਸਤਤ ਪ੍ਰਥਮ ਤੇ ਆਸ਼ਮਨ ਮਸਤ ਮਸਤ।

सूक्ष्मते सूक्ष्म करति ने वृद्धन प्रवृत्त भूमिकास पताल सपह सज एक अनेक सदाए सो नर काल फांस ते बाचे जो हर शरण सिधाए देव गंधारी पातशाही दसवी एक बिन दूसर सोना चितवार भंजन गड़न समर्थ सदा प्रभ जनत है करतार रहाओ कहाँ पयो जो आत हित चित कर बहु वेद सिला बजाई पान थक्यो पाहन कर परसत कश कर सिद्ध न आई अक्षत धूप दीप अर्पत है पान कछु न कह ता मैं कहाँ सिद्ध है रे जड़ तोहे कहाँ बरदा है जौ जिया होत तो वेद कश तोहे मन बच कर्म विचार केवल एक शरण स्वामी बिन यौने कथे उधार देव गंधारी पातशाही दसवी बिन हर नाम न बाचन पै है चौदह लोग जाहे बस कीने ताते कां पलै है रहाओ राम रहीम उबार ना सक है जा कर नाम रटै है ब्रह्मा बिसन रुद्र सूरज सस ते बस काल सबह है वेद पुराण कुरान सबह मत जाकर नेत कह है इंद्र फनेन्द्र मुनिन्द्र कल्प बहुत्यावत ध्यान न आय है जा कर रूप रंग नहीं जनियत सो किम श्याम कह है छुट हो काल जालते तबही ताहे चरण लपट है। एक ओंकार सतगुर प्रसाद श्री भगौती ए नम है आथ पखियान चरित्र लिखिया ते पातशाही दसवे भजंग प्रयात शांत प्रसाद तू ही खड़ग तारा तू ही बड़ बारी तू ही तीर तलवार तकाती कटारी हलबी जुनबी मगर भी तू ही है निहारो जा आप थाटी वही है तू ही जोग माया तू ही बागबानी तू ही आप रूपा तू ही श्री भवानी तू ही बेसन तू ब्रह्म तू रुद्र राजा तू ही विश्व माता सदा जय विराजा तू ही देव तू दैत तैं जछ उपाए तू ही तुर्क हिंदू जगत मैं बनाए तू ही पंथ वह अवतरी श्रेष्ठ माही तू ही भगत ते ब्रह्म बद बकाही तू ही बकर बकरत रूपा तू ही चारने ना तू ही रूप बाला तू ही बकर बैना तुम ही बकर ते बेद चारो चारे तुम ही सुम नै सुम दानो संघारे जगे जंग तो जो सो भजै पूप भारी बदे छाड़ बाना कढ़ी बाडवारी तू नर सिंह वह कै हिरा नाच मारियो तुम ही दाड़ पै भूम को भार धारियो तुम ही राम वह कै हठी दैत कायो तुम्ही कृष्ण भय कंस केसी खपायो तुही जाल पा काल का कै बखानी तुही चौदहों लोक की राजधानी तुही काल की रात्र वह कै बिहार है तुही आप उपावे तुही अंत मारे तुही राज राजेश्वरी कै बखानी तुही चौदहों लोक की आप रानी तुम्हें लोक उत उगरा अत उगरा बखाने तुम्हें अदरजा ब्यास बानी पछाने तुम्ही शेष की आप सेजिया बनाई तू ही केसरी बाहनी कह कहाई तू तो सार कुटान कर कह सुहायो तू ही चंड आओ मुंड दानो खपायो तू ही रक्त बीजार सौ युद्ध कीनो तुम ही हाथ दे राख देवे स्लीनो तुम ही महक दानो बड़ो को बकायो तू तुम राच ज्वालाच की सौ जगायो तुम ही कौच बखतरा पने ते उचारियो बिड़ा लाच आओ चिछरास बिडारियो तुम ही डह डह कह डबर को बजायो तू ही कह कह कह असी जो दबायो तू ही अस्त अष्टात मैं अस्त्र तारे अजय जय किते केसू ते पछारे जयंती तू ही मंगला रूप काली कपालन तू ही है तू ही भद्रकाली तू दुर्गा तू छी मा तू शिवा रूप तोरो तू धात्री स्वाहा नमस्कार मोरो तू ही प्रात संध्या अरुण वस्त्र तारे तू मध्यान्ह में सुकल अंबर सुधारे तू ही पीत बाना सिंह काल धारियो सबै सातवन को महा मोह टारियो तू ही आपको राख तो दंता कह है तू ही बिप्र चिंतान हुको चबै है तू ही नंद के ताम मैं अवतरेंगी तू साकंग परी साक सौ तन परेंगी तू बोधा तू ही मच्छ को रूप कह है तू ही कच्छ वह कह समुद्र मथा है तू ही आप दिजराम को रूप तर है निछत्रा पृथ्वी बार इक्कीस कर है तू ही आपको न कलंकी बना है सबै ही मले छान को नाश कह है मैया जान चेरो मया मोहि की जय चाहो चित मैं जो वह मोहि दी जय सवैया मुंडकी माल दिशान के अंबर बाम करियो गल मैं असबारो लोचन लाल कराल दिपै दूपाल विराजत है अनियारियो छूटे है बाल महाबिकराल विशाल लसै लद पंत उजियारियो शरत ज्वाल लय कर ब्याल सो काल सदा प्रतपाल तिहारो भान ते
ਭਾਨ ਸੇ ਤੇਜ ਭਯਾਨਕ ਭੂਤ ਅਜ ਭੂਧਰ ਤੇ ਜਿਨਕੇ ਤਨ ਭਾਰੇ ਭਾਰੀ ਮਨ ਭਰੇ ਮਨ ਪੀਤਰ ਪਹਾਰ ਪਰੇ ਨਹਿ ਸੀ ਭਗਤਾਰੇ ਭਾਲਕ ਜਿਉ ਭਵਕੈ ਬਿਨ ਭੈ ਰਾਨਾ ਭੈਰਵ ਪੇਰ ਬਜਾਏ ਨਗਾਰੇ ਤੇ ਪਟ ਝੂਮ ਗਿਰੇ ਰਣ ਭੂ ਭਵਾਨੀ ਜੂਕੇ ਪਲਕਾਨ ਕੇ ਮਾਰੇ ਓਟ ਕਰੀ ਨਹਿ ਕੋਟ ਭੁਜਾਨ ਕੀ ਚੋਟ ਪਰੇ ਰਣ ਕੋਟ ਸਿੰਘਾਰੇ ਕੋਟਨ ਸੇ ਜਿਨਕੇ ਤਨ ਰਾਜਤ ਬਸ ਸਭ ਕਬ ਹੁਨ ਹਾਰੇ ਰੋਜ਼ ਪਰੇ ਨਾ ਫਿਰੇ ਰਣ ਤੇ ਤਨ ਬੋਟਨ ਲੈ ਨਭ ਗੀਤ ਬਤਾਰੇ ਤੇ ਨਿਰਭ ਘੂਮ ਗਿਰੇ ਰਣ ਭੂਮ ਅਸੋ ਕਾਲੀ ਕੇ ਕੋਪ ਕਿਰਪਾਨ ਕੇ ਮਾਰੇ ਅੰਜਨ ਸੇ ਤਨ ਉਗਰ ਉਦਾਇ ਉਦਹ ਧੂਮਰੀ ਧੂਰ ਭਰੇ ਗਰਬੀਲੇ ਚੌਂਪ ਚੜੇ ਚੌਂ ਓਰੰਤੇ ਚਿਤ ਭੀਤਰ ਚੌਂਪ ਜਿਰੇ ਚਟਕੀਲੇ ਧਾਵਤ ਤੇ ਤੁਰ ਵਾਸੇ ਦਸੋ ਦੇਸ ਤੇ ਝਟ ਦੈ ਬਿਕਟੇ ਤੇ ਝਟ ਦੈ ਪਟਕੈ ਬਿਕਟੀਲੇ ਰੌਰ ਪ੍ਰੇਰਨ ਰਾਜੀਵ ਲੋਚਨ ਰੋਸ ਪ੍ਰੇਰਨ ਸਿੰਘ ਰਜੀਲੇ ਕੋਟਨ ਕੋਟ ਸੋ ਚੋਟ ਪਰੀ ਨਹਿ ਓਟ ਕਰੀ ਪੈ ਆਂਗਨਾ ਢੀਲੇ ਜੇ ਨੇ ਪਟੇ ਅਕਟੇ ਪਟਤੇ ਚਟ ਦੈ ਛਿਤ ਪੈ ਪਟਕੇ ਗਰ ਬੀਲੇ ਜੇ ਨਾ ਹਟੇ ਬੇਕਟੇ ਪਟਕਾਹੋ ਸੋ ਤੇ ਝਟ ਦੈ ਚਟਕੈ ਚਟਕੀਲੇ ਰੌਰ ਪ੍ਰੇਰਨ ਰਾਜੀਵ ਲੋਚਨ ਰੋਸ ਪ੍ਰੇਰਨ ਸਿੰਘ ਰਜੀਲੇ ਧੂਮਰੀ ਧੂਰ ਪਰੇ ਧੁਮਰੇ ਤਨ ਤਹਾਏ ਨਿਸਾਚਰ ਲੋਹ ਕਟੀਲੇ ਮੇਚਕ ਪੱਬਨ ਕੇ ਜਿਨਕੇ ਤਨ ਕੌਚ ਕਸੇ ਮਦ ਮਤ ਜਟੀਲੇ ਰਾਮ ਪਨੈ ਅਤਿ ਹੀ ਰੇਸ ਸੋ ਜਗ ਨਾਇਕ ਸੋ ਰਣ ਠਾਠ ਟਟੀਲੇ ਤੇ ਝਟ ਦੈ ਪਟਕੈ ਛਿਤ ਪੈ ਰਣ ਰੌਰ ਪਰੇ ਰਣ ਸਿੰਘ ਰਜੀਲੇ ਬਾਜਤ ਡੰਕ ਅਤੰਕ ਸਮੈ ਲਖ ਦਾਨਵ ਬੰਕ ਬਡੇ ਬਰਗੀ ਬਡੇ ਗਰਬੀਲੇ ਛੂਟਤ ਬਾਨ ਕਮਾਨਨ ਕੇ ਤਨ ਕਹਿ ਨਾ ਪਹੇ ਤਿਨਕੇ ਤਨ ਢੀਲੇ ਤੇ ਜਗ ਮਾਤ ਚਿਤੈ ਚਬਕੈ ਝਟ ਦੈ ਛਿਤ ਪੈ ਚਟਕੇ ਚਟਕੀਲੇ ਰੌਰ ਪਰੇ ਰਣ ਰਾਜੀਵ ਲੋਚਨ ਰੋਸ ਪਰੇ ਰਣ ਸਿੰਘ ਰਜੀਲੇ ਜੰਗ ਜਰੇ ਰਣ ਰੰਗ ਸਮੈ ਅਰਧੰਗ ਕਰੇ ਪਟ ਕੋਟ ਦੁਸੀਲੇ ਰੁੰਡਨ ਮੁੰਡ ਬਿਥਾਰ ਕਨੇ ਹਰ ਕੋ ਪੈ ਰਾਵਤ ਹਰ ਛਪੀਲੇ ਧਾਵਤ ਹੈ ਜਿਤ ਹੀ ਤਿਤ ਹੀ ਅਰ ਭਾਜ ਚਲੇ ਕਿਤ ਹੀ ਕਰ ਹੀਲੇ ਰੌਰ ਪਰੇ ਰਣ ਰਾਜੀਵ ਲੋਚਨ ਰੋਸ ਪਰੇ ਰਣ ਸਿੰਘ ਰਜੀਲੇ ਸੋਮ ਨਿਸੁਮ ਤੇ ਆਦਿਕ ਸੂਰਾ ਸਭੈ ਉਮੜੇ ਕਰ ਕੋਟ ਕੋਪ ਅਖੰਡਾ ਕੁਆਚ ਕਿਰਪਾਨ ਕਮਾਨਨ ਬਾਨ ਕਸੇ ਕਰ ਧੋਪ ਫਰੀ ਅਰਖੰਡਾ ਖੰਡ ਪਏ ਜੋ ਖੰਡਲ ਤੇ ਨਹਿ ਜੀਤ ਫਿਰੇ ਬਸਦਾ ਨਵ ਖੰਡਾ ਤੇ ਜਿਤ ਕੋਪ ਗਿਰੇ ਬਿਨ ਓਪ ਕਿਰਪਾਨ ਕੇ ਕੀਨੇ ਕਈ ਕਟ ਖੰਡਾ ਤੋਟਕ ਛੰਦ ਜਬ ਹੀ ਕਲਕਾਰ ਕਿਰਪਾਨ ਕਹੀ ਨਹਿ ਮੋਤੇ ਪ੍ਰਭਾ ਤੈ ਜਾਤ ਕਹੀ ਤਹਿ ਤੇ ਜੋ ਲਖੇ ਭਟਿਓ ਭਟਕੇ ਮਨੋ ਸੂਰ ਚੜਿਓ ਉੱਠ ਸੇ ਸੜਕੈ ਉਪਕਾਲ ਕਿਰਪਾਨ ਕਰੰਗੈ ਗੈ ਦਲ ਦੈਤਨ ਬੀਚ ਵਰੀ ਗੈ ਕੈ ਕਟਕਾ ਇਕ ਬੀਚ ਸਭਾ ਹਨ ਹੋ ਤੁਮ ਤੇ ਨਹਿ ਏਕ ਬਲੀ ਗਨ ਹੋ ਦੋਹਰਾ ਮੰਦਲ ਤੂਰ ਮ੍ਰਿਤੰਗ ਮੁਚੰਗਨ ਕੀ ਧੁਨ ਕੈ ਲਲਕਾਰ ਪਰੇ ਅਰ ਮਾਨ ਪਰੇ ਮਿਲ ਆਨ ਅਰੇ ਨ ਗੁਮਾਨ ਕੁਛਾੜ ਕੈ ਪੈਕਟ ਅਰੇ ਤਿਨਕੇ ਜਮ ਜਦਬ ਪ੍ਰਾਨ ਹਰੇ ਨਾ ਮੁਰੇ ਤਬਲਾ ਹੈ ਭਾਂਤ ਅਰੇ ਜਸ ਕਉ ਕਰਕੈ ਨਾ ਚਲੈ ਡਰ ਕੈ ਨਰ ਕੈ ਮਰ ਕੈ ਪਵ ਸਿੰਧ ਤਰੇ ਜੇ ਨਾ ਮਿਟੇ ਬੇਕਟੇ ਪਟਕਾਉ ਸੋ ਬਸ ਸਭ ਕਬ ਹੂਨਾ ਪਛੇਲੇ ਤੇ ਕਰਜੇ ਜਬ ਹੀ ਰਣ ਮੈਂ ਰਣ ਭਾਜ ਚਲੇ ਬਿਨ ਆਪ ਅਕੇਲੇ ਤੇ ਕੁਪਕਾਲ ਕਟੇ ਝਟ ਦੈ ਕਦਲੀ ਬਨ ਜਿਉ ਧਰਨੀ ਪਲ ਮੇਲੇ ਸਰਾਉਣ ਰੰਗੀਨ ਭਰੇ ਪਟ ਮਾਨੋ ਫਾਗ ਸਮੈ ਸਭ ਚਾਚਰ ਖੇਲੇ ਦੋਹਰਾ ਚੜੀ ਚੰਡਕਾ ਚੰਡ ਵੈ ਤਪ ਤਾਮਰ ਸੇ ਨੈਣ ਮਤ ਪਈ ਮੰਦਰਾ ਪਾਏ ਬਖਤ ਅਟਪਟੇ ਬੈਣ ਸਵਈਆ ਸਭ ਸਤਰਨ ਕੋ ਹਨ ਹੋ ਸ਼ਿਨ ਮੈ ਸੋ ਕਹਿਓ ਬਜ ਕੋਪ ਕੀਓ ਮਨ ਮੈਂ ਤਰਵਾਰ ਸੰਭਾਰ ਮਹਾਬਲਧਾਰ ਤਵਾਇ ਕੇ ਸਿੰਘ ਤਸੀਰਨ ਮੈਂ ਜਗ ਮਾਤ ਕੇ ਆਯੁਧ ਹਾਥਨ ਮੈਂ ਚਮਕੈ ਐਸੇ ਦੈਤਨ ਕੇ ਗਨ ਮੈਂ ਲਭਕੈ ਝਪਕੈ ਬਣਵਾਲਨ ਕੀ ਦਮਕੈ ਮਨੋ ਭਾਰਤ ਕੇ ਬਨ ਮੈਂ ਓਪ ਅਖੰਡ ਕੈ ਚੰਡ ਪ੍ਰਚੰਡ ਮਿਆਨ ਤੇ ਕਾਢ ਕਿਰਪਾਨ ਗਹੀ ਦਲ ਦੇਵ ਆਓ ਦੈਤਨ ਕੀ ਪ੍ਰਤਨਾ ਲਖ ਤੇਗ ਛਟਾ ਛਬ ਰੀਜ ਰਹੀ ਸਿਰ ਚਿਛੁਰ ਕੇ ਭਾਂਤ ਭਰੀ ਨੇ ਮੂਤੇ ਪ੍ਰਭਾ ਤੇ ਜਾਤ ਕਹੀ ਰਿਪ ਮਾਰ ਕੈ ਫਾਰ ਪਹਾਰ ਸੇ ਬੈਰੀ ਪਤਾਰ ਲਗੇ ਤਰਵਾਰ ਬਈ ਦੋਹਰਾ ਤੁਪਕ ਤਬਰ ਬਰਛੀ ਬਿਸਖ ਅਸ ਅਨੇਕ ਚਮਕਾ ਹੇ ਤੁਜਾ ਪਤਾ ਕਾ ਫਰ ਹਰੈ ਭਾਨ ਨਾ ਹੇਰੇ ਜਾਹੇ ਰਨ ਮਾਰੂ ਬਾਜੈ ਘਨੇ ਗਗਨ ਗੀਤ ਮੰਡਰਾਹੇ ਝਟਪਟ ਦੈ ਝੋੜਾ ਵਿਕਟ ਝਟਪਟ ਕਟਕਟ ਜਾਹੇ ਅਨਿਕ ਤੂਰ ਭੇਰੀ ਪ੍ਰਣਵ ਗੋਮੁਖ ਅਨਿਕ ਮਿਰਦੰਗ ਸੰਖ ਬੇਨ ਬੀਨਾ ਬਜੀ ਮੁਰਲੀ ਮੁਰਜ ਮੁਚੰਗ ਨਾਦਨ ਫੀਰੀ ਕਾਨਰੇ ਦੁੰਦਬ ਬਜੇ ਅਨੇਕ ਸੁਨ ਮਾਰੂ ਕਾਤਰ ਭਿਰੇ ਰਣ ਤਜ ਫਿਰਿਓ ਨਾ ਏਕ ਕਿਜ ਪਿਚਾਏ ਜੋਦਾ ਮੁੰਡਹਿ ਲਰਹਿ ਸਰੰਗ ਮੁਖ ਆਨ ਧੁਕ ਧੁਕ ਪਰੈ ਕਬੰਧ ਭੂਆ
ਸੁਰਪੁਰ ਕਰੈ ਪਿਆਨ ਰਨ ਫਿਕਰਤ ਜੰਬੁਕ ਫਿਰਤ ਰਨ ਫਿਕਰਤ ਜੰਬੁਕ ਫਿਰੈ ਆਮਿਕ ਅਸਵਤ ਪ੍ਰੇਤ ਗੀਤ ਮਾਧ ਲੈ ਉਡਾਏ ਸੁਬਟ ਨਾ ਛੱਡੈ ਖੇਤ ਸਵਈਆ ਨਿਸ ਨਨਾਦ ਦੈ ਡੈ ਡਾਮਰ ਦੈ ਦੈ ਦਮਨ ਮਨ ਕੌ ਨਿਜਕਾਨੇ ਪੂਰ ਦਈ ਤਨ ਕੋ ਦਲ ਦਾਰੁਣ ਦੀ ਹਤੇ ਕਰ ਏਕ ਨਾ ਜਾਣੇ ਜੀਤ ਫਿਰੇ ਨਵ ਖੰਡਨ ਕਉ ਨਹਿ ਬਸ ਸਭ ਕਬ ਹੂੰ ਡਰ ਪਾਨੇ ਤੇ ਤੁਮ ਸੌ ਲਰਕੈ ਮਰਕੈ ਪਟ ਅੰਤ ਕੌ ਅੰਤ ਕੇ ਤਾਮ ਸਿਧਾਨੇ ਦੋਹਰਾ ਰਨ ਡਾਕਨ ਡਹਿਕਤ ਫਿਰਤ ਕਹਿਕਤ ਫਿਰਤ ਮਸਾਨ ਬਿਨ ਸੀਸਨ ਡੋਲਤ ਸੁਭਟ ਗਹਿ ਗਹਿ ਕਰਨ ਕਿਰਪਾਨ ਅਸ ਅਨੇਕ ਕਾਢੇ ਕਰਨ ਲਰਹਿ ਸੁਭਟ ਸਮੁਹਾਏ ਲਰ ਗਿਰ ਮਰ ਜੋਧਾ ਪਰੇ ਬਰੇ ਬਰੰਗਣ ਜਾਏ ਅਣ ਧਰੀਆ ਜੋ ਸਿੰਧ ਕੋ ਚੈ ਤਰਨ ਕਰ ਜਾਉ ਬਿਨ ਨੌਕਾ ਕੈਸੇ ਤਰੈ ਲੈ ਤਿਹਾਰੋ ਨਾਵ ਮੂਕ ਉਚਰੈ ਸ਼ਾਸਤਰ ਖਾਟ ਪਿੰਗ ਕਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੈ ਜਾਓ ਤੁਮ ਕਰੋ ਸਹਾਏ ਅਰਕ ਗਰਭ ਨਿਰਪਤਰੀਅਨ ਕੋ ਭੇਦ ਨਾ ਪਾਇਓ ਜਾਏ ਕਉ ਤਿਹਾਰੀ ਕਿਰਪਾ ਤੇ ਕਛ ਕਛ ਕਹੋ ਬਨਾਏ ਪ੍ਰਥਮ ਮਾਨ ਤੁਮਕੋ ਕਹਾਉ ਜਥਾ ਬੁੱਧ ਬਲ ਹੋਏ ਘਟ ਕਵਿਤਾ ਲਖ ਕਹਿ ਕਬ ਹੈ ਹਾਸ ਨਾ ਕਰੀਆ ਕੋਏ ਪ੍ਰਥਮ ਧਿਆਏ ਸ੍ਰੀ ਭਗਾਵਤੀ ਵਰਨਾ ਤ੍ਰਿਆ ਪ੍ਰਸੰਗ ਮੋਹ ਘਟ ਮੈਂ ਤੁਮ ਹੋਇ ਨਦੀ ਉਪਜਾਉ ਬਾਗ ਤਰੰਗ ਸਵਈਆ ਮੇਰ ਕੀ ਉਤਰਣ ਤੇ ਮੋਹ ਜਾਏ ਗਰੀਬ ਨਿਵਾਜ ਨਾ ਦੂਸਰ ਤੋਸੋ ਪੂਲ ਸ਼ਮੋ ਹਮਰੀ ਪ੍ਰਭ ਆਪ ਨਾ ਭੂਲਣ ਹਾਰ ਕਉ ਕੋ ਮੋਸੋ ਸੇਵ ਕਰੈ ਤੁਮਰੀ ਤਿਨਕੇ ਛਿਨ ਮੈਂ ਧਨ ਲਾਗਤ ਧਾਮ ਪਰੋਸੋ ਯਾ ਕਲ ਮੈਂ ਸਭਕਾਲ ਕਿਰਪਾਨ ਕੀ ਭਾਰੀ ਪੁਜਾਨ ਕੋ ਭਾਰੀ ਪਰੋਸੋ ਖੰਡ ਅਖੰਡਨ ਖੰਡ ਕੈ ਚੰਡ ਸੋ ਮੁੰਡ ਰਹੇ ਛਿਤ ਮੰਡਲ ਮਾਹੀ ਦੰਡ ਅਦੰਡਨ ਕਉ ਭੁਜ ਦੰਡਨ ਭਾਰੀ ਘਮੰਡ ਕੀਓ ਬਲਬਾਹੀ ਥਾਪ ਅਖੰਡਲ ਕਉ ਸੁਰ ਮੰਡਲ ਨਾਥ ਸੁਨਿਓ ਬ੍ਰਹਿਮੰਡ ਮਹਾਈ ਕੂਰ ਕੁਮੰਡਲ ਕੋ ਰਣ ਮੰਡਲ ਤੋ ਸਮ ਸੂਰ ਕੋ ਕਹੁ ਨਾਹੀ ਏਤ ਸ੍ਰੀ ਚਰਿਤ੍ਰ ਪੱਖਿਆ ਨੇ ਚੰਡੀ ਚਰਿਤ੍ਰ ਪ੍ਰਥਮ ਸਮਾਪਤ ਮਾਤ ਸੋ

ਮਾਂ ਕਾਲ ਕੀ ਜੇ ਸ਼ਰਨ ਪਰੇ ਸੋ ਲਏ ਬਚਾਏ। ਔਰ ਨਾ ਉਪਜਾ ਦੂਸਰ ਜਗ ਪਛਿਓ ਸਬੈ ਬਣਾਏ। ਜੇ ਪੂਜਾ ਅਸਕੇਤ ਕੀ ਨਿਤ ਪ੍ਰਤ ਕਰੈ ਬਣਾਏ। ਤਿੰਨ ਪਰ ਆਪਣੋ ਹੱਥ ਦੈ ਅਸ ਤੁਝ ਲੇਤ ਬਚਾਏ ਜਾ ਪਈ। ਦੁਸ਼ਟ ਦੈਤ ਕਛ ਬਾਤ ਨਾ ਜਾਣੀ ਮਾਂ ਕਾਲ ਤਨ ਪੁਨਰਿਸਠਾਨੀ। ਬਲ ਅਪ ਬਲ ਅਪਨੂ ਨਾ ਵਿਚਾਰਾ ਗਰਭ ਠਾਨ ਜੀ ਬੌਰ ਹੰਕਾਰਾ। ਰੇ ਰੇ ਕਾਲ ਫੂਲ ਜਿਨ ਜਾਹੂ ਬੌਰ ਆਣ ਸੰਗਰਾਮ ਮਚਾਹੂ। ਏਕ ਨਿਦਾਨ ਕਰੋ ਰਣ ਮਾਹੀ ਕਹਿ ਅਸ ਤੁਝ ਕਹਿ ਦਾਨਵ ਨਾਹੀ। ਏਕ ਪਾਵਤਾ ਜੁਦ ਨਾ ਭਾਜਾ ਮਹਾਰਾਜ ਦੈ ਤਨਕਾ ਰਾਜਾ। ਅੰਤੋ ਗੀਤ ਗਗਨ ਲੈ ਗਏ ਬਾਹਤ ਬਿਸਕ ਤਉ ਹਟ ਭਾਏ। ਅਸੁਰ ਅਮਿਤ ਰਨ ਬਾਣ ਚਲਾਏ ਨਿਰਕ ਖੜਗ ਧੋਜ ਕਾਟ ਗਿਰਾਏ। ਵੀ ਸਾਂਸਰ ਅਸੁਰ ਪ੍ਰਬਾਨਾ ਸ੍ਰੀ ਅਸ ਤੁਝ ਛਾਡੇ ਬਿਦਨਾਨਾ। ਮਹਾਕਾਲ ਪੁਨ ਜੀ ਮੈਂ ਕੂਪਾ ਤਨਖ ਟੰਕੋਰ ਬੌਰ ਰਨ ਰੂਪਾ। ਏਕ ਮਾਨ ਤੇ ਤੁਝੈ ਗਿਰਾਇਓ ਦੁਤੀਆ ਸਤਰ ਕੋ ਸੀਸ ਉਡਾਇਓ। ਦੂ ਬਿਸਿਖ ਕਰ ਦੁਐ ਕਰਥ ਚੱਕਰ ਕਾੜ ਦਏ ਛਿਨ ਇਕ ਮੈਂ ਬੱਕਰ। ਚਾਰ ਹੈ ਬਾਨ ਚਾਰ ਹੂੰ ਬਾਜਾ ਮਾਰ ਦਏ ਸਭ ਜਕੇ ਰਾਜਾ। ਬੌਰ ਅਸੁਰ ਕਾ ਕਾਟ ਸਮਾਥਾ ਸ੍ਰੀ ਅਸਕੇ ਜਗਤ ਕੇ ਨਾਥਾ। ਦੁਤੀਆ ਬਾਨ ਸੋ ਦੋ ਵਾਰ ਕਰ ਕਾੜ ਦਇਓ ਅਸ ਤੁਝ ਨਰ ਨਾ ਹਰੈ। ਪੁਨ ਰਾਛਸਕਾ ਕਾਟਾ ਸੀਸਾ ਸ੍ਰੀ ਅਸਕੇ ਜਗਤ ਕੇ ਈਸਾ। ਪਵਨ ਬ੍ਰਿਸ਼ਟ ਗਗਨ ਤੇ ਭਾਈ ਸਭ ਹਿਨ ਆਨ ਵਧਾਈ ਦਈ। ਧਾਨਯ ਧਾਨਯ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਿਵਾਜਾ। ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੁਹਿਲੇ ਉਬਾਰੇ। ਕਵਿਓ ਬਾਜ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ। ਪੂਰਨ ਹੋਏ ਤਿਤ ਕੀ ਇੱਛਾ ਤਵ ਚਰਨਨ ਮਨ ਰਹੈ ਹਮਾਰਾ। ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤਮਕਾਵਾ। ਆਪ ਹਾਥ ਦੈ ਮੋਹਿ ਬਚਾਵਾ ਸੁਖੀ ਬਸੈ ਮੋਰੋ ਪਰਵਾਰਾ। ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ। ਸਭ ਬੈਰਨ ਕਉ ਆਦਿ ਸੰਗਰੀਐ। ਪੂਰਨ ਹੋਏ ਹਮਾਰੀ ਆਸਾ ਤੋਰ ਭਾਜਨ ਕੀ ਰਹਿ ਪਿਆਸਾ। ਤੁਮੈ ਛਾੜ ਕੋਈ ਅਵਰ ਨਾ ਤਿਹਾਉ ਜੋ ਵਰ ਚਾਹੁ ਸੋ ਤੁਮ ਤੇ ਪਾਉ। ਸੇਵਕ ਸਿੱਖ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ। ਆਪ ਹਾਥ ਦੈ ਮੁਝੈ ਵਰੀਐ ਮਰਨ ਕਾਲ ਕਾ ਤਰਾਸ ਨਿਵਰੀਐ। ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਝੁ ਕਰੀਓ ਰੱਛਾ। ਰਾਖ ਲਿਓ ਮੈਂ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ। ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸਕੰਤਾ। ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵਜੀਵ ਅਵਤਰਾ। ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ। ਜਮਨ ਕਾਲ ਜੋਗੀ ਸਿਵਕੀਓ ਵੇਦ ਰਾਜ ਬ੍ਰਹਮਾ ਜੋਥੀਓ। ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ। ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਛਨ ਉਪਜਾਇਓ। ਆਦਿ ਅੰਤ ਏਕ ਹੈ ਅਵਤਾਰਾ ਸੋਈ ਗੁਰੂ ਸਮਝੀਓ ਹਮਾਰਾ। ਨਮਸਕਾਰ ਤਸੀਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ। ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੂੰਹ ਪਦ ਕੀਓ। ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰ ਅਸਥੂਲਾ ਸਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ। ਜਬ ਉਦ ਕਰਖ ਕਰਾ ਕਰਤਾ ਰਾ ਪਰਜਾ ਧਰਤ ਤਬ ਦੇਹ ਉਪਾਰਾ। ਜਬ ਆ ਕਰਖ ਕਰਤ ਹੋ ਕਬ ਹੋਂ ਤੁਮ ਮੈਂ ਮਿਲਤ ਦੇਹ ਧਰ ਸਭ ਹੋਂ। ਜੇ ਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ। ਨਿਰੰਕਾਰ ਨਿਰਵਿਕਾਰ ਨਿਰਲੰਭ ਆਦਿ ਅਨਿਲ ਅਨਾਦ ਸੰਭ। ਤਾਂ ਕਾ ਮੂੜ ਉਚਾਰਤ ਭੇਦਾ ਜਾਂ ਕੋ ਭੇਵ ਨ ਪਾਵਤ ਬੇਦਾ। ਤਾਂ ਕਉ ਕਰਪਾਹਨ ਅਨਮਾਨਤ ਮਹਾਂ ਮੂੜ ਕਛ ਭੇਦ ਨ ਜਾਣਤ। ਮਹਾਂਦੇਵ ਕਉ ਕੈਤ ਸਦਾ ਸਿਵ ਨਿਰੰਕਾਰ ਕਾ ਚੀਰਤ ਨਹਿ ਭੇਵਾ। ਆਪ ਆਪਣੀ ਬੁੱਧ ਹੈ ਜੇਤੀ ਵਰਨ ਭਿੰਨ ਭਿੰਨ ਤੋਇ ਤੇਤੀ। ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਤ ਸਜਾ ਪ੍ਰਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀ ਭੂਪਾ। ਅੰਡਜ ਜੇ ਰਜ ਸੇ ਤਜ ਕੀਨੀ ਉਦਪੁਜ ਖਾਨ ਬਹਰ ਰਚ ਦੀਨੀ। ਕਾਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਭਇਓ ਸੰਕਰ ਕੈਠਾ। ਸਗਰੀ ਸ੍ਰੇਸ਼ਟ ਦਿਖਾ ਚੰਭਵ ਆਦਿ ਜੁਗਾਤ ਸਰੂਪ ਸਵਯੰਭਵ। ਅਬ ਰੱਛਾ ਮੇਰੀ ਤੁਮ ਕਰੋ ਸੇਖਿ ਉਬਾਰ ਸਿੱਖ ਸੰਗਰੋ। ਦੁਸ਼ਟ ਜਿਤੇ ਉਠਵਦ ਉਤਪਾਤਾ ਸਕਲ ਮਲੇਛ ਕਰੋ ਰਣਘਾਤਾ। ਜੇ ਆਸ ਧੁਜ ਤਾਉ ਸ਼ਰਨੀ ਭਰੇ ਤਿਨਕੇ ਦੁਸ਼ਟ ਦੁਖਤ ਹੋਇ ਮਰੇ। ਪੁਰਖ ਜਮਨ ਭਗ ਭਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕਉ ਇੱਕ ਬਾਰ ਧੀਐ ਹੈ ਤਾਂ ਕਿ ਕਾਲ ਨਿਕਟ ਨਹੀਂ ਐ ਹੈ। ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰੇਸ਼ਟ ਟਰੈ ਤਤਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਂ ਕਿ ਤਾਪ ਤਨਕ ਮੈਂ ਹਰ ਹੋ। ਰਿੱਧ ਸਿੱਧ ਕਰ ਮੋ ਸਭ ਹੋਈ ਦੁਸ਼ਟ ਛਾਛ ਵੈ ਸਕੈ ਨਾ ਕੋਈ। ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਂਸ ਤੇ ਤਾਹੇ ਉਬਾਰਾ। ਜਿਨ ਨਰ ਨਾਮ ਤਿਹਾਰੋ ਕਹਾ

ਆਈ, ਦੁਸ਼ਟ ਦੋਖ ਤੇ ਲੇਹੁ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਬਰਾਤਾ। ਕਿਲ ਬਿਖ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖੀਅਨ ਕੋ

ਸ਼੍ਰੀ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਾਵਤੀ ਜੀ ਸਹਾਏ ਵਾਰ ਸ੍ਰੀ ਭਗਾਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਾਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਿ ਗੋਬਿੰਦ ਨਾ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਵਨਿਧ ਆਵੈ ਤਹਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਕਲਗੀ ਧਰ ਜੀ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਜੀ ਕੇ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜਾਗਤੀ ਜੋਤ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਸਭ ਥਾਈ ਹੋਏ ਸਹਾਏ ਚਾਰ ਸਾਹਿਬ ਜ਼ਾਦੇ ਸਾਹਿਬ ਅਜੀਤ ਸਿੰਘ ਜੀ ਸਾਹਿਬ ਜੁਝਾਰ ਸਿੰਘ ਜੀ ਸਾਹਿਬ ਜੋਰਾਵਰ ਸਿੰਘ ਜੀ ਸਾਹਿਬ ਫਤਿਹ ਸਿੰਘ ਜੀ ਪੰਜ ਪਿਆਰਿਓ ਚਾਲੀ ਮੁਕਤਿਓ ਸ਼ਹੀਦੋ ਮਰੀਦੋ ਸਤਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਏ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੇਗ ਵਾਹੀ ਧਰਮ ਹੇਤ ਸੀਸ ਦਿੱਤੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਸੱਚਿਆਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸੈ ਅੱਗੇ ਨਾਨਕਾ ਖਲੈ ਕੀਚੈ ਅਰਦਾਸ ਸਰਬੱਤ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰ ਖਾਲਸਾ ਜੀ ਸਾਹਿਬ ਤਾਂ ਤਾਂ ਰਿੱਛਾ ਰਿਆਇਤ ਬਿਰਧ ਕੀ ਪੈਜ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕਾ ਮਨ ਨੀਵਾ ਮਤ ਉੱਚੀ ਮਤ ਪਤ ਕਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਏ ਖਾਲਸੇ ਜੀ ਕੀ ਦੇਖ ਤੇਖ ਫਤਿਹ ਚੌਂਕੀਆਂ ਝੰਡੇ ਬੁੰਗੇ ਜੁਗਾ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਖਾਲਸੇ ਜੀ ਕੋ ਨਾਮ ਦਾਨ ਗੁਰਸਿੱਖੀ ਦਾਨ ਗੁਰਮਤ ਦਾਨ ਬੁੱਧ ਵਿਵੇਕ ਰਹਿਤ ਰੱਛਾ ਦਾਨ ਖਾਲਸੇ ਜੀ ਕੋ ਸ਼੍ਰੀ ਹਰਿਮੰਦਰ ਸਾਹਿਬ ਜੀ ਕੇ ਦਰਸ਼ਨੀ ਇਸ਼ਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਿਦਾਰ ਮੇਲੇ ਬੋਲੋ ਜੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਪਿਆਨੇ ਜੀ ਖਡੂਰ ਜੀ ਗੁਰੂ ਕੀ ਬਾਉਲੀ ਸ਼੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ ਦਰਸ਼ਨ ਦਿਦਾਰ ਮੇਲੇ ਬੋਲੋ ਜੀ ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮੇ ਜੀ ਧੰਮ ਤਾਣ ਜੀ ਮੁਕਤਸਰ ਜੀ ਪੌਂਟੇ ਜੀ ਤਖਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਂ ਸ਼ੀਸ਼ਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸੱਤੋ ਝੰਡਿਆਂ ਜੀ ਕੇ ਸੁੱਖ ਦੇ ਦਰਸ਼ਨ ਦਿਦਾਰ ਮੇਲੇ ਬੋਲੋ ਜੀ ਬਿਭੌਰ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਣ ਜੀ ਰਣ ਮੋਚਣ ਜੀ ਨਾਨਕ ਮੱਤੇ ਜੀ ਤਿਲਗੰਜੀ ਜੀ ਨਾਨਕ ਚੀਰਾ ਜੀ ਸ਼ਿਕਾਰਕਾੜ ਜੀ ਹੀਰੇਕਾੜ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲ ਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਗੰਗਾ ਗੋਦਾਵਰੀ ਜੀ ਕੇ ਇਸ਼ਨਾਨ ਸਮੂਹ ਗੁਰਦੁਆਰਿਆਂ ਦੇ ਸੁੱਖ ਦੇ ਦਰਸ਼ਨ ਦਿਦਾਰ ਮੇਲੇ ਬੋਲੋ ਜੀ ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾਂ ਸੰਯੁਗਤ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਿਦਾਰ ਮੇਲੇ ਬੋਲੋ ਜੀ

ਜੀ ਸ਼੍ਰੀ ਵਾਹਿਗੁਰੂ ਜੀ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਦੁਸਹਿਰੇ ਦੇ ਪਰਬ ਨਿਮਿੱਤ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਚਲੀ ਆ ਰਹੀ ਪੁਰਾਤਨ ਮਰਿਆਦਾ ਮੁਤਾਬਕ ਸ਼੍ਰੀ ਦੁਸਹਿਰਾ ਮਹੱਤਮ ਚੰਡੀ ਦੀ ਜੁੱਧਮਈ ਬਾਣੀ ਦਾ ਅੱਜ ਚੌਥੇ ਦਿਨ ਦਾ ਜਾਪ ਸੰਪੂਰਨ ਹੋਇਆ। ਸਤਿਗੁਰੂ ਜੀਓ ਕਿਰਪਾ ਕਰੋ, ਬਾਣੀ ਪੜ੍ਹਦਿਆਂ, ਪਾਠ ਕਰਦਿਆਂ, ਸੇਵਾ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਣਾ, ਬਾਣੀ ਦਾ ਮਹਾਤਮ ਦਰ ਆਈਆਂ ਸੰਗਤਾਂ ਦੇ ਤਾਈਂ ਬਖਸ਼ਣਾ, ਸੰਗਤਾਂ ਦੀਆਂ ਸ਼ੁਭ ਮਨੋਕਾਮਨਾਵਾਂ ਪੂਰੀਆਂ ਕਰਦੀਆਂ, ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣਾ, ਹਰ ਮੈਦਾਨ ਫਤਿਹ ਕਰਨਾ। ਸਤਿਗੁਰੂ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖ ਪਿਆਰਿਆਂ ਵੱਲੋਂ ਤਿਲ ਫੁੱਲ ਪ੍ਰਸ਼ਾਦ, ਨਰੀਅਲ ਪ੍ਰਸ਼ਾਦ, ਫਲ ਪ੍ਰਸ਼ਾਦ ਔਰ ਬੇਅੰਤ ਪ੍ਰਸ਼ਾਦ ਹਾਜ਼ਰ ਹੋਏ ਹਨ, ਜਾਣੀ ਜਾਣ ਸਤਿਗੁਰੂ ਜੀਓ ਸਰਬੱਤ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣਾ, ਕਾਲ ਕੰਟਕ ਦੂਰ ਕਰਨੇ, ਹਰ ਮੈਦਾਨ ਫਤਿਹ ਕਰਨਾ, ਯਾਤਰਾ ਸਫਲੀ ਕਰਨੀ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਣ, ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ

ਚੜ੍ਹਦੀ ਕਲਾ ਰੱਖਣੀ ਸੱਚੇ ਪਾਤਸ਼ਾਹ ਜੀ

0: ਪਾੜ ਪੜ ਗੱਡੀ ਲੱਦੀ ਐ ਪਾੜ ਪੜ ਪੜੀਏ ਸਾਧ ਪਾੜ ਪੜ ਬੇੜੀ ਪਾਈਏ ਪੜ ਪੜ ਗੱਡੀਏ ਖਾਤ ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ ਮਾਸ ਪੜੀਆ ਜੇਤੀ ਆਰ ਜਾ ਪੜੀਏ ਜੇਤੇ ਸਾਸ ਨਾਨਕ ਲਿਖੇ ਗੱਲ ਰੋਮ ਚਖਣਾ ਚਾਹਕ ਮਹਲਾ ਪਹਿਲਾ
1: ਲਿਖ ਲਿਖ ਪੜਿਆ ਤੇ ਤਾਕੜਿਆ ਬਹੁ ਦ੍ਰਿਤ ਪਵਿਆ ਤੇ ਤੁਲਵਿਆ ਬਹੁ ਵਿਕਿਆ ਦਹਿ ਦੁਖ ਦਿਆ।

ਦੇ ਪਤ ਗਵਾਈ ਵਿੜਨਾਵਿਕ ਸਥਾਨਾ ਪੈ ਰਹੇ ਬਿਬਾਣੀ ਮਣਿਮਸਾਣੀ ਅੰਧ ਨਾ ਜਾਣੇ ਫਿਰ ਪਸਤਾਣੇ ਸਤਿਗੁਰ ਬੇਟੇ ਸੋ ਸੁਖ ਪੈ ਹਰਿ ਕਾ ਨਾਮ ਵਸਾਏ ਨਾਨਕ ਨਦਰ ਕਰੇ ਸੁ ਪਾਇਆ।

ਤੂੰ ਸੱਚਾ ਸਭ ਸਿਤ ਸਵਲਿਓ ਜਿਨਕ ਤੀ ਸੋ ਪਾਰ ਪਿਆ ਕਹੋ ਨਾਨਕ ਤੇ ਕੀਆ ਬਾਤਾ ਜੋ ਕਿਛ ਕਰਨਾ ਸੋ ਕਰਿਆ ਮਨ।

ਨਾਨਕ ਦਿਆਲ ਭਇਆ। ਨਿਨ ਵਸਤਰ ਲੈ ਕੱਪੜੇ ਪੈਰੇ ਤੁਰਪਟਾਣੇ ਅਮਲ ਕੇ ਆ ਚਾਰੇ ਵਿਦਸ ਚਾਰ ਪੜੇ ਗੁਣ ਤਿੰਨ ਚਾਰ ਵਿਚਾਰ ਪਾਓ ਭਗਤ ਕਰਨ।

0: ਜਰ ਦੇਵ ਸੁਦੇ ਜੈ ਮਹਲਾ ਪਹਿਲਾ।
1: ਪੜ ਪੁਸਤਕ ਸੰਧਿਆ ਬਾਦੰ ਸਿਲਪੁਜਸ ਬਗੁਲ ਸਮਾਦੰ ਮੋਗ ਜੁੜਬ ਸਾਰੰ ਤ੍ਰਿਪਾਲ ਤਿਹਾਰ ਵਿਚਾਰੰ ਗਲ ਮਾਲਾ ਤਿਲਕ ਲਾਟੰ ਦੋਤੀ ਬਸਤਰ ਕਪਾਟੰ ਜਾਨਸ ਬਰ